ਇਸ ਤੇ ਹੋਏ ਸੁਨਾਹੀ ਮੁਰਾਉਰ ਕਹੋ ਕਿਨੈ ਕਸ਼ਕਰਾ ਭਲਾ ਕਰ ਤੂੰ ਤਤ ਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਜ ਧਾਰੀ ਸੰਸਾਰ ਚੋਤ ਪੋਤ ਆਪਣ ਸੰਗਰਾਜਤਾ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀਆ ਸਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਸੋਏ ਉਹ ਧਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸ ਹਿਰਦੈ ਭਗਵਾਨ ਧਨ ਧਨ ਧਨ ਜਨਵਾਇਆ ਜਿਸ ਪ੍ਰਸਾਦ ਸਭ ਜਗ ਤਰਾਇਆ ਜਨ ਆਪਨ ਕਾਇ ਹੈ ਸੁਆਉ ਜਨ ਕੈ ਸੰਗਤਾਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ

ਸੁਰਤਰ ਹੋ ਹਰ ਧਨ ਕੇ ਭਰ ਲੈ ਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਦਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ

ਧਨ ਖਾਟ ਚਲੈ ਜਨ ਸੋਏ ਨਾਨਕ ਜਿਸਹਿ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮ੍ਰਿਤ ਸ਼ਾਸਤ੍ਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁੱਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸਮ

ਸਭ ਤੇ ਉੱਚਤਾ ਕੀ ਨਾਨਕ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਾਰੇ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ

ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹ।

ਤਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕ।

ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਹ ਡਿੱਠੇ ਸਾਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨੋ ਨਿਦਿਆ ਬਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ।

ਸਜਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੀ ਸੇ ਪਰਿਵਾਰਾਂ ਨੂੰ ਖੁਸ਼ੀਆਂ ਦੇ ਸਮੇਂ ਬਖਸ਼ੀ ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕ ਲੇਟ ਸਰਦਾ ਗੁਰਦੇਵ ਸਿੰਘ ਮੰਡ ਲੇਟ ਬੀਬੀ ਨਸੀਬ ਕੌਰ ਮੰਡ ਦੇ ਸਪੁੱਤਰ ਸਰਦਾਰ ਰਣਜੀਤ ਸਿੰਘ ਮੰਡ ਮਾਤਾ ਸਤਵੀਰ ਕੌਰ ਮੰਡ ਦੇ ਸਪੁੱਤਰ ਕਾਕਾ ਪਵਨਜੋਤ ਸਿੰਘ ਮੰਡ ਬੱਚੇ ਦੇ ਨਾਨਾ ਮਹਿੰਦਰ ਸਿੰਘ ਵਿਰਾਜ ਅਤੇ ਨਾਨੀ ਲੇਟ ਮਨਜੀਤ ਕੌਰ ਵਿਰਾਜ ਇਸੇ ਤਰ੍ਹਾਂ ਬੱਚੀ ਪਰਿਵਾਰ ਵੱਲੋਂ ਲੇਟ ਸਰਦਾਰ ਮਨਜੀਤ ਸਿੰਘ ਗਰਚਾ

ਪਰਚਾ ਬੱਚੀ ਦੇ ਨਾਨਾ ਲੇਰ ਸਰਦਾਰ ਨਿਰਮਲ ਸਿੰਘ ਹੀਰ ਅਤੇ ਨਾਨੀ ਲੇਰ ਬੀਬੀ ਮਹਿੰਦਰ ਕੌਰ ਹੀਰ ਸੱਚੇ ਪਾਤਸ਼ਾਹ ਜੀ ਮੰਡ ਪਰਿਵਾਰ ਅਤੇ ਗਰਚਾ ਪਰਿਵਾਰ ਨੂੰ ਬੱਚਿਆਂ ਦੇ ਸ਼ਗਨ ਪਾਉਣ ਦੀ ਖੁਸ਼ੀ ਦੇ ਅੰਦਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੇਵ ਪਰਿਵਾਰਾਂ ਨੇ ਆਪ ਜੀ ਦਾ ਊਟ ਆਸਰਾ ਲੈਂਦੀ ਹੋਈ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਉਪਰੰਤ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ

ਭਰਿਆ ਹੱਥ ਰੱਖਣਾ ਦੋਨਾਂ ਪਰਿਵਾਰਾਂ ਦੀ ਆਉਣ ਵਾਲੇ ਕਾਰਜਾਂ ਵਿੱਚ ਸਤਿਗੁਰੂ ਆ ਸਹਾਈ ਹੋ ਗਏ। ਚੜ੍ਹਦੀਆਂ ਕਲਾ ਵਿੱਚ ਕਾਰਜ ਕਰਨੇ ਸਿਰ 'ਤੇ ਮੇਰਾ ਭਰੇ ਹੱਥ ਰੱਖਣੇ ਬੱਚਿਆਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ

ਸਤਿਗੁਰ ਸੱਚ ਸਾਖੀਐ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰ ਤਾਰੇ ਬਾਦਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਾਧ ਸੰਗਤ ਮਿਲ ਕੀਨੋ ਦਾਨ

0: ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਬਖਸ਼ਿਸ਼ ਕੀਤੀ ਹੈ ਜੋ ਆਪਾਂ ਸਾਰਿਆਂ ਨਾਲ ਮਿਲ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕੀਤੇ, ਉਪਰੰਤ ਸੋਦਾ ਰਾਜਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਸੋ ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਰਹਿਮਤ ਬਖਸ਼ਿਸ਼ ਕੀਤੀ ਹੈ, ਇਸ ਭਾਗ ਸਮਾਂ ਬਖਸ਼ਿਆ ਹੈ। ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਅੱਜ ਆਪਾਂ ਬੜੇ ਹੀ ਖੁਸ਼ੀ ਦੇ ਸਮੇਂ 'ਤੇ ਇਕੱਤਰ ਹੋਏ ਹਾਂ। ਗੁਰੂ ਘਰ ਦੇ ਸੇਵਕ ਪਰਿਵਾਰ, ਭਾਈ ਰਣਜੀਤ ਸਿੰਘ ਜੀ ਮੰਡ, ਬੀਬੀ ਸਤਵੀਰ ਕੌਰ ਜੀ ਮੰਡ ਅਤੇ ਉਹਨਾਂ ਦੇ ਸਪੁੱਤਰ ਕਾਕਾ ਪਵਨਜੋਤ ਸਿੰਘ ਜੀ ਮੰਡ, ਇਸੇ ਤਰ੍ਹਾਂ ਸਤਿਕਾਰਯੋਗ ਭਾਈ ਅਮਨਦੀਪ ਸਿੰਘ ਜੀ ਗਰਚਾ, ਬੀਬੀ ਮਨਦੀਪ ਕੌਰ ਜੀ ਗਰਚਾ, ਉਹਨਾਂ ਦੀ ਬੇਟੀ ਬੱਚੀ ਹਰਸਿਮਰਤ ਕੌਰ ਗਰਚਾ ਦੇ ਸ਼ਗਨ ਹੋ ਰਿਹਾ ਹੈ। ਦੋਹਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਅਰਦਾਸ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿ ਇਹਨਾਂ ਦੋਹਾਂ ਪਰਿਵਾਰਾਂ ਨੂੰ ਖੁਸ਼ੀਆਂ, ਖੇੜੇ, ਚੜ੍ਹਦੀਆਂ ਕਲਾਂ ਵਾਲਾ ਜੀਵਨ ਬਖਸ਼ਣ। ਦੋਹਾਂ ਬੱਚਿਆਂ ਨੂੰ ਗੁਰਸਿੱਖੀ ਜੀਵਨ ਦੀਆਂ ਦਾਤਾਂ, ਪਿਆਰ ਤਫਾਕ ਬਖਸ਼ਣ। ਗੁਰਮੁਖ ਪਿਆਰਿਓ, ਇੱਥੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਹਨਾਂ ਬੱਚਿਆਂ ਨੂੰ ਸਰੋਪਾਉ ਅਤੇ ਸ੍ਰੀ ਸਾਹਿਬ ਭੇਟ ਕੀਤੀ ਜਾਵੇਗੀ ਅਤੇ ਜੋ ਸ਼ਗਨ ਦੀ ਰਸਮ ਹੈ ਉਹ ਥੱਲੇ ਬਾਰ ਟੈਂਟ ਦੇ ਵਿੱਚ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਉੱਥੇ ਪਰਿਵਾਰ ਵੱਲੋਂ ਦੋਹਾਂ ਪਰਿਵਾਰਾਂ ਦੇ ਜੋ ਨਜ਼ਦੀਕੀ ਰਿਸ਼ਤੇਦਾਰ ਹਨ ਉਹਨਾਂ ਵੱਲੋਂ ਸ਼ਗਨ ਦੀ ਰਸਮ ਹੋਵੇਗੀ, ਬਾਕੀ ਸੰਗਤ ਵੱਲੋਂ ਉਸ ਤੋਂ ਬਾਅਦ 'ਚ ਹੋਵੇਗੀ। ਸੋ ਆਪ ਨੂੰ ਬੇਨਤੀ ਹੈ ਕਿ ਜਿੰਨੀ ਵੀ ਸੰਗਤ ਹੈ ਉਹਨਾਂ ਨੇ ਜਦ ਉਸ ਵੇਲੇ ਪਰਿਵਾਰ ਵਾਲੇ ਸ਼ਗਨ ਕਰ ਰਹੇ ਹੋਣਗੇ ਉਸ ਸਮੇਂ ਲੰਗਰ ਪਾਣੀ ਜੋ ਵੀ ਛਕਣਾ ਹੈ ਛਕ ਸਕਦੇ ਹਨ ਤਾਂ ਕਿ ਉੱਥੇ ਕੋਈ ਰਸ਼ ਨਾ ਪਵੇ। ਸੋ ਮੈਂ ਦੋਵਾਂ ਬੱਚਿਆਂ ਨੂੰ ਬੇਨਤੀ ਕਰਦਾ ਕਿ ਇੱਥੇ ਆ ਜਾਣ, ਉਹਨਾਂ ਨੂੰ ਸਰੋਪ ਪਾਓ ਅਤੇ ਸ੍ਰੀ ਸਾਹਿਬ ਭੇਟ ਕੀਤੀ ਜਾਵੇਗੀ। ਨਾਲ ਹੀ ਮੈਂ ਅੰਕਲ ਜੀ ਹੋਣਾਂ ਨੂੰ ਬੇਨਤੀ ਕਰਦਾ ਹਾਂ, ਸਰਦਾਰ ਹਰਭਜਨ ਸਿੰਘ ਜੀ ਅਟਵਾਲ ਹੋਣਾਂ ਨੂੰ ਕਿਰਪਾ ਕਰਕੇ ਇੱਥੇ ਲਾ ਕੇ ਆ ਜਾਣ। ਤੋ ਦੋਨੇ ਬੱਚੇ ਕਾਕਾ ਪਵਨਜੋਤ ਸਿੰਘ ਅਤੇ ਬੱਚੀ ਹਰਸਿਮਰਤ ਕੌਰ ਦੋਵਾਂ ਨੂੰ ਇੱਥੇ ਆਪਾਂ ਸਰੋਪਾ ਸਕਦੇ। ਗੁਰਮੁਖ ਪਿਆਰਿਓ, ਇਹ ਸਰੋਪਾ ਸਾਹਿਬ ਅਤੇ ਸ੍ਰੀ ਸਾਹਿਬ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਸਪੈਸ਼ਲ ਤੌਰ 'ਤੇ ਇੱਥੇ ਆਪਾਂ ਆਏ ਹਨ। ਸੋ ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੈ ਜੋ ਇਹਨਾਂ ਬੱਚਿਆਂ ਨੂੰ ਆਪਾਂ ਦੇ ਰਹੇ ਹਾਂ ਅਤੇ ਅਰਦਾਸ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿ ਹਮੇਸ਼ਾ ਹੀ ਇਹਨਾਂ ਬੱਚਿਆਂ ਦੇ ਉੱਪਰ ਆਪਣੀ ਰਹਿਮਤ ਬਖਸ਼ਿਸ਼ ਕਰਕੇ ਰੱਖਣ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਪਰਿਵਾਰਕ ਜ਼ਿੰਦਗੀ ਜੋ ਇਹਨਾਂ ਦਾ ਜੀ

ਬਹੁਤ ਬਹੁਤ ਧੰਨਵਾਦ ਇਹਨਾਂ ਬੱਚਿਆਂ ਦਾ ਵੀ, ਅਤੇ ਨਾਲ ਹੀ ਇੱਕ ਵਾਰ ਫਿਰ ਤੋਂ ਦੋਹਾਂ ਹੀ ਪਰਿਵਾਰਾਂ ਨੂੰ, ਸਮੁੱਚੇ ਸੰਗਤਾਂ ਨੂੰ, ਸਾਰੇ ਰਿਸ਼ਤੇਦਾਰਾਂ ਨੂੰ ਲੱਖ ਲੱਖ ਵਧਾਈ ਹੋਵੇ। ਗੁਰਮੁਖ ਪਿਆਰੇ, ਹੁਣ ਸਾਰਿਆਂ ਨੇ ਹੀ ਆਪਾਂ ਜੇ ਕੜਾਹ ਪ੍ਰਸ਼ਾਦੀ ਦੇਗ ਲੈ ਕੇ ਸਾਰਿਆਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਥੱਲੇ ਜਾਣਾ ਹੈ, ਅਤੇ ਸਭ ਤੋਂ ਪਹਿਲਾਂ ਪਰਿਵਾਰਾਂ ਵੱਲੋਂ ਸ਼ਗਨ ਦੀ ਰਸਮ ਹੋਵੇਗੀ। ਉਸ ਤੋਂ ਬਾਅਦ ਆਪ ਬਾਕੀ ਸਾਰੀਆਂ ਸੰਗਤਾਂ ਨੇ, ਰਿਸ਼ਤੇਦਾਰਾਂ ਨੇ, ਜਿੱਦਾਂ ਜਿੱਦਾਂ ਵੀ ਆਪਾਂ ਰਸ਼ ਨਹੀਂ ਪਾਉਣਾ ਕਿਸੇ ਤਰ੍ਹਾਂ ਦਾ ਵੀ, ਦੇਖ ਲੈਣਾ ਹੈ ਕਿ ਅਗਰ ਉੱਧਰ ਲਾਈਨ ਅਪ ਹੈ ਦੂਸਰੀ ਸਾਈਡ 'ਤੇ ਆਪਾਂ ਲੰਗਰ ਛਕ ਸਕਦੇ ਹਾਂ। ਇਹ ਲੰਗਰ ਜੋ ਹੈ ਇਹ ਵੀ ਗੁਰਦੁਆਰਾ ਸਾਹਿਬ ਵੱਲੋਂ ਤਿਆਰ ਕੀਤਾ ਗਿਆ ਹੈ ਸਾਰਾ ਹੀ, ਜੋ ਕਿਉਂਕਿ ਆਪਾਂ ਜਾਣਦੇ ਹਾਂ ਕਿ ਅੱਜ ਕੱਲ੍ਹ ਆਪਣੇ ਬਹੁਤ ਰਿਵਾਜ਼ ਚੱਲ ਚੁੱਕਾ ਕਿ ਆਪਾਂ ਬਾਹਰੋਂ ਕੇਟਰਿੰਗ ਕਰਾ ਕੇ ਬਹੁਤ ਸਾਰਾ ਖਰਚਾ ਕਰਦੇ ਹਾਂ। ਕੋਸ਼ਿਸ਼ ਆਪਾਂ ਨੂੰ ਕਰਨੀ ਚਾਹੀਦੀ ਹੈ ਕਿ ਆਪਾਂ ਬੜਾ ਹੀ ਸਿੰਪਲ ਅਤੇ ਗੁਰੂ ਸਾਹਿਬ ਜੀ ਦੇ ਆਸ਼ਰਮ ਤੱਕ ਬੜਾ ਸਾਦਾ ਜਿਹਾ ਪ੍ਰੋਗਰਾਮ ਕਰੀਏ। ਸੋ ਇਸ ਤਰ੍ਹਾਂ ਇਹੀ ਇੱਕ ਯਤਨ ਹੈ ਕਿ ਦੋਵਾਂ ਪਰਿਵਾਰਾਂ ਵੱਲੋਂ ਬੜੇ ਹੀ ਸਾਦਾ ਜਿਹਾ ਅਤੇ ਸਿੰਪਲ ਜਿਹਾ ਰੱਖ ਕੇ ਇਸ ਪ੍ਰੋਗਰਾਮ ਨੂੰ, ਸਾਰਾ ਲੰਗਰ ਹੀ ਗੁਰਦੁਆਰਾ ਸਾਹਿਬ ਵਿਖੇ ਹੀ ਤਿਆਰ ਕੀਤਾ ਗਿਆ ਹੈ। ਸੋ ਆਪ ਨੂੰ ਵੀ ਬੇਨਤੀ ਹੈ ਕਿ ਜਦੋਂ ਵੀ ਇਸ ਤਰ੍ਹਾਂ ਆਪ ਦੇ ਬੱਚਿਆਂ ਦੇ ਪਰਿਵਾਰਾਂ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ, ਵਿਆਹ ਦਾ ਜਾਂ ਕੋਈ ਵੀ ਸ਼ਗਨ ਦਾ ਇਸ ਤਰ੍ਹਾਂ ਦਾ, ਸੋ ਕਿਰਪਾ ਕਰੀਏ ਕਿ ਆਪਾਂ ਸਾਰੇ ਹੀ ਇਸੇ ਤਰ੍ਹਾਂ ਕਰੀਏ, ਬੜਾ ਸਾਦਾ ਜਿਹਾ ਰੱਖ ਕੇ, ਬੜਾ ਸਿੰਪਲ ਜਿਹਾ ਰੱਖ ਕੇ ਪ੍ਰੋਗਰਾਮ ਕਰੀਏ, ਤਾਂ ਕਿ ਇੱਕ ਤਾਂ ਆਪਣੇ ਖਰਚੇ ਘੱਟ ਹੋਣ, ਦੂਸਰਾ ਆਪਾਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲੈ ਸਕੀਏ। ਸੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਲੈਣ ਤੋਂ ਬਾਅਦ ਸਾਰਿਆਂ ਨੇ ਹੀ ਬੜੇ ਪਿਆਰ ਸਤਿਕਾਰ ਦੇ ਨਾਲ ਥੱਲੇ ਜਾਣਾ ਹੈ। ਗੁਰਮੁਖ ਪਿਆਰਿਓ, ਹੁਣ ਸ਼ਾਮ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ, ਜਿਸ ਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਜੀ ਕੀਰਤਨ ਸ਼ਰਮਨ ਕਰਵਾਉਣਗੇ। ਸੋ ਆਓ ਭਾਈ ਸਾਹਿਬ ਜੀ ਪਾਸੋਂ, ਭਾਈ ਸਾਹਿਬ ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟਲੇ ਵਾਲੇ ਕੀਰਤਨ ਸਰਵਣ ਕਰਵਾ ਰਹੇ ਹਨ। ਭਾਈ ਸਾਹਿਬ ਜੀ ਤੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟ ਵਾਲੇ, ਉਹਨਾਂ ਦੇ ਰਾਗੀ ਜਥੇਦਾਰ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਾ ਰਹੇ ਸਨ। ਆਓ, ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ। ਭਾਈ ਸਾਹਿਬ ਭਾਈ ਰਮਿੰਦਰ ਸਿੰਘ ਜੀ ਦਿੱਲੀ ਵਾਲੇ, ਉਹ ਆਪ ਜੀ ਨੂੰ 7:30 ਵਜੇ ਤੱਕ ਸਰਵਣ ਕਰਾਉਣਗੇ। ਉਪਰੰਤ ਭਾਈ ਗੁਰਪ੍ਰੀਤ ਸਿੰਘ ਜੀ ਬੰਧਨੀ ਕਲਾ ਵਾਲਿਆਂ ਦਾ ਢਾਡੀ ਜਥਾ ਗੁਰ ਇਤਿਹਾਸ ਦੇ ਨਾਲ ਜੁੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अजन्ने।

ਵੱਡਾ ਆਪ ਵੱਡੀ ਵਡਿਆਈ ਅਛਲ ਅਛੇਦ ਅਭੇਦ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਸਤਿਗੁਰੂ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੁਰ ਸਰਬ ਕਲਾਂ ਭਰਪੂਰ ਰਾਜਾਨ ਰਾਜ ਪਹਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗਮ ਵਿਭੂਤੇ ਸਰਬ ਸਾਂਝੀਵਾਲਤਾ ਦੇ ਰਾਹਬਰ ਗਿਆਨ ਦੇ ਭੰਡਾਰ ਕੋਟ ਬ੍ਰਹਿਮੰਡਾਂ ਦੇ ਮਾਲਕ ਸਤਿਗੁਰੂ ਦਇਆ ਸਿੰਧ ਜਗਤ ਗੁਰੂ ਸ਼ਬਦ ਗੁਰੂ ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਸਰਵਰੇ ਕਾਇਨਾਤ ਗੁਰਤਾ ਗੱਦੀ ਤਖਤਾਂ 'ਤੇ ਬਿਰਾਜਮਾਨ ਹੋ ਰਹੇ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਗੋਦ ਦੇ ਵਿੱਚ ਜੁੜ ਬੈਠੀ ਗੁਰੂ ਪਿਆਰ ਵਾਲੀ ਗੁਰੂ ਸਵਾਰੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਦੇ ਅੰਦਰ ਆਪ ਜੀਆਂ ਨੇ ਬਹੁਤ ਹੀ ਅਦਬ ਸਤਿਕਾਰ ਸਹਿਤ ਇਕਾਗਰਤਾ ਦੇ ਨਾਲ ਜੁੜ ਬੈਠ ਕੇ ਰੱਬੀ ਗੁਰਬਾਣੀ ਦੇ ਕੀਰਤਨ ਹਰ ਜਸ ਸਰਵਣ ਕੀਤੇ ਨੇ। ਉਪਰੰਤ ਲੜੀਵਾਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਚਾਰ ਪਾਠ ਰੂਪ ਦੇ ਵਿੱਚ ਆਪ ਜੀ ਨੇ ਸੱਤਵੀਂ ਵਾਰ ਦੀ ਸੋਲਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ ਔਰ ਇਸ ਦੇ ਨਾਲ ਹੀ ਅੱਜ ਗੁਰਮੁਖ ਸੇਵਕ ਪਰਿਵਾਰਾਂ ਵੱਲੋਂ ਬੱਚਿਆਂ ਦੇ ਜੋ ਸੁਭਾਗ ਸਮੇਂ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀ ਕੀਰਤਨ ਦੇ ਰਾਹੀਂ ਆਪ ਜੀ ਸਰਵਣ ਕਰ ਰਹੇ ਸੀ ਸਾਈ ਘੜੀ ਸੁਲੱਖਣੀ ਉਹ ਪਲ ਉਹ ਘੜੀਆਂ ਉਹ ਸਮਾਂ ਸੁਹਾਵਣਾ ਹੈ ਸਫਲਾ ਹੈ ਜਿਹੜਾ ਗੁਰੂ ਪਰਮੇਸ਼ਵਰ ਦੀ ਯਾਦ ਦੇ ਵਿੱਚ ਉਸ ਦਾ ਸ਼ੁਕਰਾਨਾ ਕਰਦੇ ਹਾਂ ਬਤੀਤ ਹੋ ਜਾਏ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਨਾਮ ਦੀ ਇੰਨੀ ਕੁ ਵਡਿਆਈ ਹੈ ਕਣਕਾਂ ਮਾਤਰ ਵੀ ਕਿਤੇ ਹਿਰਦਿਆਂ ਦੇ ਵਿੱਚ ਵਸ ਜਾਏ ਅਤੇ ਉਹਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਲੱਖਾਂ ਖੁਸ਼ੀਆਂ ਜੀਵਨ ਦੇ ਵਿੱਚ ਔਰ ਗੁਰਸਿੱਖ ਦੇ ਲਈ ਸਭ ਤੋਂ ਵੱਡੀ ਖੁਸ਼ੀ ਹੀ ਇਹ ਹੈ ਪਰਮੇਸ਼ਵਰ ਦਾ ਨਾਮ ਚੇਤੇ ਆ ਜਾਏ। ਪਰਮੇਸ਼ਵਰ ਦੀ ਬੰਦਗੀ ਹਿਰਦਿਆਂ ਦੇ ਵਿੱਚ ਵਸ ਜਾਏ ਇਹੀ ਪਰਮ ਸੁੱਖ ਹੈ। ਨਿਮਖ ਏਕ ਹਰ ਨਾਮ ਦੇ ਔਰ ਆਪਾਂ ਸਤਿਗੁਰੂ ਦੇ ਚਰਨਾਂ ਦੇ ਵਿੱਚੋਂ ਸਾਰੇ ਇਹ ਕੁਛ ਮੰਗਦੇ ਹਾਂ
ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਏ ਕਾਰਜ ਦੇਹੋ ਸਵਾਰ ਸਤਿਗੁਰ ਸੱਚ ਸਾਖੀਏ ਸਾਡੇ ਜੀਵਨ ਦੇ ਸਾਡੀ ਜ਼ਿੰਦਗੀ ਦੇ ਕਾਰਜ ਸਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਖੁਸ਼ੀ ਇਹ ਸਾਰਿਆਂ ਦੀ ਮੰਗ ਹੈ ਔਰ ਮੰਗਣਾ ਵੀ ਚਾਹੀਦਾ ਹੈ ਬੱਚਿਆਂ ਨੇ ਆਪਣੇ ਮਾਂ ਪਿਓ ਦੇ ਕੋਲੋਂ ਮੰਗਣਾ ਹੈ ਗੁਰੂ ਸਾਡੀ ਮਾਂ ਹੈ ਪਿਤਾ ਹੈ ਔਰ ਆਪਣੇ ਗੁਰੂ ਪਿਤਾ ਦੇ ਕੋਲੋਂ ਗੁਰੂ ਮਾਂ ਦੇ ਕੋਲੋਂ ਸਿੱਖ ਬੱਚਿਆਂ ਦੇ ਰੂਪ ਦੇ ਵਿੱਚ ਦਾਤਾਂ ਮੰਗਦੇ ਨੇ ਅਤੇ ਗੁਰੂ ਵੀ ਇੰਨਾ ਦਿਆਲੂ ਹੈ ਇੰਨਾ ਬਖਸ਼ੰਦ ਹੈ ਤੁਮਰੀ ਕਿਰਪਾ ਮੈਂ ਸੂਖ ਘਣੇਰੀ ਕਰੋੜਾਂ ਸੁੱਖ ਗੁਰੂ ਦੀ ਬਖਸ਼ਿਸ਼ ਦੇ ਰਾਹੀਂ ਪ੍ਰਾਪਤ ਹੋ ਜਾਂਦੇ ਨੇ ਇਸਲਾਮ ਦੇ ਅੰਦਰ ਇੱਕ ਫਕੀਰ ਹੋਏ ਅਤਾਰ ਇਸ ਸਮਾਧੀ ਦੇ ਵਿੱਚ ਬੈਠਦਾ ਹੈ ਭਗਤੀ ਕਰਦਾ ਹੈ ਔਰ ਰੋਜ਼ ਖੁਦਾ ਦੀ ਯਾਦ ਦੇ ਵਿੱਚ ਜੁੜ ਕੇ ਬੈਠਣਾ ਰੋਜ਼ ਖੁਦਾ ਨੂੰ ਯਾਦ ਕਰਨਾ ਬੰਦਗੀ ਕਰਨੀ ਨਿੱਤ ਦਾ ਇਸ ਦਾ ਨੇਮ ਹੈ ਔਰ ਹਰ ਵੇਲੇ ਖੁਦਾ ਦੀ ਯਾਦ ਦੇ ਵਿੱਚ ਜੀਵਨ ਜਿਉਂਦਾ ਹੈ ਬੰਦਗੀ ਦੇ ਵਿੱਚ ਰਹਿੰਦੇ ਮਨ ਕਰਕੇ ਸੁਰਤ ਕਰਕੇ ਖੁਦਾ ਨੂੰ ਯਾਦ ਕਰਦੇ ਕਹਿੰਦੇ ਨੇ ਇੱਕ ਦਿਨ ਇਹਦੀ ਬੰਦਗੀ ਤੋਂ ਪ੍ਰਸੰਨ ਹੋ ਕੇ ਫਰਿਸ਼ਤੇ ਪ੍ਰਗਟ ਹੋਏ ਔਰ ਇਹਦੇ ਕੋਲ ਆ ਕੇ ਇਹਨੂੰ ਪੁੱਛਣ ਲੱਗੇ ਅਤਾਰ ਤੇਰੀ ਮੰਗ ਕੀ ਹੈ ਤੈਨੂੰ ਅਸੀਂ ਕੁਛ ਦੇਣਾ ਚਾਹੁੰਦੇ ਹਾਂ ਤੂੰ ਰੋਜ਼ ਖੁਦਾ ਦੀ ਯਾਦ ਦੇ ਵਿੱਚ ਬੰਦਗੀ ਦੇ ਵਿੱਚ ਜੁੜਦਾ ਅੱਜ ਅਸੀਂ ਤੇਰੇ ਕੋਲ ਆਏ ਹਾਂ ਤੈਨੂੰ ਕੁਛ ਦੇਣਾ ਚਾਹੁੰਦੇ ਹਾਂ ਤੂੰ ਮੰਗ ਚਾਹੀਦਾ ਕੀ ਹੈ ਫਰਿਸ਼ਤੇ ਪ੍ਰਗਟ ਹੋਏ ਆਪ ਇਹ ਕਹਿੰਦੇ ਨੇ ਤੇਰੀ ਜੋ ਜੀਵਨ ਦੀ ਮੰਗ ਹੈ ਜੋ ਕੁਛ ਮੰਗਣਾ ਚਾਹੁੰਦਾ ਤੂੰ ਮੰਗ ਲੈ ਉਹ ਮਿਲੇਗਾ ਇਹ ਅਤਾਰ ਕਹਿੰਦੇ ਇਹ ਫਰਿਸ਼ਤੋ ਮੇਰੇ ਜੀਵਨ ਦੀ ਮੇਰੀ ਜ਼ਿੰਦਗੀ ਦੀ ਜੋ ਮੰਗ ਹੈ ਉਹ ਤੁਸੀਂ ਨਹੀਂ ਦੇ ਸਕਦੇ ਉਹ ਤੁਹਾਡੇ ਕੋਲ ਨਹੀਂ ਹੈ ਉਹ ਤੁਸੀਂ ਨਹੀਂ ਦੇ ਸਕਦੇ ਜੋ ਕੁਛ ਮੈਂ ਮੰਗਣਾ ਚਾਹੁੰਦਾ ਔਰ ਜੋ ਮੇਰੇ ਜੀਵਨ ਦੀ ਲੋੜ ਹੈ ਉਹ ਤੁਸੀਂ ਨਹੀਂ ਦੇ ਸਕਦੇ ਪਰ ਇਸ 'ਤੇ ਵੀ ਹੈਰਾਨ ਹੋ ਗਏ ਬਈ ਅਜੇ ਤੂੰ ਕੁਛ ਮੰਗਿਆ ਨਹੀਂ ਅਤੇ ਮੰਗਣ ਤੋਂ ਪਹਿਲਾਂ ਹੀ ਤੂੰ ਸਾਡਾ ਨਿਰਾਦਰ ਕਰਨ ਲੱਗ ਪਏ ਇਹ ਤਾਂ ਸਾਡਾ ਨਿਰਾਦਰ ਹੈ ਬਈ ਜੇ ਤਾਂ ਤੂੰ ਮੰਗ ਕੇ ਔਰ ਅਸੀਂ ਦਿੱਤਾ ਨਹੀਂ ਬਾਅਦ ਦੇ ਵਿੱਚ ਇਹ ਗੱਲ ਆਖੇ ਤਾਂ ਹੋ ਸਕਦੀ ਹੈ ਤੂੰ ਮੰਗਿਆ ਜੇ ਕੁਝ ਹੈ ਨਹੀਂ ਅਤੇ ਪਹਿਲਾਂ ਹੀ ਕਹਿ ਦਿੱਤਾ ਬਈ ਜੋ ਮੈਂ ਮੰਗਣਾ ਚਾਹੁੰਦਾ ਉਹ ਤੁਸੀਂ ਨਹੀਂ ਦੇ ਸਕਦੇ ਇਹ ਤਾਂ ਨਿਰਾਦਰ ਹੈ ਇਹ ਤਾਂ ਬਹੁਤ ਵੱਡਾ ਨਿਰਾਦਰ ਹੈ ਫਰਿਸ਼ਤਿਆਂ ਨੇ ਫਿਰ ਵੀ ਆਖਿਆ ਵੀ ਜੋ ਕੁਛ ਤੂੰ ਮੰਗਣਾ ਚਾਹੁੰਦਾ ਉਹ ਮੰਗ ਕੇ ਤਾਂ ਦੇਖ ਤੇਰੀ ਖੁਆਇਸ਼ ਕੀ ਹੈ ਤੇਰੀ ਮੰਗ ਕੀ ਹੈ ਤੂੰ ਮੰਗਣਾ ਕੀ ਚਾਹੁੰਦਾ ਅਤੇ ਅਤਾਰ ਕਹਿੰਦਾ ਮੇਰੀ ਇੱਕੋ ਹੀ ਮੰਗ ਹੈ ਖੁਦਾ ਦੇ ਚਰਨਾਂ ਦੇ ਵਿੱਚ ਔਰ ਤੁਹਾਡੇ ਕੋਲੋਂ ਮੈਂ ਇੱਕੋ ਹੀ ਮੰਗ ਮੰਗਦਾ ਜੇ ਤੁਸੀਂ ਦੇ ਸਕਦੇ ਹੋ ਕਹਿੰਦੇ ਉਹ ਮੰਗ ਕਿਹੜੀ ਹੈ ਕਹਿੰਦੇ ਬਸ ਇੱਕੋ ਹੀ ਮੰਗ ਹੈ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਜੀਵਨ ਦੇ ਵਿੱਚ ਮੰਗ ਕੋਈ ਨਾ ਰਹੇ ਕੋਈ ਮੰਗ ਹੀ ਨਾ ਹੋਵੇ ਬਸ ਇਹ ਕਿਰਪਾ ਕਰੋ ਮੇਰੀ ਜ਼ਿੰਦਗੀ ਮੇਰੇ ਜੀਵਨ ਦੇ ਵਿੱਚ ਕੋਈ ਮੰਗ ਹੀ ਨਾ ਹੋਵੇ ਸਾਰੀਆਂ ਮੰਗਾਂ ਮਿਟ ਜਾਣ ਕਹਿੰਦੇ ਨੇ ਫਰਿਸ਼ਤੇ ਬਿਨਾਂ ਕੁਛ ਦਿੱਤਿਆਂ ਵਾਪਸ ਚਲੇ ਗਏ ਮੰਗ ਕੋਈ ਨਾ ਹੋਵੇ
ਇਹ ਕੁਛ ਮੰਗ ਲੈਣਾ। ਔਰ ਜਿਸ ਦਿਨ ਜੀਵਨ ਦੇ ਅੰਦਰ ਗੁਰਸਿੱਖ ਇਹ ਸਿਧਾਂਤ ਇਹ ਉਪਦੇਸ਼ ਅਪਣਾ ਲੈਂਦੇ, ਵੈਸੇ ਤਾਂ ਮਨੁੱਖ ਦਾ ਜਿਹੜਾ ਜੀਵਨ ਹੈ, ਮਨੁੱਖ ਦੀ ਜਿਹੜੀ ਜ਼ਿੰਦਗੀ ਹੈ, ਉਹ ਇੱਛਾਵਾਂ ਦੇ ਅਧੀਨ ਰਹਿੰਦੀ ਹੈ। ਮਨੁੱਖ ਦਾ ਜੀਵਨ ਹੀ ਇੱਛਾਵਾਂ ਦੇ ਵਿੱਚ ਹੈ ਅਤੇ ਮਨੁੱਖ ਨੂੰ ਜਿਉਂਦਾ ਵੀ ਇੱਛਾਵਾਂ ਹੀ ਰੱਖਦੀਆਂ ਨੇ। ਰੋਜ਼ ਨਿਤਾ ਪ੍ਰਤੀ ਹਰ ਰੋਜ਼ ਮਨੁੱਖ ਦੇ ਅੰਦਰ ਨਵੀਂ ਇੱਛਾ ਨਵੀਂ ਮੰਗ ਜਨਮ ਲੈਂਦੀ ਹੈ। ਜੀਵਨ ਛੋਟਾ ਹੈ, ਇੱਛਾਵਾਂ ਵੱਡੀਆਂ ਨੇ। ਔਰ ਰੱਬ ਸਾਰੀਆਂ ਇੱਛਾਵਾਂ ਦੀ ਪੂਰਤੀ ਵੀ ਕਰਦਾ ਹੈ। ਐਸਾ ਨਹੀਂ ਕਿ ਸਤਿਗੁਰੂ ਦੇ ਕੋਲ ਇੱਛਾਵਾਂ ਦੀ ਪੂਰਤੀ ਨਹੀਂ ਹੈ। ਪਰਮੇਸ਼ਵਰ ਸਾਰੀਆਂ ਇੱਛਾਵਾਂ ਦੀ ਪੂਰਤੀ ਕਰਦਾ ਹੈ, ਉਹ ਇੱਛਾਵਾਂ ਨੂੰ ਪੂਰਨ ਕਰਨ ਵਾਲਾ ਹੈ, ਪਰ ਮਨੁੱਖ ਦੀਆਂ ਇੱਛਾਵਾਂ ਵੱਧਦੀਆਂ ਜਾਂਦੀਆਂ ਨੇ। ਜਿਸ ਦਿਨ ਸਤਿਗੁਰੂ ਦੇ ਸ਼ਰਨ ਦੇ ਵਿੱਚ ਆ ਕੇ ਸਤਿਗੁਰੂ ਦੇ ਸਨਮੁਖ ਹੋ ਕੇ ਇੱਕ ਇੱਛਾ ਇੱਕ ਮੰਗ ਜਗਿਆਸੂ ਦੇ ਮਨ ਦੇ ਵਿੱਚ ਪ੍ਰਗਟ ਹੋ ਜਾਏ ਕਿ ਸਤਿਗੁਰੂ ਤੁਹਾਡੇ ਚਰਨਾਂ ਦੇ ਵਿੱਚੋਂ ਮੈਂ ਤੁਹਾਡੇ ਨਾਮ ਦੀ ਮੰਗ ਕਰਦਾ, ਫਿਰ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਔਰ ਗੁਰਬਾਣੀ ਦੇ ਅੰਦਰ ਜਿਹੜੀ ਸਤਿਗੁਰੂ ਨੇ ਗੱਲ ਆਖੀ ਕਿ ਗੁਰੂ ਪਰਮੇਸ਼ਵਰ ਸਾਰੀਆਂ ਇੱਛਾਵਾਂ ਪੂਰਨ ਕਰਨ ਵਾਲਾ ਹੈ, ਕਿਵੇਂ ਕਿ ਜੋ ਕੁਛ ਅਸੀਂ ਮੰਗਦੇ ਹਾਂ ਪੂਰਾ ਹੁੰਦਾ ਹੈ। ਅਤੇ ਗੁਰਸਿੱਖ ਨੂੰ ਸਤਿਗੁਰੂ ਨੇ ਇੱਕ ਉਪਦੇਸ਼ ਦਿੱਤਾ, ਸਿੱਖਿਆ ਦਿੱਤੀ, ਸਗਲ ਇੱਛ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਏ ਜੀ। ਗੁਰੂ ਦੇ ਨਾਲ ਮਿਲ ਜਾਣਾ, ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਟਿਕਾ ਲੈਣਾ, ਵਸਾ ਲੈਣਾ, ਬਸ ਇਹੀ ਸਾਰੀਆਂ ਇੱਛਾਵਾਂ ਦੀ ਪੂਰਤੀ ਹੈ। ਗੁਰੂ ਦੇ ਨਾਲ ਰਿਸ਼ਤਾ ਬਣਿਆ ਏ, ਗੁਰੂ ਦੇ ਨਾਲ ਸਾਡਾ ਸੰਬੰਧ ਬਣ ਜਾਏ, ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ, ਫਿਰ ਮੰਗ ਕੋਈ ਨਹੀਂ ਰਹਿੰਦੀ। ਜੀਵਨ ਦਾ ਹਰ ਸੁੱਖ ਪਰਮ ਆਨੰਦ ਨਾਮ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਅਤੇ ਜਿਹੜਾ ਜਗਿਆਸੂ ਹੈ, ਗੁਰੂ ਨਾਨਕ ਦੇ ਮਾਰਗ 'ਤੇ ਚੱਲਣ ਵਾਲਾ ਸਿੱਖ ਹੈ, ਉਹ ਸਤਿਗੁਰੂ ਦੇ ਦਰ ਤੋਂ ਇੱਕੋ ਮੰਗ ਰੱਖਦਾ ਹੈ, ਉਹ ਹੈ ਨਾਮ ਦੀ ਮੰਗ। ਜਿਸ ਨੂੰ ਪਾਤਸ਼ਾਹ ਕਹਿੰਦੇ ਨੇ, ਇੱਛ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ। ਵਰ ਕਹਿੰਦੇ ਨੇ ਪਤੀ, ਪਤੀ ਦਾ ਮਿਲ ਜਾਣਾ, ਮਿਲਾਪ ਹੋ ਜਾਣਾ, ਬਸ ਇਹੀ ਸਾਰੀਆਂ ਇੱਛਾਵਾਂ ਦੀ ਪੂਰਤੀ ਹੈ। ਜਦੋਂ ਤੱਕ ਪਿਆਰੇ ਪ੍ਰੀਤਮ ਦਾ ਮਿਲਾਪ ਨਹੀਂ ਹੈ, ਇੱਛਾਵਾਂ ਪੈਦਾ ਹੁੰਦੀਆਂ ਰਹਿੰਦੀਆਂ ਨੇ। ਜਿਸ ਦਿਨ ਮਿਲਾਪ ਹੋ ਗਿਆ, ਜਿਸ ਦਿਨ ਅੰਦਰ ਸੁਰਤ ਪਰਮੇਸ਼ਵਰ ਦੇ ਨਾਲ ਜੁੜ ਗਈ, ਫਿਰ ਇੱਕੋ ਹੀ ਮੰਗ ਰਹਿੰਦੀ ਹੈ, ਉਹ ਹੈ ਨਾਮ ਦੀ ਮੰਗ। ਇਸ਼ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ। ਉਹ ਇਸ਼ ਕਿਹੜੀ ਹੈ, ਉਹ ਮੰਗ ਕਿਹੜੀ ਹੈ? ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਸਖੀਆਂ ਦੇ ਨਾਲ ਬੈਠ ਕੇ ਗੁਣਾਂ ਨੂੰ ਗਾਇਨ ਕਰਨਾ, ਔਰ ਗੁਣ ਕਿਸ ਦੇ ਗਾਉਣੇ? ਪਿਆਰੇ ਪ੍ਰੀਤਮ ਦੇ। ਅਤੇ ਸਤ ਸੰਗਤ ਦੇ ਵਿੱਚ ਸਾਰੇ ਜੀਵ ਇਸਤਰੀ ਦੇ ਰੂਪ ਵਿੱਚ ਪਰਮੇਸ਼ਵਰ ਦੇ ਗੁਣਾਂ ਨੂੰ ਗਾਇਨ ਕਰਨਾ, ਇਹ ਉਸ ਦੀ ਵਡਿਆਈ ਹੈ। ਗੀਤ ਗੋਬਿੰਦ ਅਲਾਏ, ਇਹ ਗੋਬਿੰਦ ਦੇ ਗੀਤ ਅਲਾਉਣੇ, ਗੀਤ ਗਾਉਣੇ ਪਰਮਾਤਮਾ ਦੀ ਵਡਿਆਈ ਹੈ। ਕੀਰਤਨ ਦੇ ਰਾਹੀਂ, ਸ਼ਬਦਾਂ ਦੇ ਰਾਹੀਂ, ਇਹ ਉਸੇ ਦੀ ਵਡਿਆਈ ਹੈ। ਔਰ ਇਸ ਨੂੰ ਸਤਿਗੁਰੂ ਨੇ ਆਖਿਆ, ਸਗਲ ਇੱਛ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਏ ਜੀਓ।
ਮਿਲਾਪ ਔਰ ਮਿਲਾਪ ਉਸ ਦੇ ਨਾਲ ਜੋ ਸਾਰਿਆਂ ਦਾ ਸੁਆਮੀ ਹੈ, ਸਾਰਿਆਂ ਦਾ ਮਾਲਕ ਹੈ, ਉਹਦੇ ਨਾਲ ਮਿਲਾਪ। ਸਤਿਗੁਰੂ ਗੁਰਦੇਵ ਪਾਤਸ਼ਾਹ ਨੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਨਾਮ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਏ ਔਰ ਮੰਗਣਾ ਵੀ ਸਤਿਗੁਰੂ ਦੇ ਚਰਨਾਂ ਦੇ ਵਿੱਚੋਂ ਇਹੀ ਹੈ, ਨਾਮ ਮਿਲੇ ਮਨ ਤ੍ਰਿਪਤੀ ਹੈ, ਮਨੁੱਖ ਰੱਜ ਜਾਂਦਾ ਨਾਮ ਨੂੰ ਪ੍ਰਾਪਤ ਕਰਕੇ। ਨਾਮ ਦੀ ਮੰਗ ਸਤਿਗੁਰੂ ਦੇ ਚਰਨਾਂ ਦੇ ਵਿੱਚ ਰੱਖ ਦੇਈਏ ਪਰ ਜੀਵਨ ਦੇ ਵਿੱਚ ਪਰਮ ਸੁੱਖ ਅਤੇ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਭਾਈ ਗੁਰਦਾਸ ਜੀ ਨੇ ਇੱਕ ਕਵਿਤ ਦੇ ਅੰਦਰ ਬੜੇ ਪਿਆਰੇ ਬੋਲ ਸਾਨੂੰ ਬਖਸ਼ਿਸ਼ ਕੀਤੇ। ਨਹਿਰ ਕੁਆਰ ਕੰਨੀਆਂ ਲਾਡਲੀ ਕੈ ਮਾਨੀਅਤ, ਵਿਆਹੇ ਸਸੁਰਾਰ ਜਾਏ ਗੁਨਨ ਕੈ ਮਾਨੀਏ। ਬਣਜ ਵਿਵਹਾਰ ਲਗ ਜਾਤ ਹੈ ਵਿਦੇਸ਼, ਪ੍ਰਾਣੀ ਕਹੀਏ ਸਪੂਤ ਲਾਭ ਲਭਤ ਕਿਆਨੀਏ। ਜੈਸੇ ਤੋ ਸੰਗਰਾਮ ਸਮੇਂ ਪਰਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੂਰੋ ਸੁਭੱਠ ਵਖਾਨੀਏ। ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਆ ਮਨੁੱਖਾ ਜੀਵਨ ਦੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ ਪਰ ਇਹਦੀ ਵਡਿਆਈ ਕੀ ਹੈ? ਮਨੁੱਖਾ ਜੀਵਨ ਪਰਮੇਸ਼ਵਰ ਨੇ ਸਾਨੂੰ ਦਾਨ ਦੇ ਵਿੱਚ ਦਿੱਤਾ ਹੈ, ਦਾਨ ਦੇ ਵਿੱਚ। ਅਤੇ ਜਿਹੜੀ ਸ਼ੈ ਸਾਨੂੰ ਦਾਨ ਦੇ ਵਿੱਚ ਪ੍ਰਾਪਤ ਹੋਈ ਹੋਵੇ ਉਸ 'ਤੇ ਸਾਡਾ ਅਧਿਕਾਰ ਨਹੀਂ ਹੁੰਦਾ। ਜੋ ਕੁਛ ਦਾਨ ਦੇ ਵਿੱਚ ਮਿਲਿਆ ਹੈ ਉਸ 'ਤੇ ਸਾਡਾ ਅਧਿਕਾਰ ਨਹੀਂ ਹੁੰਦਾ। ਪਰ ਹੈਰਾਨੀ ਹੁੰਦੀ ਹੈ, ਮਨੁੱਖ ਨੇ ਇਸ 'ਤੇ ਆਪਣਾ ਅਧਿਕਾਰ ਸਮਝ ਲਏ, ਮਨੁੱਖਾ ਸਰੀਰ 'ਤੇ ਮਨੁੱਖਾ ਜੀਵਨ 'ਤੇ ਆਪਣਾ ਅਧਿਕਾਰ ਸਮਝ ਲਏ। ਪਰ ਬੜੀ ਵੱਡੀ ਗੁਸਤਾਖੀ ਹੈ ਮਨੁੱਖ ਦੀ। ਪਰਮੇਸ਼ਵਰ ਵੱਲੋਂ ਦਾਨ ਦੇ ਵਿੱਚ ਮਿਲੀ ਹੋਈ ਵਸਤੂ ਔਰ ਜਿਹੜਾ ਕੁਛ ਦਾਨ ਦੇ ਵਿੱਚ ਮਿਲਿਆ ਉਸ 'ਤੇ ਆਪਣਾ ਅਧਿਕਾਰ, ਪਰ ਅਸਲ ਦੇ ਵਿੱਚ ਮਨੁੱਖ ਦਾ ਆਪਣਾ ਅਧਿਕਾਰ ਹੈ ਨਹੀਂ। ਐਵੇਂ ਮਨੁੱਖ ਬਸ ਭੁਲੇਖੇ ਦੇ ਵਿੱਚ ਜੀਵਨ ਨੂੰ ਬਤੀਤ ਕਰੀ ਜਾ ਰਹੇ, ਐਵੇਂ ਮਨੁੱਖ ਭੁਲੇਖੇ ਦੇ ਵਿੱਚ ਸਰੀਰ ਮੇਰਾ ਹੈ, ਸਰੀਰ ਤੋਂ ਕਮਾਇਆ ਧਨ ਮੇਰਾ ਹੈ ਔਰ ਜੋ ਕੁਝ ਸਰੀਰ ਤੋਂ ਪ੍ਰਾਪਤ ਕਰਕੇ ਦੁਨੀਆਂ ਦੇ ਵਿੱਚ ਮੈਂ ਹਾਸਲ ਕੀਤਾ ਉਹ ਸਭ ਮੇਰਾ ਹੈ, ਇਹ ਬਸ ਭੁਲੇਖਾ ਹੈ, ਆਪਣਾ ਕੁਝ ਵੀ ਨਹੀਂ। ਦਾਨ ਦੇ ਵਿੱਚ ਮਿਲਿਆ ਔਰ ਦਾਨ ਦੇ ਵਿੱਚ ਮਿਲੇ ਸਰੀਰ ਤੋਂ ਕਮਾਇਆ ਤਨ ਧਨ ਇਹ ਸਭ ਕੁਛ ਪਰਮੇਸ਼ਵਰ ਦੀ ਦਾਤ ਹੈ, ਬਖਸ਼ਿਸ਼ਾਂ ਨੇ। ਪੰਡਿਤ ਦਿਆਲ ਸਿੰਘ ਨੇ ਬੜੇ ਪਿਆਰੇ ਬੋਲ ਲਿਖੇ, ਵਿਦਵਾਨ ਸੱਜਣ ਬੜੇ ਕਮਾਲ ਦੀ ਗੱਲ ਉਹਨਾਂ ਨੇ ਲਿਖੀ। ਕਹਿੰਦੇ ਇੱਕ ਦਿਨ ਮੇਰੇ ਮਨ ਦੇ ਵਿੱਚ ਇਹ ਚਾਓ ਪੈਦਾ ਹੋਇਆ ਵੀ ਦੁਨੀਆਂ ਦੇ ਸਾਰੇ ਲੋਕ ਰੱਬ ਨੂੰ ਭੇਟਾਵਾਂ ਭੇਟ ਕਰਦੇ ਨੇ ਧਾਰਮਿਕ ਅਸਥਾਨਾਂ 'ਤੇ, ਹੋਰ ਵੱਖ ਵੱਖ ਥਾਵਾਂ 'ਤੇ ਜਾ ਕੇ ਰੱਬ ਨੂੰ ਸਮਝ ਕੇ ਰੱਬ ਦੇ ਅੱਗੋਂ ਭੇਟਾਵਾਂ ਦਾਨ ਕਰਦੇ ਨੇ, ਭੇਟਾ ਰੱਖਦੇ ਨੇ। ਇੱਕ ਦਿਨ ਮੇਰੇ ਮਨ ਦੇ ਵਿੱਚ ਵੀ ਚਾਓ ਪੈਦਾ ਹੋਇਆ, ਮੈਂ ਵੀ ਕੁਛ ਰੱਬ ਦੇ ਅੱਗੋਂ ਭੇਟਾ ਕਰਾਂ, ਸਮਰਪਣ ਕਰਾਂ। ਅਸੀਂ ਸਾਰੇ ਕਰਦੇ ਹਾਂ, ਸਾਰਿਆਂ ਦੇ ਹੱਥ ਦੇ ਵਿੱਚ ਕੁਝ ਨਾ ਕੁਛ ਗੁਰੂ ਦੇ ਚਰਨਾਂ ਦੇ ਵਿੱਚ ਭੇਟ ਕਰਨ ਵਾਸਤੇ ਸ਼ੈ ਆਉਂਦੀ। ਮੁਬਾਰਕ ਹੈ, ਚੰਗੀ ਗੱਲ ਹੈ, ਭੇਟਾ ਕਰਨਾ ਚਾਹੀਦਾ। ਪਰ ਪੰਡਿਤ ਦਿਆਲ ਸਿੰਘ ਕਹਿੰਦਾ ਮੈਂ ਜਦੋਂ ਆਪਣੇ ਮਨ ਦੇ ਵਿੱਚ ਵਿਚਾਰਿਆ ਭੇਟਾ ਤਾਂ ਕਰਨਾ ਹੈ ਪਰ ਭੇਟਾ ਮੈਂ ਉਹ ਵਸਤੂ ਕਰਨੀ ਹੈ ਜਿਹੜੀ ਮੇਰੀ ਆਪਣੀ ਹੋਵੇ।
ਜੋ ਕੁਛ ਮੇਰਾ ਆਪਣਾ ਹੋਵੇ ਉਹ ਭੇਟਾ ਕਰਾਂ। ਹੁਣ ਆਪਣਾ ਮੇਰੇ ਕੋਲ ਕੀ ਹੈ? ਸਰੀਰ ਇਹ ਰੱਬ ਦੇ ਵੱਲੋਂ ਦਾਨ ਦੇ ਵਿੱਚ ਮਿਲਿਆ ਹੋਇਆ, ਅੱਖਾਂ ਨੱਕ ਕੰਨ ਇਹ ਸਾਰਾ ਕੁਝ ਰੱਬ ਨੇ ਦਾਤ ਦਿੱਤੀ ਹੈ। ਸਰੀਰ ਤੋਂ ਕਮਾਇਆ ਹੋਇਆ ਧਨ ਇਹ ਵੀ ਮੇਰਾ ਆਪਣਾ ਨਹੀਂ ਹੈ। ਹੋਰ ਦੁਨੀਆ ਦੇ ਵਿੱਚ ਜੋ ਕੁਛ ਮੈਂ ਦੇਖਿਆ ਔਰ ਨਜ਼ਰ ਮਾਰੀ, ਮੈਨੂੰ ਆਪਣਾ ਤੇ ਕੁਛ ਨਜ਼ਰ ਨਹੀਂ ਆਇਆ। ਤੇ ਮਨ ਚਾਹੁੰਦਾ ਜੋ ਕੁਛ ਮੇਰੇ ਕੋਲ ਆਪਣਾ ਹੋਵੇ ਮੈਂ ਉਹ ਰੱਬ ਦੇ ਚਰਨਾਂ ਦੇ ਵਿੱਚ ਭੇਟਾ ਕਰਾਂ, ਬਈ ਮੇਰਾ ਆਪਣਾ ਕੀ ਹੈ। ਤੇ ਕਦੇ ਖਿਆਲ ਕਰਿਓ ਜੀਵਨ ਦੇ ਵਿੱਚ ਸਾਡਾ ਆਪਣਾ ਕੀ ਹੈ। ਔਰ ਨਾਲ ਇਹ ਵੀ ਗੱਲ ਸਮਝ ਆਵੇ, ਆਪਾਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਜਦੋਂ ਆਉਂਦੇ ਹਾਂ ਤੇ ਸਾਡੇ ਆਉਣ ਦਾ ਮਕਸਦ ਕੀ ਹੁੰਦਾ ਹੈ, ਮਨੋਰਥ ਕੀ ਹੁੰਦਾ ਹੈ। ਆਪਾਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਕੁਛ ਲੈਣ ਵਾਸਤੇ ਆਉਂਦੇ ਹਾਂ ਅਤੇ ਕੁਛ ਦੇਣ ਵਾਸਤੇ ਆਉਂਦੇ ਹਾਂ, ਭੇਟਾਵਾਂ ਸਮਰਪਣ ਕਰਦੇ ਹਾਂ ਅਤੇ ਸਤਿਗੁਰੂ ਦੇ ਚਰਨਾਂ ਦੇ ਵਿੱਚੋਂ ਗੁਰੂ ਦੀ ਮੱਤ ਲੈਣ ਵਾਸਤੇ ਆਉਣਾ, ਇਹ ਸਾਡਾ ਮਕਸਦ ਹੈ, ਇਹ ਮਨੋਰਥ ਹੈ। ਵੱਖਰੀ ਗੱਲ ਹੈ ਅਸੀਂ ਨਾ ਲੈ ਕੇ ਜਾਈਏ, ਉਹ ਵੱਖਰੀ ਗੱਲ ਹੈ, ਪਰ ਮਨੋਰਥ ਇਹੀ ਹੈ। ਪੰਡਿਤ ਦਿਆਲ ਸਿੰਘ ਕਹਿੰਦਾ ਮੇਰੇ ਕੋਲ ਆਪਣਾ ਕੀ ਹੈ ਜੋ ਮੈਂ ਭੇਟਾ ਕਰਦੇ ਹਾਂ। ਅਤੇ ਅਖੀਰ ਮੈਨੂੰ ਇੱਕ ਗੱਲ ਸਮਝ ਆਈ, ਕਹਿੰਦੇ ਜ਼ਿੰਦਗੀ ਦੇ ਅੰਦਰ ਮੇਰੇ ਕੋਲ ਆਪਣੇ ਅਵਗੁਣ ਨੇ, ਜਿਤਨੇ ਅਵਗੁਣ ਮੇਰੇ ਆਪਣੇ ਜੀਵਨ ਦੇ ਵਿੱਚ ਨੇ ਇਹ ਮੇਰੇ ਆਪਣੇ ਨੇ। ਅਵਗੁਣ ਖੁਦਾ ਦੇ ਨਹੀਂ, ਅਵਗੁਣ ਰੱਬ ਦੇ ਵਿੱਚ ਨਹੀਂ। ਔਰ ਨਾ ਜਦੋਂ ਮੈਂ ਸੰਸਾਰ ਦੇ ਵਿੱਚ ਆਉਣ ਲੱਗਾ ਉਦੋਂ ਮੇਰੇ ਜੀਵਨ ਦੇ ਵਿੱਚ ਅਵਗੁਣ ਨਹੀਂ ਸਨ, ਉਦੋਂ ਤਾਂ ਮੇਰਾ ਜੀਵਨ ਗੁਣਾਂ ਦੇ ਨਾਲ ਭਰਿਆ ਹੋਇਆ ਸੀ। ਔਰ ਜਿਤਨੇ ਗੁਣ ਇੱਕ ਬੱਚੇ ਦੇ ਅੰਦਰ ਭਰਪੂਰ ਹੁੰਦੇ ਨੇ, ਵੱਡਿਆਂ ਦੇ ਅੰਦਰ ਉਹਨੇ ਗੁਣਾਂ ਦੀ ਭਰਪੂਰਤਾ ਨਹੀਂ। ਜਿਵੇਂ ਜਿਵੇਂ ਮਨੁੱਖ ਵੱਡਾ ਹੁੰਦਾ ਅਵਗੁਣ ਵੱਧਦੇ ਜਾਂਦੇ ਨੇ, ਗੁਣਾਂ ਦੇ ਵਿੱਚ ਘਾਟਾ ਹੁੰਦਾ ਜਾਂਦਾ। ਅਤੇ ਇਸੇ ਨੂੰ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਕਿਆ ਤੈ ਖੱਟਿਆ ਕਹਾਂ ਗਵਾਇਆ, ਬਈ ਤੂੰ ਕਮਾਈ ਕੀ ਕਰ ਰਿਹਾ ਅਤੇ ਗਵਾ ਕੀ ਰਿਹਾ। ਅਤੇ ਮਨੁੱਖ ਤਾਂ ਇੰਝ ਸੰਸਾਰ ਦੇ ਵਿੱਚ ਅਵਗੁਣਾਂ ਨੂੰ ਇਕੱਠੇ ਕਰ ਰਹੇ। ਅਤੇ ਕਹਿੰਦੇ ਨੇ ਮੇਰੇ ਆਪਣੇ ਕੋਲ ਕੇਵਲ ਆਪਣੇ ਅਵਗੁਣ ਨੇ, ਅਤੇ ਮੈਂ ਆਪਣੇ ਅਵਗੁਣ ਹੀ ਰੱਬ ਦੇ ਅੱਗੋਂ ਭੇਟਾ ਕਰਦੇ ਹਾਂ। ਬਸ ਸਤਿਗੁਰੂ ਦੇ ਚਰਨਾਂ ਦੇ ਵਿੱਚ ਮੱਥਾ ਟੇਕਣਾ, ਨਮਸਕਾਰ ਕਰਨੀ, ਭੇਟਾਵਾਂ ਰੱਖਣੀਆਂ, ਇਹ ਗੱਲ ਸਾਨੂੰ ਸਮਝ ਆ ਜਾਏ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਅਵਗੁਣਾਂ ਨੂੰ ਅਸੀਂ ਭੇਟਾ ਕਰ ਦੇਣਾ, ਲੈ ਕੇ ਕੀ ਜਾਣਾ। ਅਵਗੁਣਾਂ ਨੂੰ ਦੇ ਕੇ, ਅਵਗੁਣ ਭੇਟਾ ਕਰਕੇ ਸਤਿਗੁਰੂ ਨੇ ਸਾਨੂੰ ਗੁਣਾਂ ਦੀ ਦਾਤ ਦੇ ਦੇਣੀ। ਬਸ ਸ਼ਰਤੇ ਕੋਈ ਲੈਣ ਵਾਸਤੇ ਤਿਆਰ ਹੋਵੇ, ਕੋਈ ਦੇਣ ਵਾਸਤੇ ਤਿਆਰ ਹੋਵੇ। ਮਨੁੱਖ ਸਾਰੀ ਜ਼ਿੰਦਗੀ ਧਨ ਭੇਟਾ ਕਰਦਾ ਰਹਿੰਦੇ, ਮਨੁੱਖ ਸਾਰੀ ਜ਼ਿੰਦਗੀ ਵਸਤਰ ਭੇਟਾ ਕਰਦਾ ਰਹਿੰਦੇ, ਮਨੁੱਖ ਸਾਰੀ ਜ਼ਿੰਦਗੀ ਦੁਨੀਆ ਦੇ ਅੰਦਰ ਹੋਰ ਬਹੁਤ ਸਾਰੀਆਂ ਭੇਟਾਵਾਂ ਆਪਣੇ ਜੀਵਨ ਦੇ ਵਿੱਚ ਕਰਦਾ ਹੈ, ਅਵਗੁਣਾਂ ਨੂੰ ਆਪਣੇ ਕੋਲ ਸੰਭਾਲ ਕੇ ਰੱਖ ਲੈਂਦੇ। ਮੱਥਾ ਟੇਕਣਾ, ਸਤਿਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨੀ, ਆਪਣੇ ਅਵਗੁਣਾਂ ਨੂੰ ਸਤਿਗੁਰੂ ਦੇ ਚਰਨਾਂ ਦੇ ਵਿੱਚ ਰੱਖ ਦੇਈਏ, ਗੁਰੂ ਨੇ ਅਵਗੁਣਾਂ ਨੂੰ ਲੈ ਕੇ ਗੁਣਾਂ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾ ਦੇਣੀ। ਦੁਨੀਆ ਦੇ ਅੰਦਰ ਇੱਕੋ ਟਿਕਾਣਾ ਹੈ, ਇੱਕੋ ਥਾਂ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਹੜਾ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ। ਇੱਕੋ ਦਰ ਹੈ, ਦੁਨੀਆ ਦੇ ਵਿੱਚ ਅਵਗੁਣਾਂ ਨੂੰ ਲੈਣ ਵਾਸਤੇ ਕੋਈ ਤਿਆਰ ਨਹੀਂ।
ਤੇ ਜਿਨ੍ਹਾਂ ਦੇ ਕੋਲ ਅਵਗੁਣ ਨੇ ਉਹਨਾਂ ਨੂੰ ਤਾਂ ਨੇੜੇ ਬਿਠਾਉਣ ਵਾਸਤੇ ਕੋਈ ਤਿਆਰ ਨਹੀਂ। ਇਸੇ ਕਰਕੇ ਮਨੁੱਖ ਦੀ ਸਾਰੀ ਜ਼ਿੰਦਗੀ ਇਸੇ ਦੇ ਵਿੱਚ ਨਿਕਲ ਜਾਂਦੀ ਹੈ, ਜਿਤਨੇ ਅਵਗੁਣ ਨੇ ਮੈਂ ਉਹਨਾਂ ਨੂੰ ਛੁਪਾ ਕੇ ਰੱਖ ਲਵਾਂ, ਗੁਣਾਂ ਨੂੰ ਪ੍ਰਗਟ ਕਰਦੇ ਹਾਂ। ਅਤੇ ਹਰ ਇੱਕ ਮਨੁੱਖ ਗੁਣ ਨਾ ਵੀ ਹੋਣ ਤਾਂ ਵੀ ਪ੍ਰਗਟ ਕਰਨੇ ਚਾਹੁੰਦੇ, ਗੁਣ ਨਾ ਵੀ ਹੋਣ ਮਨੁੱਖ ਦੇ ਕੋਲ ਤਾਂ ਵੀ ਪ੍ਰਗਟ ਕਰਦੇ, ਅਵਗੁਣ ਹੈਗੇ ਨੇ ਉਹਨਾਂ ਨੂੰ ਛੁਪਾ ਕੇ ਰੱਖਣਾ ਚਾਹੁੰਦੇ। ਸਤਿਗੁਰੂ ਨੇ ਸਿੱਖ ਨੂੰ ਇਹ ਦਾਤ ਬਖਸ਼ਿਸ਼ ਕੀਤੀ, ਦੁਨੀਆਂ ਦੇ ਵਿੱਚ ਤੂੰ ਆਪਣੇ ਅਵਗੁਣਾਂ ਨੂੰ ਛੁਪਾ ਕੇ ਰੱਖ, ਪਰ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਆਉਣਾ ਹੋਵੇ ਪ੍ਰਗਟ ਕਰ ਦੇ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਗੁਰੂ ਦੇ ਅੱਗੋਂ ਰੱਖ ਦੇ। ਭਾਈ ਗੁਰਦਾਸ ਜੀ ਕਹਿੰਦੇ ਨੇ ਸੌਦਾ ਇਕਤ ਹੱਟ ਹੈ, ਇਹੋ ਜਿਹਾ ਸੌਦਾ ਜਿਸ ਦੁਕਾਨ ਤੋਂ ਜਿਸ ਹੱਟੀ ਤੋਂ ਪ੍ਰਾਪਤ ਹੁੰਦਾ ਉਹ ਦੁਨੀਆਂ ਦੇ ਵਿੱਚ ਇੱਕੋ ਹੀ ਹੈ। ਸੌਦਾ ਇਕਤ ਹੱਟ ਹੈ ਸਾਹਾ ਸਤਿਗੁਰ ਪੂਰਾ, ਜਿੱਥੇ ਸਤਿਗੁਰੂ ਆਪ ਵਿਰਾਜਮਾਨ ਨੇ ਉਹ ਇੱਕੋ ਹੀ ਦਰ ਹੈ, ਔਗਣ ਲੈ ਗੁਣ ਵਿਕਣੇ। ਔਗੁਣਾਂ ਨੂੰ ਲੈ ਕੇ ਗੁਣਾਂ ਦੀ ਦਾਤ ਸਾਡੀ ਝੋਲੀ ਦੇ ਵਿੱਚ ਸਤਿਗੁਰੂ ਪਾ ਦਿੰਦੇ ਨੇ। ਬਚਨੇ ਦਾ ਸੂਰਾ, ਬਚਨਾਂ ਦਾ ਸੂਰਮਾ ਹੈ ਸਤਿਗੁਰੂ, ਔਰ ਜਿਹੜਾ ਬਚਨ ਸਤਿਗੁਰੂ ਨੇ ਕਰ ਦਿੱਤਾ ਉਹ ਅਟਲ ਹੈ। ਔਗਣ ਲੈ ਗੁਣ ਵਿਕਣੇ ਬਚਨੇ ਦਾ ਸੂਰਾ, ਗੁਰੂ ਦੇ ਬਚਨ ਕਿਤੇ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਣ, ਇਹੀ ਹੈ ਸਤਿਗੁਰੂ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਣਾ, ਆਪਣੇ ਗੁਣਾਂ ਨੂੰ ਭੇਟਾ ਕਰਕੇ ਗੁਣਾਂ ਦੀ ਦਾਤ ਪ੍ਰਾਪਤ ਕਰਨੀ। ਪੰਡਿਤ ਦਿਆਲ ਸਿੰਘ ਕਹਿੰਦੇ ਨੇ ਮੈਂ ਆਪਣੇ ਅਵਗੁਣਾਂ ਦਾ ਟੋਕਰਾ ਸਤਿਗੁਰੂ ਦੇ ਚਰਨਾਂ ਦੇ ਵਿੱਚ ਰੱਖ ਕੇ ਗੁਣਾਂ ਦੀ ਦਾਤ ਪ੍ਰਾਪਤ ਕਰ ਲਈ। ਗੁਰੂ ਦੇ ਕੋਲੋਂ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ, ਮਿਲਦੇ ਨੇ, ਔਰ ਜਦੋਂ ਗੁਣ ਇਸ ਜੀਵਨ ਦੇ ਵਿੱਚ ਆ ਜਾਣ ਫਿਰ ਪਰਮ ਸੁੱਖ ਅਤੇ ਆਨੰਦ ਦੀ ਪ੍ਰਾਪਤੀ ਹੈ। ਗੁਰਬਾਣੀ ਦੇ ਰਾਹੀਂ ਸਤਿਗੁਰੂ ਨੇ ਇਹ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ, ਪਰ ਗੁਣਾਂ ਦੀ ਪ੍ਰਾਪਤੀ ਕਰਨ ਵਾਸਤੇ ਜੁਗਤ ਕੀ ਹੈ, ਸਾਧਨ ਕੀ ਹੈ। ਭਾਈ ਗੁਰਦਾਸ ਜੀ ਨੇ ਅੱਜ ਜਿਹੜੀ ਇਸ ਵਾਰ ਦੀ ਪੌੜੀ ਦੇ ਅੰਦਰ ਕਿਰਪਾਲਤਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਇਸ ਦਾ ਸਾਰ ਤੱਤ ਤਾਂ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਆਪ ਵੱਡਾ ਹੈ, ਵੱਡਾ ਆਪ, ਵੱਡੀ ਵਡਿਆਈ, ਉਹ ਆਪ ਵੀ ਵੱਡਾ ਹੈ ਔਰ ਉਸ ਦੀ ਵਡਿਆਈ ਉਹ ਵੀ ਵੱਡੀ ਹੈ, ਜਿਸ ਨੂੰ ਮਹਾਰਾਜ ਕਹਿੰਦੇ ਨੇ ਸਾਚਾ ਸਾਹਿਬ ਸਾਚ ਨਾਏ। ਉਹ ਆਪ ਵੀ ਸੱਚਾ, ਉਸਦਾ ਨਿਆਂ ਵੀ ਸੱਚ ਹੈ, ਅਤੇ ਨਿਆਂ ਉਸੇ ਦਾ ਸੱਚਾ ਹੁੰਦਾ ਜਿਹੜਾ ਆਪ ਵੱਡਾ ਹੋਵੇ, ਜਿਸ ਦੀਆਂ ਵਡਿਆਈਆਂ ਵੱਡੀਆਂ ਹੋਣ। ਮਨੁੱਖ ਵੱਡਾ ਹੋਣ ਦਾ ਦਿਖਾਵਾ ਕਰਦਾ ਹੈ, ਹਰ ਇੱਕ ਮਨੁੱਖ ਵੱਡਾ ਹੋਣਾ ਚਾਹੁੰਦਾ ਹੈ, ਪਰ ਵੱਡੇ ਹੋਣ ਵਾਸਤੇ ਵੱਡੇ ਦੇ ਨਾਲ ਸੰਬੰਧ ਜੁੜ ਜਾਏ, ਵੱਡੇ ਦੇ ਨਾਲ ਰਿਸ਼ਤਾ ਬਣ ਆਏ, ਵਡਿਆਈ ਹਾਸਲ ਹੋ ਜਾਂਦੀ ਹੈ। ਔਰ ਜਿਨ੍ਹਾਂ ਦਾ ਸੰਬੰਧ ਵੱਡਿਆਂ ਦੇ ਨਾਲ, ਉਹਨਾਂ ਦੀ ਵਡਿਆਈ ਦੋ ਜਹਾਨਾਂ ਦੇ ਵਿੱਚ ਹੁੰਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਵੱਡਾ ਆਪ, ਵੱਡੀ ਵਡਿਆਈ, ਉਹ ਆਪ ਵੀ ਵੱਡਾ ਹੈ, ਉਸ ਦੀਆਂ ਵਡਿਆਈਆਂ ਵੱਡੀਆਂ ਨੇ। ਔਰ ਗੁਰਬਾਣੀ ਦੇ ਵਿੱਚ ਇਹ ਸਿਧਾਂਤ ਨੂੰ ਸਤਿਗੁਰੂ ਨੇ ਆਪ ਵਰਤੇ। ਤੁਸੀਂ ਕਦੇ ਬਾਣੀ ਪੜ੍ਹੋ, ਸਿਆਣੇ ਸੱਜਣ ਬਾਣੀ ਪੜ੍ਹਨ ਵਾਲੇ, ਆਸਾ ਕੀ ਵਾਰ ਦਾ ਕੀਰਤਨ ਆਪਾਂ ਸੁਣਦੇ ਹਾਂ, ਸੰਪੂਰਨ ਵਾਰ ਸਤਿਗੁਰਾਂ ਨੇ ਉਚਾਰਨ ਕੀਤੀ, ਵਡਿਆਈ ਹੈ।
ਔਰ ਅਖੀਰ ਦੇ ਅੰਦਰ ਜਾ ਕੇ ਸਤਿਗੁਰੂ ਇੱਕ ਗੱਲ ਕਰਦੇ ਨੇ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਅਖੀਰਲੀ ਪੌੜੀ ਹੈ ਬਾਣੀ ਧੁਰ ਦਰਗਾਹੋਂ ਆਈ ਹੈ, ਔਰ ਬਾਣੀ ਦੇ ਵਿੱਚ ਰੱਬ ਦੀ ਵਡਿਆਈ ਹੈ, ਅਤੇ ਵਡਿਆਈ ਕਰਦਿਆਂ ਕਰਦਿਆਂ ਅਖੀਰ ਦੇ ਅੰਦਰ ਪਾਤਸ਼ਾਹ ਨੇ ਇਹ ਗੱਲ ਕਹਿ ਦਿੱਤੀ, ਹੇ ਪ੍ਰਭੂ ਇਹ ਸਾਰੀਆਂ ਵਡਿਆਈਆਂ ਤੇਰੀਆਂ ਨੇ, ਪਰ ਇੰਨੀਆਂ ਵਡਿਆਈਆਂ ਕਰਨ ਤੋਂ ਬਾਅਦ ਵੀ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਏ। ਤੇਰੀ ਕਿੰਨੀ ਕੁ ਵੱਡੀ ਵਡਿਆਈ ਹੈ, ਬਿਆਨ ਨਹੀਂ ਕੀਤੀ ਜਾ ਸਕਦੀ। ਦੂਸਰੀ ਬਾਣੀ ਸਿੱਧ ਗੋਸ਼ਟ, ਇਸ ਬਾਣੀ ਦੀਆਂ 73 ਪੌੜੀਆਂ ਨੇ, ਔਰ ਅਖੀਰਲੀ ਪੌੜੀ ਦੇ ਅੰਦਰ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਗੱਲ ਕੀਤੀ, ਫਿਰ ਉੱਥੇ ਕਹਿੰਦੇ ਨੇ, ਤੇਰੀ ਗਤ ਮਿਤ ਤੂੰ ਹੈ ਜਾਣੈ, ਕਿਆ ਕੋ ਆਖ ਵਖਾਣੈ। ਹੇ ਪ੍ਰਭੂ ਤੇਰੀ ਜੋ ਅਵਸਥਾ ਹੈ, ਤੇਰੀ ਜੋ ਵਡਿਆਈ ਹੈ, ਤੂੰ ਆਪ ਜਾਣਦਾ ਹੈ। ਤੇਰੀ ਗਤ ਮਿਤ ਤੂੰ ਹੈ ਜਾਣੈ, ਕਿਆ ਕੋ ਆਖ ਵਖਾਣੈ। ਹੋਰ ਕੋਈ ਦੂਸਰਾ ਉਸਦਾ ਵਖਿਆਨ ਨਹੀਂ ਕਰ ਸਕਦਾ। ਕਿਆ ਕੋ ਆਖ ਵਖਾਣੈ, ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੈ। ਕਿੱਡੀ ਵੱਡੀ ਵਡਿਆਈ ਹੈ, ਕਿਤੇ ਤੂੰ ਗੁਪਤ ਹੋ ਕੇ ਵਰਤ ਰਿਹਾ, ਕਿਤੇ ਸਾਰਿਆਂ ਦੇ ਵਿੱਚ ਪ੍ਰਤੱਖ ਰੂਪ ਦੇ ਅੰਦਰ ਤੇਰੀ ਜੋਤ ਵਿਆਪਕ ਹੈ। ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੈ। ਸਾਧਿਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰੈ ਫੁਰਮਾਣੈ। ਮੰਗੈ ਨਾਮ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕੋ ਕੁਰਬਾਣੈ। ਤੇਰੇ ਦਰ ਤੋਂ ਇਹ ਭੇਖ ਮੰਗਦੇ ਨੇ, ਤੇਰੇ ਦੀਦਾਰ ਹੋ ਜਾਣ। ਪਰ ਤੇਰੀ ਵਡਿਆਈ ਸਾਡੇ ਬਿਆਨ ਤੋਂ ਪਰੇ ਦੀ ਗੱਲ ਹੈ। ਉਸ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ, ਵੱਡਾ ਆਪ ਵੱਡੀ ਵਡਿਆਈ। ਜਿਤਨੇ ਧਾਰਮਿਕ ਗ੍ਰੰਥ ਵੱਖ ਵੱਖ ਧਰਮਾਂ ਦੇ ਵਿੱਚ ਸਾਰਿਆਂ ਦੇ ਅੰਦਰ ਖੁਦਾ ਦੀ ਰੱਬ ਦੀ ਪਰਮੇਸ਼ਵਰ ਦੀ ਵਡਿਆਈ ਹੈ। ਧਾਰਮਿਕ ਗ੍ਰੰਥ ਸਾਰੇ ਰੱਬ ਦੀ ਗੱਲ ਕਰਦੇ ਨੇ, ਪਰ ਗੁਰਮਤ ਦਾ ਜੋ ਸਿਧਾਂਤ ਹੈ, ਗੁਰਮਤ ਦੀ ਜੋ ਵਿਚਾਰ ਹੈ, ਕਹਿੰਦੇ ਨੇ ਉਸ ਪਰਮਾਤਮਾ ਦੀ ਵਡਿਆਈ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਵੇਦ ਕਤੇਬੋਂ ਬਾਹਰਾ, ਹੇ ਪ੍ਰਭੂ ਤੂੰ ਇਹਨਾਂ ਵੇਦਾਂ ਤੋਂ ਇਹਨਾਂ ਧਾਰਮਿਕ ਕਿਤਾਬਾਂ ਤੋਂ ਪਰੇ। ਵੇਦ ਕਤੇਬੋਂ ਬਾਹਰਾ, ਲੇਖ ਅਲੇਖ ਨਾ ਲਿਖਿਆ ਜਾਈ। ਠੀਕ ਹੈ, ਧਾਰਮਿਕ ਗ੍ਰੰਥ ਸਾਡੀ ਜ਼ਿੰਦਗੀ ਦੇ ਅੰਦਰ, ਸਾਡੇ ਜੀਵਨ ਦੇ ਅੰਦਰ ਸਾਨੂੰ ਚਾਨਣ ਪ੍ਰਕਾਸ਼ ਦਿੰਦੇ ਨੇ। ਸਾਰੇ ਧਾਰਮਿਕ ਗ੍ਰੰਥਾਂ ਤੋਂ ਪ੍ਰਕਾਸ਼ ਪ੍ਰਾਪਤ ਹੁੰਦਾ ਹੈ, ਗਿਆਨ ਦਾ ਚਾਨਣ ਮਿਲਦਾ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਗੁਰਬਾਣੀ ਦੇ ਰਾਹੀਂ ਸਾਨੂੰ ਗਿਆਨ ਦਾ ਪ੍ਰਕਾਸ਼ ਮਿਲਦਾ ਹੈ। ਔਰ ਗੁਰਬਾਣੀ ਦੇ ਅੰਦਰ ਸਤਿਗੁਰੂ ਨੇ ਇਹ ਵੀ ਕਿਰਪਾਲਤਾ ਕੀਤੀ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਵੱਖਰੀ ਗੱਲ ਹੈ, ਅਸੀਂ ਵਿਚਾਰ ਨਹੀਂ ਕਰਦੇ, ਪਰ ਸਾਰਿਆਂ ਦੇ ਵਿੱਚ ਵਡਿਆਈ ਹੈ, ਗਿਆਨ ਦਾ ਚਾਨਣ ਪ੍ਰਕਾਸ਼ ਹੈ। ਔਰ ਪ੍ਰਕਾਸ਼ ਸਾਨੂੰ ਹਾਸਲ ਕਰਨਾ ਚਾਹੀਦਾ। ਪ੍ਰਕਾਸ਼ ਦੇ ਵਿੱਚ ਮਨੁੱਖ ਸਹੀ ਰਸਤੇ 'ਤੇ ਤੁਰ ਪਏ, ਇਸ ਲਈ ਧਾਰਮਿਕ ਗ੍ਰੰਥਾਂ ਦੇ ਰਾਹੀਂ ਇਹ ਗਿਆਨ ਦਾ ਚਾਨਣ ਮਨੁੱਖਤਾ ਨੂੰ ਦਿੱਤਾ ਗਿਆ। ਪਰ ਹੈਰਾਨ ਕਰ ਦੇਣ ਵਾਲੀ ਗੱਲ ਹੈ, ਮਨੁੱਖ ਨੇ ਆਪਣੀ ਜ਼ਿੰਦਗੀ ਦੇ ਅੰਦਰ ਇਹ ਧਾਰਮਿਕ ਗ੍ਰੰਥ ਪੜ੍ਹੇ, ਇਹਨਾਂ ਦੀ ਵਿਚਾਰ ਵੀ ਕੀਤੀ, ਇਹਨਾਂ ਦੀ ਵਿਚਾਰ ਨੂੰ ਸੁਣਿਆ ਵੀ, ਪਰ ਮੁਕਾਮ ਤੱਕ ਪਹੁੰਚਣ ਵਾਸਤੇ ਅਜੇ ਜੀਵਨ ਦੇ ਅੰਦਰ ਉਸ ਰਸਤੇ 'ਤੇ ਤੁਰਿਆ ਨਹੀਂ, ਕੇਵਲ ਸੁਣ ਲਿਆ।

ਕਹਿੰਦੇ ਨੇ ਜੀਵਨ ਸੁਰਖਰੂ ਹੋ ਜਾਂਦਾ। ਰੂਪ ਅਨੂਪ ਅਚਰਜ ਹੈ, ਦਰਸ਼ਨ ਦ੍ਰਿਸ਼ਟ ਅਗੋਚਰ ਭਾਈ। ਉਹਦੇ ਦਰਸ਼ਨ ਇਹਨਾਂ ਦ੍ਰਿਸ਼ਟੀਆਂ ਦੇ ਨਾਲ ਨਹੀਂ, ਇਹਨਾਂ ਅੱਖਾਂ ਦੇ ਨਾਲ ਨਹੀਂ। ਗੁਰੂ ਦੀ ਨਜ਼ਰ ਹੋਵੇ, ਗੁਰੂ ਦੀ ਬਖਸ਼ਿਸ਼ ਹੋਵੇ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਦੋਂ ਆਏਗਾ? ਗੁਰਪ੍ਰਸਾਦੀ ਬੁੱਝਿਆ, ਗੁਰੂ ਦੀ ਬਖਸ਼ਿਸ਼ ਦੇ ਰਾਹੀਂ ਗੁਰ ਪ੍ਰਸਾਦ। ਆਪਾਂ ਸਾਰੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਉਂਦੇ ਹਾਂ, ਔਰ ਸਾਡੀ ਜ਼ਿੰਦਗੀ ਦੇ ਅੰਦਰ ਚਾਰ ਤਰ੍ਹਾਂ ਦਾ ਪ੍ਰਸਾਦ ਹੈ। ਦੇਖੋ ਸਾਡੇ ਜੀਵਨ ਦੇ ਅੰਦਰ ਸਤਿਗੁਰੂ ਨੇ ਕਿੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ, ਚਾਰ ਤਰ੍ਹਾਂ ਦਾ ਪ੍ਰਸ਼ਾਦ। ਸਭ ਤੋਂ ਪਹਿਲਾਂ ਜਦੋਂ ਆ ਕੇ ਨਤਮਸਤਕ ਹੁੰਦੇ ਹਾਂ, ਨਮਸਕਾਰ ਕਰਦੇ ਹਾਂ, ਸੀਸ ਝੁਕਾਉਂਦੇ ਹਾਂ, ਸਿੱਖ ਨੂੰ ਕੜਾ ਪ੍ਰਸ਼ਾਦ ਦੀ ਦੇਗ ਮਿਲਦੀ ਹੈ। ਉਹ ਪ੍ਰਸ਼ਾਦ ਹੈ, ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਬਖਸ਼ਿਸ਼ ਕੀਤੀ। ਪ੍ਰਸ਼ਾਦ ਲੈ ਕੇ ਸਿੱਖ ਸਾਧ ਸੰਗਤ ਦੇ ਵਿੱਚ ਜੁੜ ਜਾਂਦੇ, ਔਰ ਸਾਧ ਸੰਗਤ ਦੇ ਵਿੱਚ ਜੁੜ ਬੈਠ ਕੇ ਸਿੱਖ ਗੁਰੂ ਦੀ ਬਾਣੀ ਦਾ ਉਚਾਰਨ ਕਰਦਾ, ਤਾਉ ਪ੍ਰਸਾਦ। ਗੁਰੂ ਦੀ ਬਖਸ਼ਿਸ਼ ਬਾਣੀ ਉਸ ਦੇ ਮੁੱਖ ਤੋਂ ਉਚਾਰਨ ਹੁੰਦੀ ਹੈ, ਉਹਦੇ ਕੰਨਾਂ ਦੇ ਵਿੱਚ ਬਾਣੀ ਦੇ ਬੋਲ ਪੈਂਦੇ ਨੇ, ਅਤੇ ਜਦੋਂ ਬਾਣੀ ਨੂੰ ਸੁਣਦਾ, ਬਾਣੀ ਨੂੰ ਗਾਉਂਦਾ, ਫਿਰ ਗੁਰ ਪ੍ਰਸਾਦ ਉਹ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ। ਅਤੇ ਜਦੋਂ ਗੁਰੂ ਦੀ ਬਖਸ਼ਿਸ਼ ਦੇ ਜੀਵਨ ਦੇ ਵਿੱਚ ਹੋਵੇ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸਿੱਖ ਨੂੰ ਵੇਖੋ ਕਿੱਥੇ ਲਿਆ ਕੇ ਖੜਾ ਕਰ ਦਿੱਤਾ। ਇਹ ਨਹੀਂ ਕਿ ਪ੍ਰਸ਼ਾਦ ਸਭ ਸਤਰ ਮਰੇ, ਇਹ ਨਹੀਂ ਕਿ ਕਿਰਪਾ ਕੇ ਸਜੇ ਹਮ, ਇਹ ਵੀ ਪ੍ਰਸਾਦ ਹੈ। ਗੁਰੂ ਨੇ ਆਪਣੇ ਸਿੱਖ ਨੂੰ ਕਿੰਨੀਆਂ ਰਹਿਮਤਾਂ ਅਤੇ ਬਖਸ਼ਿਸ਼ਾਂ ਕੀਤੀਆਂ, ਸਿੱਖ ਦੇ ਜੀਵਨ ਦੇ ਅੰਦਰ ਕਿਤੇ ਇਹ ਦਾਤ, ਇਹ ਉਪਦੇਸ਼ ਟਿਕ ਜਾਏ। ਉਸਨੂੰ ਸਾਹਿਬ ਕਹਿੰਦੇ ਨੇ, ਕਥਨੀ ਬਦਨੀ ਬਾਹਰ, ਸ਼ਬਦ ਸੁਰਤ ਲਿਵ ਲਾਈ। ਪਰਮੇਸ਼ਵਰ ਦਾ ਨਾਮ, ਅਕਾਲ ਪੁਰਖ ਦੀ ਵਡਿਆਈ ਸਾਡੇ ਕਥਨ ਤੋਂ ਪਰੇ ਹੈ। ਕਥਨੀ ਬਦਨੀ ਬਾਹਰ ਥੱਕੇ, ਪਰਮਾਤਮਾ ਦੀ ਵਡਿਆਈ ਕਰਦਿਆਂ ਕਰਦਿਆਂ, ਕਥਦਿਆਂ ਕਥਦਿਆਂ, ਅਨੇਕਾਂ ਕਵੀ ਅਨੇਕਾਂ ਵਿਦਵਾਨ ਇਸ ਸੰਸਾਰ ਦੇ ਵਿੱਚ ਥੱਕ ਗਏ। ਸ਼ਬਦ ਸੁਰਤ, ਪਰ ਜਿਹੜਾ ਗੁਰਸਿੱਖ ਹੈ, ਜਿਹੜਾ ਗੁਰਮਤ ਦਾ ਧਾਰਨੀ ਹੈ, ਉਹ ਕੇਵਲ ਸੁਰਤ ਨੂੰ ਸ਼ਬਦ ਦੇ ਨਾਲ ਜੋੜਦਾ। ਸ਼ਬਦ ਸੁਰਤ ਲਿਵ ਲਾਈ, ਜਿਸ ਦਿਨ ਸੁਰਤ ਸ਼ਬਦ ਦੇ ਨਾਲ ਜੁੜ ਜਾਏ, ਉਸ ਦਿਨ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ। ਕਿਉਂ? ਸ਼ਬਦ ਨੇ ਸੁਰਤ ਨੂੰ ਉੱਥੇ ਲੈ ਕੇ ਜਾਣਾ ਹੈ ਜਿੱਥੋਂ ਸ਼ਬਦ ਆਇਆ ਹੈ। ਸ਼ਬਦ ਨੇ ਸੁਰਤ ਨੂੰ ਉਸ ਟਿਕਾਣੇ 'ਤੇ ਲੈ ਜਾਣਾ ਹੈ ਜਿੱਥੋਂ ਸ਼ਬਦ ਆਇਆ ਹੈ। ਅਤੇ ਸ਼ਬਦ ਕਿੱਥੋਂ ਆਏ? ਇਹ ਬਾਣੀ ਦੇ ਵਿੱਚੋਂ ਸਾਨੂੰ ਵਿਚਾਰ ਪ੍ਰਾਪਤ ਹੁੰਦੇ ਨੇ। ਸ਼ਬਦ ਆਇਆ ਕਿੱਥੋਂ ਹੈ? ਬਾਣੀ ਨੂੰ ਪੜ੍ਹੋ, ਬਾਣੀ ਨੂੰ ਵਿਚਾਰੋ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਸ਼ਬਦ ਆਇਆ ਧੁਰ ਤੋਂ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਅਤੇ ਸੁਜੇਵੜ ਅਵਰ ਨਾ ਕੋਏ। ਬਾਣੀ ਧੁਰ ਦਰਗਾਹੋਂ ਨਿਰੰਕਾਰ ਤੋਂ ਆਈ ਹੈ। ਅਤੇ ਜਿਸ ਦਿਨ ਸਿੱਖ ਦੇ ਸੁਰਤ ਸ਼ਬਦ ਦੇ ਨਾਲ ਜੁੜ ਗਈ, ਸੁਰਤ ਨਿਰੰਕਾਰ ਦੇ ਦੇਸ਼ ਦੇ ਵਿੱਚ ਉਡਾਰੀਆਂ ਮਾਰੇਗੀ। ਪਰਮਾਤਮਾ ਦੇ ਨਾਲ ਮਿਲਾਪ, ਸ਼ਬਦ ਸੁਰਤ ਲਿਵ ਲਾਈ, ਇਹ ਹੈ ਸੁਰਤ ਦਾ ਸ਼ਬਦ ਦੇ ਨਾਲ ਮਿਲ ਜਾਣਾ। ਅਤੇ ਸ਼ਬਦ ਨੇ ਸੁਰਤ ਨੂੰ ਉਹ ਪ੍ਰੀਤਮ ਦੇ ਦੇਸ਼ ਲੈ ਕੇ ਜਾਣਾ, ਪ੍ਰੀਤਮ ਦੇ ਨਾਲ ਮਿਲਾਪ ਕਰਾ ਦੇਣਾ। ਬਸ ਇਹ ਸ਼ਬਦ ਦੀ ਵਡਿਆਈ ਹੈ। ਮਨੁੱਖ ਜਦੋਂ ਤੱਕ ਸ਼ਬਦ ਤੋਂ ਟੁੱਟਿਆ ਰਹਿੰਦਾ, ਜਦੋਂ ਤੱਕ ਵਿਚਾਰ ਤੋਂ ਟੁੱਟਿਆ ਰਹਿੰਦਾ, ਉਹ ਸੰਸਾਰ ਦੇ ਨਾਲ ਜੁੜਿਆ ਰਹਿੰਦਾ, ਪਦਾਰਥਾਂ ਦੇ ਨਾਲ ਜੁੜਿਆ ਰਹਿੰਦਾ। ਜਿਸ ਦਿਨ ਸੁਰਤ ਸ਼ਬਦ ਦੇ ਨਾਲ ਜੁੜ ਗਈ,

0: ਉਸ ਨੂੰ ਪਾਤਸ਼ਾਹ ਕਹਿੰਦੇ ਨੇ ਪ੍ਰੀਤਮ ਦੇ ਨਾਲ ਮਿਲਾਪ, ਔਰ ਉਹ ਕੇਵਲ ਸੁਣਿਆ ਅਤੇ ਦੇਖਿਆ ਨਹੀਂ। ਆ ਬਾਣੀ ਦੇ ਵਿੱਚ ਸਤਿਗੁਰੂ ਨੇ ਬੜੇ ਪਿਆਰੇ ਬਚਨ ਕੀਤੇ, ਸਤਿਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸਭ ਕੋਏ, ਡਿੱਠਾ ਮੁਕਤ ਨਾ ਹੋਵੇ ਜੇਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰੂ ਦੇ ਅੱਖਾਂ ਦੇ ਰਾਹੀਂ ਕੇਵਲ ਦੀਦਾਰ ਕਰ ਲੈਣੇ, ਸਤਿਗੁਰੂ ਨੂੰ ਇਹਨਾਂ ਨੇਤਰਾਂ ਦੇ ਨਾਲ ਦੇਖ ਲੈਣਾ, ਇਹਦੇ ਨਾਲ ਜੀਵਨ ਦਾ ਭਲਾ ਨਹੀਂ ਹੁੰਦਾ। ਦੁਨੀਆ ਦੇਖਦੀ ਹੈ, ਦੁਨੀਆ ਦਰਸ਼ਨ ਕਰਦੀ ਹੈ, ਦੇਖਿਆ ਸੀ ਇਹਨਾਂ ਅੱਖਾਂ ਦੇ ਰਾਹੀਂ। ਬਾਬਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਦੇਖਿਆ ਇਹਨਾਂ ਅੱਖਾਂ ਦੇ ਰਾਹੀਂ। ਜਹਾਂਗੀਰ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੇਖਿਆ ਇਹਨਾਂ ਅੱਖਾਂ ਦੇ ਰਾਹੀਂ। ਔਰ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਦੇ ਸਿਰ 'ਤੇ ਤੱਤੀ ਰੇਤ ਪਾਉਂਦਾ ਦੇਖਿਆ, ਉਹਨੇ ਵੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਇਹਨਾਂ ਅੱਖਾਂ ਦੇ ਰਾਹੀਂ। ਪਰ ਕੇਵਲ ਇਹਨਾਂ ਅੱਖਾਂ ਦੀ ਗੱਲ ਨਹੀਂ, ਜਿਹਨੇ ਅੰਦਰੋਂ ਦੇਖ ਲਿਆ ਉਹ ਸਾਈਂ ਮੀਆਂ ਮੀਰ ਕੋਈ ਵੱਖਰਾ ਹੈ। ਜਿਹਨੇ ਅੰਦਰੋਂ ਹੀ ਨੇਤਰਾਂ ਦੇ ਰਾਹੀਂ ਗੁਰੂ ਦੇ ਦੀਦਾਰ ਕਰ ਲਏ, ਉਹਨਾਂ ਨੂੰ ਨਜ਼ਰ ਆ ਗਿਆ ਪ੍ਰਤੱਖ ਹਰ। ਉਹਨਾਂ ਨੇ ਕਹਿ ਦਿੱਤਾ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲਵ ਜੋੜ ਕਰ ਸੁਜਸ ਵਖਾਣਿਓ, ਭਗਤ ਜੋਗ ਕੋ ਜੈਤਵਾਰ। ਉਹਨਾਂ ਨੇ ਆਖਿਆ ਇਹ ਰੱਬ ਦਾ ਰੂਪ ਹੈ, ਜਿਨ੍ਹਾਂ ਨੇ ਅੰਦਰੋਂ ਹੀ ਨੇਤਰਾਂ ਦੇ ਰਾਹੀਂ ਦੀਦਾਰ ਕਰ ਲਏ। ਉਸ ਨੂੰ ਬਾਣੀ ਕਹਿੰਦੀ ਹੈ, ਸਤਿਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜੇਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਸਤਿਗੁਰੂ ਦਾ ਸ਼ਬਦ ਸਾਡੇ ਹਿਰਦਿਆਂ ਦੇ ਵਿੱਚ ਭਾਵ ਸ਼ਬਦ ਦਾ ਸੁਰਤ ਦੇ ਨਾਲ ਜੋੜ ਨਹੀਂ ਹੁੰਦਾ, ਔਰ ਜੋੜ ਹੋਵੇਗਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਮਨ ਬਚ ਕਰਮ ਅਗੋਚਰਾ। ਜਿਸ ਦਿਨ ਗੁਰੂ ਕੀ ਸੰਗਤ ਦੇ ਵਿੱਚ ਜੁੜਨਾ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, ਅਗੋਚਰਾ, ਫਿਰ ਉਸ ਨੂੰ ਦੇਖਿਆ ਜਾ ਸਕਦਾ, ਸੁਣਿਆ ਜਾ ਸਕਦਾ। ਅਜੇ ਤੱਕ ਸਾਡੇ ਮਨ ਦੇ ਵਿੱਚ, ਸਾਡੇ ਬਚਨਾਂ ਦੇ ਵਿੱਚ, ਸਾਡੇ ਕਰਮਾਂ ਦੇ ਵਿੱਚ ਕੇਵਲ ਸੰਸਾਰ ਹੈ। ਸਤਿਗੁਰੂ ਕਿਰਪਾ ਕਰਨ, ਨਿਰੰਕਾਰ ਸਤਿਗੁਰੂ ਦਾ ਸ਼ਬਦ ਸਾਡੇ ਮਨ ਦੇ ਵਿੱਚ ਵਸੇ, ਸਾਡੇ ਬਚਨਾਂ ਦੇ ਵਿੱਚ ਵਸ ਜਾਏ, ਸਾਡੇ ਕਰਮਾਂ ਦੇ ਵਿੱਚ ਗੁਰੂ ਦਾ ਸ਼ਬਦ ਟਿਕ ਜਾਏ, ਫਿਰ ਮਤ ਬੁੱਧ ਸਭ ਸੋਝੀ ਪਾਈ। ਫਿਰ ਮਤ ਦੇ ਵਿੱਚ ਗੁਰੂ ਦੇ ਸ਼ਬਦ ਦੀ ਵਿਚਾਰ ਟਿਕ ਜਾਂਦੀ ਹੈ। ਔਰ ਜਿਸ ਦਿਨ ਸਤਿਗੁਰੂ ਦਾ ਸ਼ਬਦ ਮਤ ਦੇ ਵਿੱਚ ਅਸਾਂ ਧਾਰਨ ਕਰ ਲਏ, ਉਸ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਕਿਤੇ ਇੱਕ ਸਿੱਖਿਆ ਵੀ, ਇੱਕ ਵਿਚਾਰ ਵੀ, ਇੱਕ ਉਪਦੇਸ਼ ਵੀ ਸਤਿਗੁਰੂ ਦਾ ਮਤ ਦੇ ਵਿੱਚ ਵਸ ਗਿਆ, ਫਿਰ ਪਾਤਸ਼ਾਹ ਨੇ ਉਹ ਗੱਲ ਆਖੀ ਕਿ ਰਤਨ ਜਵਾਹਰ ਮਾਣਕ ਇਹ ਸਾਰੇ ਕੀਮਤੀ ਪਦਾਰਥ ਨੇ, ਪਰ ਇਹਨਾਂ ਤੋਂ ਵਡਮੁੱਲੀ ਦਾਤ ਕਿਤੇ ਸਿੱਖ ਦੀ ਮਤ ਹੋਵੇਗੀ ਜਿਸ ਦਿਨ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰ ਲਏ। ਉਸੇ ਵਾਸਤੇ ਆਪਾਂ ਗੁਰੂ ਕੇ ਚਰਨਾਂ ਦੇ ਵਿੱਚ ਆਉਂਦੇ ਹਾਂ, ਆਪਣੀ ਮਤ ਗੁਰੂ ਦੇ ਚਰਨਾਂ ਦੇ ਵਿੱਚ ਸਮਰਪਣ ਕਰਨ ਵਾਸਤੇ, ਅਤੇ ਗੁਰੂ ਦੀ ਮਤ ਨੂੰ ਧਾਰਨ ਕਰਨਾ ਹੈ, ਗੁਰੂ ਦੀ ਮਤ ਨੂੰ ਲੈਣਾ ਹੈ। ਅਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਇਹ ਅਕੀਦਾ ਬਣਦਾ ਹੈ, ਅਛਲ ਅਛੇਦ ਅਭੇਦ ਹੈ, ਭਗਤ ਵਛਲ ਸਾਧ ਸੰਗਤ ਛਾਈ। ਪਰਮੇਸ਼ਵਰ ਅਛਲ ਹੈ, ਛਲਿਆ ਨਹੀਂ ਜਾ ਸਕਦਾ, ਅਛੇਦ ਹੈ, ਉਹਨੂੰ ਛੇਦਿਆ ਨਹੀਂ ਜਾ ਸਕਦਾ, ਅਭੇਦ ਹੈ, ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ, ਭਗਤ ਵਛਲ, ਭਗਤੀ ਨੂੰ ਪਿਆਰ ਕਰਨ ਵਾਲਾ, ਭਗਤਾਂ ਦਾ ਪਿਆਰਾ, ਸਾਧ ਸੰਗਤ ਛਾਈ, ਸਾਧ ਸੰਗਤ ਦੇ ਵਿੱਚ ਉਹ ਭਗਤੀ ਦੀ ਦਾਤ ਸਿੱਖ ਨੂੰ ਗੁਰੂ ਕੇ ਚਰਨਾਂ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਅਤੇ ਸਤਿਗੁਰੂ ਬਖਸ਼ਿਸ਼ ਕਰਨ, ਕਿਰਪਾ ਕਰਨ, ਸਾਡੇ ਸਾਰਿਆਂ ਦੇ ਅੰਦਰ ਸਤਿਗੁਰੂ ਇਹ ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਕਿ ਗੁਰੂ ਕਾ ਉਪਦੇਸ਼, ਗੁਰੂ ਦੀ ਵਿਚਾਰ ਸਾਡੇ ਹਿਰਦਿਆਂ ਦੇ ਅੰਦਰ ਵਸ ਜਾਏ, ਅਤੇ ਲੋਕ ਪਰਲੋਕ ਸੁਹੇਲਾ ਹੋ ਸਕੇ। ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ। ਅਰਦਾਸ ਕਰੀਏ ਗੁਰੂ ਕੇ ਚਰਨਾਂ ਦੇ ਅੰਦਰ, ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੋਰੇ। ਇੰਨੀਆਂ ਕੁ ਵਿਚਾਰਾਂ ਆਪ ਜੀ ਪ੍ਰਵਾਨ ਕਰਨੀਆਂ, ਗਲਤੀਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ, ਜੋ ਕਿ ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਢਾਡੀ ਜਥਾ ਭਾਈ ਗੁਰਪ੍ਰੀਤ ਸਿੰਘ ਜੀ ਬੰਦਰੀ ਕਲਾ ਵਾਲੇ ਢਾਡੀ ਸਿੰਘਾਂ ਪਾਸੋਂ ਗੁਰ ਤਿਆਗ ਸਰਵਣ ਕਰਦੇ ਹਾਂ। ਪ੍ਰੰਤ ਪਰਿਵਾਰਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ।

ਚਵਰ ਤਖ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤਿ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ ਸਾਰੀ ਗੁਰਸੰਗਤ ਧੰਤਾਂ ਦੇ ਯੋਗ ਹੈ ਜੋ ਸੰਧਿਆ ਵਾਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਗਿਆਨੀ ਰਵਿੰਦਰ ਸਿੰਘ ਜੀ ਦਿੱਲੀ ਵਾਲੇ ਆਪ ਗੁਰਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਗਏ। ਕੁਝ ਸਮਾਂ ਅਸੀਂ ਆਪ ਗੁਰਸੰਗਤ ਦੇ ਦਰਸ਼ਨ ਕਰਨੇ ਆ, ਤਵੱਜੋ ਦਿਓ, ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰ ਦਿਓ, ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਅੱਜ ਦੇ ਜੋ ਲੰਗਰਾਂ ਦੀ ਸੇਵਾ ਹੈ, ਸਮੂਹ ਗਰਛਾ ਪਰਿਵਾਰ ਵੱਲੋਂ ਆਪਣੀ ਬੱਚੀ ਦੇ ਜੋ ਸ਼ਗਨ ਪਿਆ ਹੈ ਉਹਨਾਂ ਕਾਰਜ ਨੂੰ ਮੁੱਖ ਰੱਖਦੇ ਹੋਏ ਗਰਛਾ ਪਰਿਵਾਰ ਨੇ ਲੰਗਰਾਂ ਦੀ ਸੇਵਾ ਲਈ ਹੈ। ਸੁਖਮਨੀ ਸਾਹਿਬ ਦੇ ਜਾਪ ਹੋਏ, ਕੀਰਤਨ ਹੋਏ, ਲੰਗਰਾਂ ਦੀ ਸੇਵਾ ਹੋ ਰਹੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਨੂੰ ਚੜ੍ਹਦੀ ਕਲਾ, ਤੰਦਰੁਸਤੀਆਂ, ਖੁਸ਼ੀਆਂ ਬਖਸ਼ਿਸ਼ ਕਰਨ। ਸੋ ਪਿਆਰੇ ਖਾਲਸਾ ਜੀ, ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਜੀਵਨ ਇਤਿਹਾਸ ਵਿੱਚੋਂ ਇੱਕ ਲੜੀ ਰੰਭੀ ਹੈ, ਉਸ ਨੂੰ ਅੱਗੇ ਤੋਰਨ ਦਾ ਯਤਨ ਕਰਦੇ ਹੈ। ਬਹਾਦਰ ਬਾਬਾ ਬਿਧੀ ਚੰਦ ਦੀ ਡਿਊਟੀ ਲਾਈ ਪਾਤਸ਼ਾਹ ਨੇ ਵੀ ਸਾਡਾ ਸੇਠ ਕਰੋੜੀ ਲੁੱਟਿਆ ਹੈ, ਘੋੜੇ ਜਾਲਮਾਂ ਦੀ ਜੇਲ੍ਹ ਵਿੱਚ ਹੈ, ਉਹ ਵਾਪਸ ਲੈ ਕੇ ਆਉਣੇ ਹੈ। ਪਹਿਲਾ ਘੋੜਾ ਲੈਣ ਵਾਸਤੇ ਬਹਾਦਰ ਬਾਬਾ ਬਿਧੀ ਚੰਦ ਘਾਹ ਹੀ ਬਣ ਕੇ ਜਾਂਦਾ ਹੈ, ਘਾਹ ਵਧੀਆ ਖੋਤ ਕੇ ਲੈ ਜਾਂਦਾ, ਮਿੱਟੀ ਲਾ ਦਿੰਦਾ ਹੈ, ਉਹਨੂੰ ਸਮਾਰ ਕੇ ਪੰਡ ਬਣ ਕੇ ਲੈ ਜਾਂਦਾ। ਸ਼ਾਮ ਦੇ 4 ਵੱਜਦੇ ਆ, ਕਿਲੇ ਦਾ ਗੇਟ ਖੁੱਲਦਾ ਹੈ, ਦਰੋਗਾ ਸੌਂਦੇ ਖਾਂ ਪੁਲਿਸ ਕਰਮਚਾਰੀ ਲੈ ਕੇ ਆਉਂਦਾ ਏ, ਉਹ ਨਿਗਾਹ ਮਾਰਦਾ ਘਾਈਆਂ ਤੇ, ਕਹਿੰਦਾ ਬਾਕੀ ਤਾਂ ਘਾਹ ਹੀ ਪੁਰਾਣੇ ਹੈ, ਜਿਹੜਾ ਉਛਲ ਉਛਲ ਕੇ ਉੱਪਰ ਨੂੰ ਦੇਖਦਾ ਹੈ ਨਵਾਂ ਹੈ। ਬਹਾਦਰ ਬਿਧੀ ਚੰਦ ਨੂੰ ਕਹਿੰਦਾ ਬਈ ਤੂੰ ਨਵਾਂ ਲੱਗਦਾ ਏ, ਅੱਗੇ ਦਾ ਤੈਨੂੰ ਦੇਖਿਆ ਨਹੀਂ। ਉਹ ਕਹਿੰਦਾ ਮੈਂ ਸੱਚੀ ਸਰਕਾਰ ਦਾ ਬੰਦਾ, ਥਥਲਾ ਕੇ ਜੇ ਬੋਲਦਾ ਏ ਵੀ ਸੱਚੀ ਸਰਕਾਰ ਦੇ ਘੋੜਿਆਂ ਵਾਸਤੇ ਘਾਹ ਲੈ ਕੇ ਆਇਆ ਏ। ਉਹ ਕਹਿੰਦਾ ਦੇਖ ਬਈ, ਦਰੋਗਾ ਸਹੁੰ ਦੇਖਾ, ਕਹਿੰਦਾ ਸਾਰੀ ਬਾਦਸ਼ਾਹੀ ਦਾ ਮੁੱਲ ਘੋੜੇ ਅਸੀਂ ਖਰੀਦੇ ਹੈ। ਹੁਣ ਤਾਂ ਪਤਾ ਸੀ ਵੀ ਸਾਡਾ ਸੇਠ ਲੁੱਟਿਆ, ਗੁਰੂ ਦਾ ਸਿੱਖ ਲੁੱਟਿਆ ਏ, ਇਹਨਾਂ ਨੇ ਕਹਿੰਦਾ ਕੋਈ ਕਿਰਤ ਕਮਾਈ ਕਰਕੇ ਘੋੜੇ ਖਰੀਦੇ ਆ, ਸੱਚੀ ਸੁੱਚੀ ਕਿਰਤ ਉਹਨੇ ਕੀਤੀ, ਸੰਬੰਧ ਕੱਢਿਆ, ਭੇਟਾ ਲੁੱਟੀ ਆ ਸਾਡੇ ਗੁਰਾਂ ਦੀ। ਬਿਧੀ ਚੰਦ ਕਹਿੰਦਾ ਠੀਕ ਹੈ ਜੀ। ਉਹ ਕਹਿੰਦਾ ਗੱਲ ਸੁਣ, ਜੇ ਤੇਰਾ ਘਾਹ ਸਾਡੇ ਘੋੜਿਆਂ ਨੇ ਛੱਡਿਆ, ਤੇਰੀ ਡਿਊਟੀ ਪੱਕੀ ਹੈ। ਉਹਨੂੰ ਲੈ ਗਿਆ ਅੰਦਰ ਬਹਾਦਰ ਬਿਧੀ ਚੰਦ, ਘਾਹ ਹੀ ਬਣਿਆ, ਕਿਸੇ ਨੇ ਪਛਾਣਿਆ ਨਹੀਂ ਹੈ, ਤਵੇਲੇ ਵਿੱਚ ਘੋੜੇ ਬੰਦ ਹੈ, ਗੇਟ ਖੋਲਤਾ ਏ, ਬਹਾਦਰ ਬਿਧੀ ਚੰਦ ਅੰਦਰ ਚਲਿਆ ਗਿਆ ਏ। ਦੋਵਾਂ ਘੋੜਿਆਂ ਦੇ ਮੂਹਰੇ ਘਾਹ ਰੱਖਦਾ ਏ, ਮੀਰੀ ਪੀਰ ਦੇ ਮਾਲਕਾਂ ਨੂੰ ਅਰਦਾਸ ਕਰਦਾ, ਕਹਿੰਦਾ ਸੱਚੇ ਪਾਤਸ਼ਾਹ ਜੇ ਇਹਨਾਂ ਘੋੜਿਆਂ ਨੇ ਘਾਹ ਛਕਿਆ ਤਾਂ ਮੇਰੀ ਡਿਊਟੀ ਪੱਕੀ ਹੋਊ, ਕਰੋ ਕਿਰਪਾ, ਘੋੜੇ ਘਾਹ ਛਕ ਲੈਣ। ਅਰਦਾਸ ਕੀਤੀ ਮਾਲਕਾਂ ਨੂੰ, ਗੁਰੂ ਸਾਹਿਬ ਨੂੰ, ਘੋੜਿਆਂ ਨੇ ਘਾਹ ਛਕ ਲਿਆ, ਫਿਰ ਉਹਨੇ ਜਲ ਵੀ ਛਕਾਤਾ, ਪਾਣੀ ਵੀ ਪਿਆਤਾ ਏ, ਡਿਊਟੀ ਪੱਕੀ ਹੋ ਗਈ ਆ। ਦਰੋਗਾ ਸੌਂਦੇ ਖਾਂ ਖੁਸ਼ ਹੋ ਗਿਆ, ਕਹਿੰਦਾ ਕਿਸੇ ਦਾ ਘਾਹ ਨਹੀਂ ਛਕਿਆ, 3 ਦਿਨ ਹੋ ਗਏ ਭੁੱਖੇ ਆ, ਜਲ ਨਹੀਂ ਛਕਿਆ ਇਹਨਾਂ ਨੇ, ਪਤਾ ਨਹੀਂ ਕੀ ਸੀ ਇਹਨਾਂ ਦੇ ਵਿੱਚ। ਕਹਿੰਦੇ ਤੇਰਾ ਘਾਹ ਛਕ ਲਿਆ, ਪੱਕਾ ਨੌਕਰ ਰਹਿ ਇੱਥੇ। ਉਹ ਕਹਿੰਦਾ ਦੂਜਿਆਂ ਨੂੰ ਅਸੀਂ ਦਿੰਦੇ ਹਾਂ 4 ਆਨੇ, ਤੈਨੂੰ ਦੇਵਾਂਗੇ 8 ਆਨੇ। ਕਹਿੰਦਾ ਜੀ ਠੀਕ ਆ, 8 ਆਨੇ ਦੇ ਦਿਆ ਕਰੋ। ਉਹ ਕਹਿੰਦਾ 4 ਆਨੇ ਮੈਂ ਜਮ੍ਹਾਂ ਕਰਾਇਆ ਕਰੂੰ, 4 ਆਨੇ ਦੇ ਲਿਆ ਕੇ ਲੱਡੂ ਮਠਿਆਈ ਬਿਠਾਇਆ ਕਰੂੰ ਉਸ ਸਮੇਂ ਦੇ ਮੁਤਾਬਕ। ਕਹਿੰਦੇ ਵੀ ਤੇਰੀ ਮਰਜ਼ੀ ਹੈ, ਦੁਕਾਨ ਦਿਖਾਤੀ ਹੈ ਵੀ ਇੱਥੋਂ ਤੂੰ ਰਾਸ਼ਨ ਲੈਣਾ, ਜਿੰਨਾ ਮਰਜ਼ੀ ਰਾਸ਼ਨ ਲਈ ਪਕਾਈ, ਉੱਥੇ ਲਿਖਾ ਦੀ, ਅਸੀਂ ਆਪੇ ਹਿਸਾਬ ਕਿਤਾਬ ਕਰਾਂਗੇ। ਸੋ ਪਿਆਰੇ ਖਾਲਸਾ ਜੀ, ਇੱਕ ਦਿਨ ਸੂਬਾ ਕਾਸਬ ਬੇਗ ਆਇਆ, ਉਹ ਪੁੱਛਦਾ ਹੈ ਦਰੋਗੇ ਸੌਂਦੇ ਖਾਂ ਨੂੰ, ਕਹਿੰਦਾ ਇਹਦੀ ਦੇਖਭਾਲ ਕੌਣ ਕਰਦਾ ਘੋੜਿਆਂ ਦੀ? ਉਹ ਬਿਧੀ ਚੰਦ ਪੰਡ ਚੱਕੀ ਆਉਂਦਾ ਘਾਸ ਜੀ, ਕਹਿੰਦੇ ਜੀ ਉਹ ਅੱਲਾ ਤਾਲਾ ਖੁਦਾ ਨੇ ਭੇਜਿਆ ਬੰਦਾ ਹੈ। ਕਹਿੰਦਾ ਮੈਂ ਸੱਚੀ ਸਰਕਾਰ ਦਾ ਬੰਦਾ ਹੈ। ਖੁਸ਼ ਹੋ ਗਿਆ ਹੈ, ਐਨ ਪੂਰਾ ਮਲ ਮਲ ਕੇ ਨਵਾਉਂਦਾ ਹੈ, ਭੱਜਿਆ ਹੀ ਫਿਰਦਾ ਹੈ। ਸੂਬਾ ਕਾਸਬ ਬੇਗ ਕਹਿੰਦਾ ਕਿੰਨੇ ਦਿਨੇ? ਕਹਿੰਦਾ ਜੀ 8 ਆਨੇ। ਕਹਿੰਦਾ 16 ਆਨੇ ਕਰ ਦਿਓ, 1 ਰੁਪਈਆ ਰੋਜ਼ ਦਿਆ ਕਰੋ। ਖੁਸ਼ ਹੋ ਗਿਆ ਹੈ ਸੂਬਾ ਕਾਸਬ ਬੇਗ, ਚਲਿਆ ਗਿਆ। ਉਹਨੂੰ ਕਹਿੰਦਾ ਆਓ ਭੋਲਿਆ ਜੱਟਾ, ਲੱਡੂਆਂ ਵਾਲੇ ਆ ਜਾ ਕੇ ਨਾ, ਸੂਬਾ ਕਾਸਬ ਬੇਗ ਆਇਆ ਸੀ, ਤੇਰੀ ਤਨਖਾਹ ਵਧਾ ਗਿਆ, 1 ਰੁਪਏ ਤੈਨੂੰ ਰੋਜ਼ ਮਿਲਿਆ ਕਰੂ, 1 ਰੁਪਏ 'ਚ 16 ਆਨੇ ਹੁੰਦੇ। ਕਹਿੰਦੇ 16 ਆਨੇ ਰੋਜ਼ ਆ ਤੇਰੇ। ਉਹ ਕਹਿੰਦਾ ਜੀ ਮੈਂ ਕੀ ਕਰਨੀ ਆ, ਮੈਂ 8 ਆਨੇ ਜਮ੍ਹਾਂ ਕਰਾ ਦਿਆ ਕਰੂੰ, 8 ਆਨੇ 'ਤੇ ਮੈਂ ਲੱਡੂ ਛਕਾਇਆ ਕਰੂੰਗਾ। ਕਹਿੰਦੇ ਤੇਰੀ ਮਰਜ਼ੀ ਹੈ। ਲੋਕ ਵੀ ਹੈਰਾਨ ਹੈ ਵੀ ਉਸ ਜ਼ਮਾਨੇ 'ਚ ਕੋਈ ਪੈਸਾ ਨਹੀਂ ਛੱਡਦਾ, ਇਹ ਲੋਕਾਂ ਨੂੰ ਲੱਡੂ ਮਿੱਠੇ ਪਦਾਰਥ ਲਿਆ ਲਿਆ ਕੇ ਖਵਾ ਰਿਹਾ ਹੈ, ਇਹ ਭੋਲੇ ਜੇ ਇਹਦੇ ਬਸ ਹੋਵੇ ਨਾ ਸਾਰਾ ਖਜ਼ਾਨਾ ਲਟਾ ਦੇਵੇ। ਸੋ ਪਿਆਰੇ ਖਾਲਸਾ ਜੀ, ਕਹਿੰਦਾ ਦਰੋਗਾ ਜਾਂਦਾ ਘਰੇ, ਉਹਦੇ ਪਿੱਛੇ ਪਿੱਛੇ ਜਾ ਰਿਹਾ ਏ, ਅੱਗੋਂ ਦਰੋਗੀ ਖੜੀ ਹੁੰਦੀ ਗੇਟ 'ਤੇ ਦੇਖਦੀ ਹੈ, ਕਹਿੰਦੀ ਆ ਪਿੱਛੇ ਭੂਤ ਜਿਹਾ ਕਿਹੜਾ ਆਉਂਦਾ ਏ, ਕਿਹਨੂੰ ਲਈ ਆਉਣਾ ਅੰਦਰ।
ਉਹ ਦਰੋਗਾ ਸੌਂਦੇ ਖਾਂ ਦਰੋਗੀ ਨੂੰ ਕਹਿੰਦਾ ਭੂਤ ਨਹੀਂ ਹੈ ਹੈ। ਇਹ ਉਸ ਅੱਲਾ ਤਾਲਾ ਖੁਦਾ ਨੇ ਬੰਦਾ ਭੇਜਿਆ ਹੋਇਆ, ਬਹੁਤ ਵਧੀਆ ਕੰਮ ਆ। ਬਹਾਦਰ ਬਾਬਾ ਬਿਧੀ ਚੰਦ ਦਰੋਗਾ ਸੌਂਦੇ ਖਾਂ ਦੇ ਘਰੇ ਜਾਂਦਾ ਏ, ਘਰੇ ਜਾ ਕੇ ਕੀ ਕਰਦਾ, ਝਾੜੂ ਲਾ ਦਿੰਦਾ, ਸਫਾਈ ਕਰ ਦਿੰਦਾ ਏ, ਘੜੇ ਖਾਲੀ ਪਏ ਸੀਗੇ ਪਾਣੀ ਦੇ ਉਹ ਭਰ ਦਿੰਦਾ ਏ। ਸੱਤ ਅੱਠ ਕਾਲੇ ਪੀਲੇ ਜਵਾਕ ਸੀਗੇ ਦਰੋਗੀ ਦੇ, ਨਵਾ ਕੇ ਸਟਾਰਟ ਕਰ ਦਿੰਦਾ ਏ, ਤਿਆਰ ਕਰ ਦਿੰਦਾ ਏ, ਵਾਪਸ ਜਾਂਦਾ ਏ ਪਿੱਛੇ ਹੋ ਤੁਰਿਆ ਦਰੋਗੇ ਦੇ। ਦਰੋਗੀ ਕਹਿੰਦੀ ਜੀ ਰੋਜ਼ ਲਿਆਇਆ ਕਰੋ ਇਸ ਨੂੰ, ਬੰਦਾ ਹੀ ਬਾਲਾ ਵਧੀਆ ਏ। ਚਲੋ ਸੁਣੋ ਹੁਣ ਕਹਾਵ ਰਚਨਾ, ਖੁਸ਼ ਕਰਤਾ ਏ ਸੂਬਾ ਖੁਸ਼, ਦਰੋਗਾ ਖੁਸ਼, ਦਰੋਗੀ ਖੁਸ਼, ਘਾਹੀ ਖੁਸ਼, ਕਢਵਾਲ ਖੁਸ਼, ਸਾਰੇ ਖੁਸ਼ ਹੋ ਗਏ। ਜਿਹੜਾ ਗੁਰੂ ਦਾ ਸਿੱਖ ਸਾਰਿਆਂ ਨੂੰ ਖੁਸ਼ ਕਰ ਦੇਵੇ, ਉਹ ਚੌਥੀ ਮੰਜ਼ਿਲ ਦਾ ਜੋਗੀ ਹੁੰਦਾ ਏ। ਤੇ ਸਾਰਾ ਭੇਤ ਪਾਲਿਆ, ਭੇਤੀ ਹੋ ਗਿਆ, ਤਵੇਲੇ ਦਾ ਕਿੱਥੇ ਰਾਸ਼ਨ ਆ, ਕਿਹੜਾ ਕੀ ਕਰਦਾ, ਕਿਤੋਂ ਗੇਟ ਖੁੱਲਦਾ, ਕਿਤੋਂ ਕੋਈ ਬਾਹਰ ਜਾਂਦਾ ਏ, ਕਿਤੋਂ ਦਰੋਗਾ ਸੌਂਦੇ ਖਾਂ ਹੁੰਦਾ ਆਉਂਦਾ ਏ। ਐਂ ਬਣਤਾ ਵੀ ਬਣਾਈ ਜਾਂਦਾ, ਚਾਹੇ ਸਮਾਂ ਜ਼ਿਆਦਾ ਲੱਗ ਰਿਹਾ ਏ, ਉਹਨੂੰ ਉੱਥੇ ਰਹਿ ਰਿਹਾ ਏ, ਗੁਰੂ ਨੂੰ ਵੀ ਉੱਠਦਾ ਧਿਆਉਂਦਾ। ਲਓ ਸੁਣੋ, ਬਿਧੀ ਚੰਦ ਭੇਤੀ ਹੋ ਗਿਆ ਤਵੇਲੇ ਦਾ, ਮੇਰੇ ਸਾਥੀ ਸੁਣੋ ਭਲਾ ਵੀ ਬਿਆਨ।

ਪਾਲਿਆ ਬਹਾਦਰ ਬਾਬਾ ਬਿਧੀ ਚੰਦ ਨੇ, ਲੋਕ ਤਾਂ ਕਹਿੰਦੇ ਭੋਲਾ, ਇਹ ਤਾਂ ਪੈਸੇ ਇੱਥੇ ਲਟਾਈ ਜਾਂਦਾ ਵੀ ਘਰੇ ਕੀ ਲੈ ਕੇ ਜਾਊਗਾ, ਪਰ ਉਹ ਤਾਂ ਮੋਹ ਮਾਇਆ ਤੋਂ ਨਿਰਲੇਪ ਗੁਰੂ ਦਾ ਪੂਰਨ ਸਿੱਖ ਬਹਾਦਰ ਬਾਬਾ ਬਿਧੀ ਚੰਦ ਬਣਤਾ ਬਣਾਉਂਦਾ ਫਿਰਦਾ ਵੀ ਕਿਵੇਂ ਮੈਂ ਘੋੜੇ ਲੈ ਕੇ ਜਾਊਂਗਾ। ਇੱਕ ਦਿਨ ਬਹਾਦਰ ਬਿਧੀ ਚੰਦ ਨੇ ਕੀ ਕੀਤਾ, ਘਾਹ ਦੀ ਪੰਡ ਲੈ ਕੇ ਆਇਆ, ਉਹਦੇ ਵਿੱਚ ਇੱਕ ਭਾਰਾ ਪੱਥਰ ਲੁਕੋ ਕੇ ਲਿਆਇਆ। ਜੇ ਅੱਧੀ ਰਾਤ ਦਾ ਸਮਾਂ ਹੋਇਆ ਨਾ, ਰਾਤ ਦੇ 12 ਵਜੇ ਕਿਲੇ ਦੇ ਉੱਪਰ ਚੜ੍ਹ ਗਿਆ ਇਹ ਬਹਾਦਰ ਬਾਬਾ ਬਿਧੀ, ਕਿਉਂਕਿ ਪਿਛਲੇ ਪਾਸੇ ਰਾਵੀ ਦਰਿਆ ਖੈਂਦਾ, ਸੱਜੇ ਪਾਸੇ ਸ਼ਹਿਰ ਆ, ਖੱਬੇ ਪਾਸੇ ਸ਼ਹਿਰ ਆ, ਅਗਲੇ ਪਾਸੇ ਗੇਟ ਆ ਦਰਵਾਜ਼ਾ ਕਿਲੇ ਦਾ, ਪਿਛਲੇ ਪਾਸੇ ਰਾਵੀ ਦਰਿਆ ਖੈਂਦਾ ਏ ਕਿਲੇ ਦੀਆਂ ਦੀਵਾਰਾਂ ਦੇ ਨਾਲ। ਪਹਿਲੀ ਰਾਤ ਨੂੰ ਨਾ ਉੱਪਰ ਚੜ੍ਹਿਆ ਕਿਲੇ ਦੇ ਤੇ ਭਾਰਾ ਪੱਥਰ ਸਿੱਟਤਾ ਏ ਰਾਵੀ ਦਰਿਆ ਵਿੱਚ, ਲੋਕ ਆਏ ਆ ਕਹਿੰਦੇ ਕੌਣ ਆ ਕਿੱਥੇ ਆ, ਫੜ ਲਓ ਬਚ ਕੇ ਨਾ ਜਾਵੇ, ਉਸ ਘਾਟ ਤੇ ਆ ਗਏ। ਜਦ ਆ ਗਏ ਨਾ ਇੱਕ ਸਿਆਣਾ ਬਜ਼ੁਰਗ ਕਹਿੰਦਾ ਵੀ ਇਹ ਤਾਂ ਕੋਈ ਮਗਰਮੱਛ ਹੈ, ਇਹਨੇ ਉਛਲਿਆ ਜਦੋਂ ਵਿੱਚ ਸਮੋਇਆ ਏ ਨਾ, ਵਿੱਚ ਡਿੱਗਿਆ ਏ, ਧਮਾਕਾ ਹੋਇਆ, ਐਵੇਂ ਨੀਂਦ ਨਾ ਖਰਾਬ ਕਰੋ, ਚਲੋ ਕਰਾਂ ਚਲੇ ਜਾਓ। ਪਹਿਲੀ ਰਾਤ ਨਾਲੋਂ ਦੂਈ ਰਾਤ ਬਹਾਦਰ ਬਿਧੀ ਚੰਦ ਭਾਰਾ ਪੱਥਰ ਲਿਆਇਆ ਏ, ਦੂਜੀ ਰਾਤ ਪੱਥਰ ਸਿੱਟਦਾ ਏ, ਲੋਕ ਫੇਰ ਆਉਂਦੇ ਕਹਿੰਦੇ ਕੌਣ ਆ ਕਿੱਥੇ ਗਿਆ, ਫੜ ਲਓ ਸੁੱਕਾ ਨਾ ਜਾਵੇ, ਚੋਰ ਲੱਗਦਾ। ਜਦ ਉਸ ਕਿਨਾਰੇ ਤੇ ਆਏ ਉਹ ਤਾਂ ਪੱਥਰ ਸੀ ਵਿੱਚ ਸਮਾ ਗਿਆ। ਪਹਿਲੀ ਰਾਤ ਵਾਲਾ ਬਾਬਾ ਦੂਜੀ ਰਾਤ ਵੀ ਆਉਂਦਾ ਖੁੰਡਾ ਜਿਹਾ ਫੜ ਕੇ, ਕਹਿੰਦਾ ਮੈਂ ਤੁਹਾਨੂੰ ਕਿਹਾ ਸੀਗਾ ਕਿਉਂ ਨੀਂਦ ਖਰਾਬ ਕਰਦੇ ਹੋ, ਚਲੋ ਹੁਣ ਨਾ ਆਇਓ ਅੱਜ ਤੋਂ ਬਾਅਦ, ਇਹ ਤਾਂ ਭਾਰਾ ਮਗਰਮੱਛ ਆਇਆ ਉਛਲਦਾ, ਤਾਂ ਨੂੰ ਜਦ ਵਿੱਚ ਡਿੱਗਦਾ ਧਮਾਕਾ ਹੁੰਦਾ, ਐਵੇਂ ਨੀਂਦ ਖਰਾਬ ਕਰਦੇ ਹੋ, ਚਲੇ ਗਏ। ਤੀਜੀ ਰਾਤ ਨੂੰ ਦੂਜੀ ਰਾਤ ਨਾਲੋਂ ਵੀ ਭਾਰਾ ਪੱਥਰ ਰਾਵੀ ਦੇ ਵਿੱਚ ਸਿੱਟਤਾ ਏ ਕਿਲੇ ਉੱਪਰ ਚੜ੍ਹ ਕੇ, ਸ਼ਹਿਰ ਦਾ ਬੱਚਾ ਵੀ ਨਹੀਂ ਆਇਆ ਕਿਲੇ ਦੇ ਉੱਪਰ ਖੜਾ ਏ। ਮੀਰ ਪੀਰ ਦੇ ਮਾਲਕਾਂ ਨੂੰ ਕਹਿੰਦਾ ਸੱਚੇ ਪਾਤਸ਼ਾਹ ਆਹ ਤਾਂ ਸਕੀਮ ਹੋ ਗਈ ਹੈ ਪਾਸ, ਮੈਂ ਤੇ ਗੁਲਬਾਗ ਘੋੜਾ ਅੱਧੀ ਰਾਤ ਨੂੰ ਜੇ ਕਿਲੇ ਉੱਪਰ ਚੜ੍ਹਾ ਕੇ ਰਾਵੀ ਛਾਲ ਮਾਰਾਂਗੇ, ਸ਼ਹਿਰ ਦਾ ਬੱਚਾ ਵੀ ਨਹੀਂ ਆਊਗਾ। ਹੁਣ ਮੀਰੀ ਪੀਰ ਦੇ ਮਾਲਕਾਂ ਛੇਵੇਂ ਪਾਤਸ਼ਾਹ ਮਹੀਨੇ ਤੋਂ ਉੱਪਰ ਹੋ ਗਿਆ, ਚਾਬੀਆਂ ਲੈ ਜਾਂਦਾ ਦਰੋਗਾ ਸੁਣ ਦੇਖਾਂ, ਆਪਦੇ ਖੀਸੇ 'ਚ ਪਾ ਕੇ ਘਰੇ ਲੈ ਜਾਂਦਾ, ਕੋਈ ਇਹੋ ਜਿਹੀ ਬਣਤ ਬਣਾਓ ਚਾਬੀਆਂ ਮਿਲਣ, ਤੇ ਮੈਂ ਇਹਨਾਂ ਜਾਲਮਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਗੁਲਬਾਗ ਘੋੜੇ ਨੂੰ ਪਹਿਲੇ ਘੋੜੇ ਤੁਹਾਡੇ ਕੋਲੇ ਲੈ ਕੇ ਆਵਾਂ। ਜੋ ਜੀ ਅਰਦਾਸ ਕਰਤੀ ਮਾਲਕਾਂ ਨੂੰ ਛੇਵੇਂ ਪਾਤਸ਼ਾਹ ਨੂੰ, ਦਿਨ ਚੜ੍ਹਿਆ ਏ, ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਕੀਤਾ ਉਹਨੇ, ਦਿਨ ਚੜ੍ਹਿਆ, ਆਪਦਾ ਨੱਥਾ ਪ੍ਰਤੀ ਕਾਰਜ ਕਰਦਾ ਸੀਗਾ, ਘੋੜਿਆਂ ਨੂੰ ਜਲ ਛਕਾਇਆ ਨਵਾਇਆ, ਕਿਉਂਕਿ ਈਦ ਦਾ ਦਿਹਾੜਾ ਨੇੜੇ ਆਉਂਦਾ ਜਾਂਦਾ ਸੀ, ਤੇ ਬਾਦਸ਼ਾਹ ਸ਼ਾਹਜਹਾਂ ਨੇ ਉਹਦੇ ਉੱਪਰ ਬਹਿ ਕੇ ਨਾ ਸਵਾਰੀ ਕਰਨੀ ਸੀ। ਸੋ ਪਿਆਰੇ ਖਾਲਸਾ ਜੀ, ਸ਼ਾਮ ਦਾ ਵੇਲਾ ਹੋ ਰਿਹਾ ਏ, ਦੁਪਹਿਰ ਦਾ ਸਮਾਂ ਹੋਇਆ ਏ, ਸ਼ਾਮ ਪੈਣੀ ਹੈ, ਸਾਰੇ ਜਾਣੇ ਇਕੱਠੇ ਹੋ ਗਏ, ਸਾਰੇ ਕਢਵਾਲ ਘਾਹੀ, ਪੁਲਿਸ ਕਰਮਚਾਰੀ, ਦਰੋਗਾ ਸੁਣਦੇ ਖਾਂ ਆਉਂਦੇ ਆ ਕੋਲੇ, ਉੱਧਰੋਂ ਆਉਂਦਾ ਏ ਭੋਲਾ ਜੱਟ, ਕਹਿੰਦੇ ਗੱਲ ਸੁਣੋ ਭੋਲਿਆ ਸਿੱਖਾ, ਉਹ ਗੱਲ ਸੁਣੋ, ਉਹ ਤੂੰ ਰੋਜ਼ ਲੋਕਾਂ ਦਾ ਮਿੱਠਾ ਮੂੰਹ ਕਰਾਉਣਾ, ਦੇਖੀ ਮਿੱਠਾ ਖਵਾ ਖਵਾ ਕੇ ਕਿਤੇ ਮਾਰ ਹੀ ਨਾ ਦੇਵੀ, ਇਉਂ ਕਰ ਜ ਪਾਰਟੀ ਦੇ ਮਹੀਨਾ ਹੋ ਗਿਆ ਤੈਨੂੰ ਆਏ ਨੂੰ, ਉਹ ਕੌੜਾ ਮੂੰਹ ਕਰਾ ਦੇ ਸਾਰਿਆਂ ਦਾ, ਉਹ ਸ਼ਰਾਬ ਦਾ ਨਿਆਉਂਦਾ ਦੇ, ਐਵੇਂ ਮਿੱਠਾ ਖਵਾ ਖਵਾ ਕੇ ਹੋਰ ਨਾ ਕਿਤੇ ਬਿਮਾਰੀਆਂ ਹੋਰ ਸਹੇੜ ਲਈਏ ਅਸੀਂ। ਕਹਿੰਦਾ ਠੀਕ ਹੈ ਜੀ, ਕਹਿੰਦਾ ਮੇਰੇ ਵੱਲੋਂ ਨਿਆਉਂਦਾ ਏ ਸ਼ਾਮ ਨੂੰ ਆ ਜਾਇਓ, ਤੇ ਮੈਂ ਪਹਿਲਾਂ ਖਜ਼ਾਨੇ 'ਚ ਜਿਹੜੇ ਮੇਰੇ ਪੈਸੇ ਜਮ੍ਹਾਂ ਮੈਂ ਸਾਰੇ ਕਢਾ ਕੇ ਲਿਆਉਣਾ ਏ, ਖਜ਼ਾਨੇ ਚੱਲਿਆ ਗਿਆ ਏ। ਕਹਿੰਦਾ ਤੁਸੀਂ ਆ ਜਾਓ ਸ਼ਾਮ ਨੂੰ 4-5 ਵਜਦੇ ਨੂੰ ਨਹਾ ਧੋ ਕੇ ਮਛਹਿਰਿਆਂ ਨੂੰ ਤਾ ਦੇ ਕੇ ਆ ਜਾਓ, ਮੇਰੇ ਵੱਲੋਂ ਲੰਗਰ ਚੱਲਣਾ, ਮੈਂ ਸ਼ਰਾਬ ਛਕਾਊਂਗਾ, 5 ਰਤਨੀ ਛਕਾਊਂਗਾ, ਹੋਰਾਂ ਨੂੰ ਵੀ ਸੱਦ ਲਿਆਇਓ। ਸਾਰੇ ਕਢਵਾਲ, ਸਾਰੇ ਘਾਹੀ, ਪੁਲਿਸ ਕਰਮਚਾਰੀ, ਦਰੋਗਾ ਸੁਣਦੇ ਖਾਂ ਸ਼ਾਮ ਨੂੰ ਆ ਗਏ ਆ। ਬਹਾਦਰ ਬਿਧੀ ਚੰਦ ਜਾਂਦਾ ਖਜ਼ਾਨੇ ਵਿੱਚ, ਕਹਿੰਦਾ ਮੇਰਾ ਸਾਰਾ ਖਜ਼ਾਨਾ ਜੋ ਪੈਸੇ ਜਮ੍ਹਾਂ ਕਰਾਏ ਦਿਓ ਮੈਨੂੰ, ਕਿਹਦਾ, ਔਰ ਕਹਿੰਦਾ ਤੁਸੀਂ ਵੀ ਖਜ਼ਾਨਚੀ ਨੂੰ, ਕਹਿੰਦਾ ਤੁਸੀਂ ਵੀ ਆ ਜਾਓ ਨਿਆਉਂਦਾ ਮੇਰੇ ਵੱਲੋਂ। 1-2 ਗੱਡੇ ਲੈ ਕੇ ਜਾਂਦਾ ਏ ਠੇਕੇ ਤੇ, ਪਹਿਲੇ ਤੋੜ ਦੀ ਵੱਧ ਵਧੀਆ ਤੋਂ ਵਧੀਆ ਜਿਹੜੀ ਵਧੀਆ ਸੀਗੀ ਉਹ ਲਿਆਉਂਦਾ ਏ ਉੱਥੇ, ਕਹਿੰਦਾ ਵੀ ਕਿਲੇ ਦਾ ਦਰਵਾਜ਼ਾ ਬੰਦ ਕਰ ਦਿਓ, ਸਾਰੇ ਤੁਸੀਂ ਆ ਗਏ ਹੋ, ਮੇਰੇ ਵੱਲੋਂ ਹੁਣ ਨਿਆਉਂਦਾ ਏ। ਲੋ ਬਿਨਾਂ ਪਾਣੀ ਤੋਂ ਲੰਗਰ ਨਾ, ਜਦੋਂ ਉਹ ਚੱਲਦਾ ਏ ਉਹਦਾ ਲੰਗਰ, ਵੱਡੇ ਵੱਡੇ ਕੱਪ ਲਿਆਏ, ਅਗਲੇ ਕਹਿੰਦੇ ਕੋਈ ਜਮ੍ਹਾਂ ਕਰਾਂਗੇ ਕੋਈ ਛਕਾਂਗੇ, ਬਿਨਾਂ ਪਾਣੀ ਤੋਂ ਬਹਾਦਰ ਬਿਧੀ ਚੰਦ ਉਹਨਾਂ ਨੂੰ ਛਕਾਈ ਜਾਂਦਾ। ਹੁਣ ਦੌਰ ਚੱਲ ਪਿਆ ਏ, ਕਿਰਪਾ ਹੋ ਰਹੀ ਹੈ ਸਤਿਗੁਰ ਲੋ ਸੁਣੋ ਕਾਵ ਰਚਨਾ, ਰਾਤ ਦੇ 10-12 ਵੱਜ ਗਏ, ਜਿਵੇਂ ਸਾਰੇ ਮਦਹੋਸ਼ ਹੋ ਕੇ ਡਿੱਗਦੇ ਹੈ ਉਹ ਸਮੇਂ ਦੀ ਵਾਰਤਾ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ, ਔਰ ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾ।

ਤੋਂ ਵੱਡੇ ਵੱਡੇ ਕੱਪ ਲਿਆਏ ਸੀਗੇ ਦੁਸ਼ਟਾਂ ਦੇ ਟੋਲੇ, ਫਰੀ ਦੀ ਛਕੀ ਜਾਂਦੇ ਹੈ, ਛਕੀ ਜਾਂਦੇ, ਉਹ ਛਕਾਈ ਜਾਂਦਾ ਏ। ਬਿਧੀ ਚੰਦ ਨੇ ਕਿਹਾ ਸੀ, ਇੱਕ ਤਾਂ ਮੈਂ ਨਹੀਂ ਛਕਣੀ, ਮੈਨੂੰ ਕਿਸੇ ਨੇ ਕਹਿਣਾ ਨਹੀਂ, ਇੱਕ ਆਪਾਂ ਕੋਈ ਨਾਚ ਕਿਸੇ ਲੜਕੀ ਦਾ ਕਰਾਉਣਾ ਨਹੀਂ, ਹੋਰ ਜੋ ਤੁਸੀਂ ਕਹੋਗੇ ਮੈਂ ਕਰੂੰਗਾ। ਆਪ ਤਾਂ ਸੋਫੀ ਸੀ, ਉਹਨਾਂ ਨੂੰ ਪਾ ਪਾ ਕੇ ਦੇਈ ਜਾਂਦਾ, ਰਾਤ ਦੇ 10 ਵੱਜ ਕੇ ਕਿੰਨੀ ਕੁ ਬੰਦਾ ਪੀ ਲੂਗਾ, ਮੁਫਤ ਦਾ ਕਿਹੜਾ ਖਾਣਾ ਸੌਖਾ ਏ। ਉਹ ਬੇਹੋਸ਼ ਹੋ ਗਏ, ਬੇਹੋਸ਼ ਹੋ ਗਏ, ਪਹਿਲੇ ਨੰਬਰ ਦੀ ਲੈ ਕੇ ਆਇਆ ਸੀ, ਤਾਂ ਬੇਹੋਸ਼ ਹੋ ਗਏ ਨਾ। ਦਰੋਗਾ ਸੌਂਦੇ ਖਾਂ ਦੇ ਖੀਸੇ ਦੇ ਵਿੱਚੋਂ ਚਾਬੀਆਂ ਕੱਢੀਆਂ, ਜਿੱਥੇ ਗਲਵਾਗ ਤੇ ਦਲਵਾ ਖੜੇ, ਜਿਹੜੇ ਬੇਹੋਸ਼ ਹੋ ਗਏ ਲੱਤਾਂ ਤੋਂ ਧੂ ਧੂ ਕੇ, ਦੋ ਹੱਥਾਂ ਦੇ ਨਾਲ ਐ ਲੱਤਾਂ ਤੋਂ ਧੂ ਧੂ ਕੇ ਲਿੱਦ ਵਾਲੇ ਕਮਰੇ 'ਚ ਬੰਦ ਕਰਤੇ, ਜਿਵੇਂ ਧੜ ਨਹੀਂ ਲਿਪਦੇ, ਇੱਕ ਦੂਜੇ ਉੱਤੇ ਆਏ ਸੱਟਦੇ, ਮਦਹੋਸ਼ ਹੋਏ ਪਏ ਹੈ, ਸਾਰਿਆਂ ਨੂੰ ਬੰਦ ਕਰਤਾ, ਜਿਹੜੇ ਸ਼ਰਾਬੀ ਹੋ ਗਏ ਮਦਹੋਸ਼ ਹੋ ਗਏ ਹੈ, ਲਿੱਦ ਵਾਲੇ ਕਮਰੇ 'ਚ ਬੰਦ ਕਰਕੇ ਉਹਨਾਂ ਨੂੰ ਲਾਤਾ ਇਹ ਤਾਲਾ, ਆਪ ਆ ਗਿਆ ਬਾਹਰ। ਜਿਸ ਤਬੇਲੇ ਵਿੱਚ ਗੁਲਵਾਗ ਅਤੇ ਦਿਲਵਾਗ ਬੰਦ ਹੈ, ਉਹ ਤਬੇਲਾ ਖੋਲ੍ਹਿਆ ਏ, ਔਰ ਮਾਫ਼ੀ ਮੰਗਦਾ ਗੁਰੂ ਸਾਹਿਬ ਤੋਂ, ਮੀਰੀ ਪੀਰ ਦੇ ਮਾਲਕਾਂ ਤੋਂ, ਸੱਚੇ ਪਾਤਸ਼ਾਹ ਮੇਰੇ ਮਾਲਕ ਮੇਰੇ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹਨਾਂ ਘੋੜਿਆਂ 'ਤੇ ਸਭ ਤੋਂ ਪਹਿਲਾਂ ਤੁਸੀਂ ਬੈਠਣਾ ਸੀ, ਮੇਰੀ ਮਜਬੂਰੀ ਹੈ, ਮੈਂ ਹੁਣ ਪਹਿਲੇ ਘੋੜੇ ਉੱਪਰ ਬੈਠ ਕੇ ਸਵਾਰ ਹੋਣਾ ਪੈਣਾ ਹੈ, ਤੁਹਾਡੇ ਕੋਲ ਲਿਆਉਣਾ ਪੈਣਾ, ਮੈਨੂੰ ਮਾਫ਼ ਕਰਿਓ। ਉਹਨੇ ਫਿਰ ਕਾਠੀ ਪਾਈ ਆ ਗਲਵਾ ਘੋੜੇ ਦੇ ਉੱਪਰ, ਗਲਵਾ ਘੋੜੇ ਨੂੰ ਕੱਢਿਆ ਬਾਗ, ਦਿਲਵਾਗ ਨੂੰ ਕਹਿੰਦਾ ਮੈਂ ਇਹਨੂੰ ਛੱਡਿਆ ਵਾ, ਤੈਨੂੰ ਵੀ ਲੈਣ ਵਾਸਤੇ ਆਊਂਗਾ। ਗਲਵਾ ਘੋੜੇ ਉੱਪਰ ਪਾਲੀ ਆ ਕਾਠੀ, ਉਹਨੂੰ ਵਿਹੜੇ ਦੇ ਵਿੱਚ ਭਜਾਇਆ, ਗਰਮ ਕੀਤਾ ਏ, ਫਿਰ ਕਿਲੇ ਦੇ ਉੱਪਰ ਚਾੜ ਲਿਆ। ਰਾਤ ਦੇ 12 ਵਜੇ ਹੈ, ਸਾਰੇ ਸੁੱਤੇ ਪਏ ਹੈ, ਰਾਤ ਦੇ 12 ਵਜੇ ਆ, ਬਹਾਦਰ ਬਾਬਾ ਬਿਧੀ ਚੰਦ ਗਲਵਾ ਘੋੜੇ ਤੇ ਕਾਠੀ ਪਾ ਕੇ ਉਹਨੂੰ ਗਰਮ ਕਰਕੇ ਅੱਡੀ ਮਾਰ ਕੇ ਕਿਲੇ ਦੇ ਉੱਪਰ ਚੜ੍ਹਦਾ ਏ, ਉੱਪਰ ਚੜ੍ਹਾ ਕੇ ਰਾਵੀ ਵਿੱਚ ਜਿਵੇਂ ਛਾਲ ਮਾਰਦਾ ਏ, ਪੌਣ ਦਾ ਪੁੱਤਰ ਘੋੜਾ ਗੁਲਬਾਗ ਸੀ ਮਾਰਦਾ ਉਡਾਰੀਆਂ, ਜਿਵੇਂ ਛਾਲ ਮਾਰੀ ਹੈ ਤੇ ਗੁਰਾਂ ਦੇ ਕੋਲੇ ਪਹੁੰਚਦੇ ਆ, ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਸੁਣੋ, ਭਲਾ ਵੀ ਬਿਆਨ ਹੈ।

ਘੋੜਾ ਗੋਲਵਾਗ ਸੀ ਮਾਰਦਾ ਉਡਾਰੀਆਂ, ਧਮਾਕਾ ਹੋਇਆ ਸ਼ਹਿਰ ਦਾ ਕੋਈ ਬੱਚਾ ਨਹੀਂ ਉੱਠਿਆ। ਪੌਣਾ ਹਰੀ ਘੋੜਾ ਏ, ਰਾਸੇ ਦਾ ਪਤਾ ਏ, ਗੁਰੂ ਨੂੰ ਯਾਦ ਕਰਦੇ ਜਿਹਦੇ ਦੋਵੇਂ ਜਾਣੇ ਹਰੀ ਕੇ ਪੱਤਨ ਜਾ ਕੇ ਬਾਹਰ ਨਿਕਲੇ, ਉੱਥੇ ਗੁਰੂ ਦੇ ਚਰਨਾਂ 'ਚ ਗਏ ਹੈ। ਸਿੱਖ ਕਹਿੰਦੇ ਗੁਰੂ ਸਾਹਿਬ ਤਾਂ ਮਾਲਵੇ ਦੀ ਧਰਤੀ ਨੂੰ ਉਤਾਰ ਰਹੇ ਹੈ, ਉੱਥੇ ਰਾਮ ਕਰਕੇ ਬਹਾਦਰ ਬਿਧੀ ਚੰਦ ਤੇ ਗੁਲਵਾਗ ਨੇ ਚਾਲੇ ਪਾਏ ਆ, ਮਾਲਵੇ ਦੀ ਧਰਤੀ ਤੇ ਆ ਕੇ ਗੁਰਾਂ ਦੇ ਚਰਨ ਨਮਸਕਾਰ ਕੀਤੀ ਹੈ। ਕਹਿੰਦਾ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਪਹਿਲਾ ਕੋਡਾ ਲੈ ਜਾਂਦਾ। ਇਸ ਤੋਂ ਅੱਗੇ ਦਾ ਇਤਿਹਾਸ ਕੱਲ੍ਹ ਦੇ ਦਿਮਾਗ 'ਚ ਸਰਵਣ ਕਰਾਵਾਂਗੇ। ਇਤਿਹਾਸ ਗੁਰੂ ਸਾਹਿਬ ਦੇ ਉੱਚੇ ਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ, ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ, ਬੇਅੰਤ ਸੰਗਤਾਂ ਨੇ ਮਾਇਆ ਰੂਪ ਸੀਸ ਬਖਸ਼ੀ ਹੈ। ਅਸੀਂ ਸਾਰਿਆਂ ਦੀ ਚੜ੍ਹਦੀ ਕਲਾ ਦੀ ਗੁਰੂ ਸਾਹਿਬ ਦੇ ਚਰਨ ਅਰਦਾਸ ਕਰਦੇ ਹਾਂ। ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਆਓ ਹੁਣ 6 ਪੜੇ ਆਨੰਦ ਸਾਹਿਬ ਜਾਪ ਹੋਣਾ, ਫਿਰ ਗੁਰੂ ਸਾਹਿਬ ਦੇ ਚਰਨ 'ਚ ਅਰਦਾਸ ਹੋਣੀ ਹੈ। ਇਸੇ ਤਰ੍ਹਾਂ ਸਜੇ ਰਹੋ, ਬੁਲਾਓ ਫਤਿਹ, ਆਖੋ ਜੀ।

ਸਿੱਖ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫੇ ਰੰਗਲ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰਾ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਾਭ ਦੁੱਖ ਜਾਏ ਏਕ ਬਹਾਦਰ ਸਿਮਰਿਆ ਕਰਨਉਣ ਦਿਆਵਾ ਧਾਈ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇ ਚਲਾਈ ਦੇ ਗਵਾਹੀ ਦੇ ਕੈਂਡ ਕੀਤਾ ਤਰ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਣ ਗਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੰਕੀਆਂ ਚੰਡੇ ਬੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਵਾਹ ਮਤ ਚੀ ਮਤ ਪਾਤਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਕਾਟਾ ਪੁਰਜਗ ਮਾਫ਼ ਕਰਨਾ ਸਰਬਾਧੇ ਕਾਰਜ ਰਾਸ ਕਰਨੇ ਦਾਰਾਈਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਸਭ ਦਾ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਮਰਿਆਤ ਰੱਖਣਾ ਦਰੋਂ ਘਰੋਂ ਸਿੱਖੀ ਸਿਰਖ ਭਰੋਸਾ ਨਾਮ ਦਾਨ ਬਖਸ਼ਣਾ ਅੱਜ ਸ਼ਾਮ ਦੇ ਲੰਗਰਾਂ ਦੀ ਸੇਵਾ ਬੀਬੀ ਸਵਰਨ ਕੌਰ ਗਰਚਾ ਉਹਨਾਂ ਦੇ ਸਪੁੱਤਰ ਸਰਦਾਰ ਅਮਨਦੀਪ ਸਿੰਘ ਗਰਚਾ ਮਾਤਾ ਮਨਦੀਪ ਕੌਰ ਗਰਚਾ ਆਪਣੀ ਬੇਟੀ ਹਰਸਿਮਰਨ ਕੌਰ ਗਰਚਾ ਦੇ ਸਗਨ ਦੀ ਖੁਸ਼ੀ ਦੇ ਅੰਦਰ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਸ ਰੱਖਣਾ ਆਉਣ ਵਾਲੇ ਕਾਰਜਾਂ ਵਿੱਚ ਸਰਗੁਰੂ ਆਪ ਸਹਾਈ ਹੋ ਕੇ ਕਾਰਜ ਰਾਸ ਕਰਨੇ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ ਇਸ ਵੇਲੇ ਦੀਵਾਨ ਦੀ ਸਮਾ

ਸ਼ਰਧਾ ਸਿਖਰ ਵਾਧਾ ਕਾਠਾ ਪੰਚਕ ਮਾਫ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਰਤਾਰਥ ਕਰੋ ਜੀ। ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿਗੁਰ ਮੇਰਾ ਸਦਾ ਦਇਆਲਾ

अरे अपने सदा सदा रंग मान साचा साहिब सद मेहरबान।

ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਰਾਗ ਗਾਉੜੀ ਦੀਪੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤੋ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾ ਬਹੁ ਸੋਹਿਲਾ ਸਿਵਰੇ ਹੋ ਸਿਰਜਣਹਾਰੋ ਤੁਮ ਗਾ ਬਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿ ਸੋਹਲੈ ਸਦਾ ਸੁਖ ਹੋਏ ਰਹਾ ਨਿਤ ਨਿਤ ਜੀੜੇ ਸੰਭਾਲੀਅਨ ਦੇਖਾ ਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਸਦਾ ਤੇ ਕਵਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇ ਦੇਹ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਓ ਮੇ ਘਰ ਘਰ ਹੋ ਪਹੁਚਾ ਸਦੜੈ ਨਿਤ ਪਵਨ ਸਦਣਹਾਰਾ ਸਿਮਰੀਏ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ

ਵਿਸਵੇ ਚਸਿਆ ਕਹੀਆਂ ਪਹਿਰਾ ਥਿੱਤੀ ਵਾਰੀ ਮਾਓ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮਹਿਥਾਲ ਰਵਚੰਦ ਦੀਪ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਾਨ ਨੂੰ ਪਵਨ ਚਬਰੋ ਕਰੈ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜਨ ਤੇਰੀ ਰਹਾਉ ਸਹਿਸ ਤਵ ਨੈਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਨਾ ਏਕ ਤੋ ਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਿਨ ਮੋਹਿਆ ਹੀ ਪਿਆਸਾ ਕਿਰਪਾ ਜਲਦੇ ਨਾਨਕ ਸਾਰਿੰ ਕਉ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਰ ਭਰਿਆ ਮਿਲ ਸਾਧੂ ਖੰਡਲ ਖੰਡਾਏ ਪੂਰਬ ਲਿਖਤ ਲਿਖੇ ਕਿਰਪਾਇਆ ਮਨ ਹਰ ਲਿਵ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁੰਨ ਵੱਡਾਏ ਕਰ ਡੰਡੋਤ ਪੁੰਨ ਵੱਡਾਏ ਰਹਾਓ ਸਾਕਤ ਹਰ ਰਸ ਸਾਧ ਨ ਜਾਣਿਆ ਤਿੰਨ ਅੰਤਰ ਹੋਮੈ ਕੰਡਾਏ ਜਿਉਂ ਜਿਉਂ ਚਲਹਿ ਚੁੱਭੈ ਦੁੱਖ ਪਾਵੈ ਜਮਕਾਲ ਸਹੇ ਸਿਰ ਡੰਡਾਏ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾਏ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਏ

ਮਹੱਲਾ ਪੰਜਵਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾੜ ਚਲੋ ਹਰਲਾ ਆਗੇ ਬਸਨ ਸੁਹੇਲਾ ਆਉਦ ਕਟੈ ਦਿਨ ਸੁਰੈਣਾ ਰੇ ਮਨ ਗੁਰ ਮਿਲਕਾ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਸਹਿ ਜਗਾਏ ਪਿਆਵੇ ਹੋ ਰਸ ਅਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵਹੋ ਸੁਖ ਸਹਿਜੇ

ਸਿੱਖ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਆ ਜਿਨ ਡਿੱਠੇ ਸਾਭ ਦੁਖ ਜਾਏ ਏਕ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਟਿਆਂ ਦੇ ਉੱਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਰ ਸੇਵਾ ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਅੱਖਰ ਵਾਧਾ ਖੱਟਾ ਪੰਚਕ ਮਾਫ ਕਰਨਾ ਸਰਬੱਧੇ ਕਾਰਜ ਰਾਸ ਕਰਨੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਦੇਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈਰਾਂ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਨ ਤਿਆਰ ਕਿਰਪਾ ਕਰੋ ਜੀ ਆਪ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ

ਸਨਮਾਨ ਸਤਸੰਗੀ ਸੱਜਣ ਪਵਿੱਤਰ ਆਤਮਾਵਾਂ ਗੁਰਮੁਖ ਸੱਜਣ ਜਿਤਨੇ ਵੀ ਮਾਈ ਪਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਕਦਮਾਂ ਅੰਦਰ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੋਹਣੇ ਦਰਬਾਰ ਪਿਆਰੇ ਦਰਬਾਰ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਦਾ ਆਨੰਦ ਲੈ ਰਹੇ ਹੋ ਬਹੁਤ ਬਖਸ਼ਿਸ਼ ਹੋਵੇ ਬਹੁਤ ਗੁਰੂ ਕਿਰਪਾ ਕਰੇ ਤਾਂ ਆਪਣੀ ਸਿਰਫ ਸਲਾਘਾ ਬਖਸ਼ਦਾ ਹੈ ਸਿਰਫ ਸਲਾਘਾ ਉਹਨਾਂ ਨੂੰ ਬਖਸ਼ਦਾ ਹੈ ਜਿਨ੍ਹਾਂ ਉੱਤੇ ਗੁਰੂ ਦਾ ਕਰਮ ਹੋਵੇ

है न सो सहज सुबह।

ਸਤਨਾਮ ਵਾਹਿਗੁਰੂ ਸਾਹਿਬ ਜੀਓ ਧੰਨਵਾਦ ਸ੍ਰੀ ਮਹੱਲਾ ਪੰਜਵਾਂ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਣ ਸਗਲ ਬਿੰਦ ਕਾਮ ਨ ਆਵੈ ਹਾਰੋ ਹਰ ਨਾਮ ਤੇ ਆਇਆ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਆਵੈ ਹਰ ਹਰ ਨਾਮ ਤੇ ਆਇਆ ਤਾ ਤੇ ਮੋਹੇ ਧਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ੁਰ ਬਿਨਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਤੇ ਆਏ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ

ਕਰ ਕਿਰਪਾ ਜਿਸ ਦੇ ਸੁਆਮੀ ਦਿਰਲੇ ਕਾਹੂ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

एक ओंकार सतनाम करता पुरख निर्भव निर्वाण अकाल मूर्त अजूनी सैभ उम्र प्रसाद जप आद सत जुगाद सच है पी सच नानक हो सी पी सच सोचा सोच न होई जे सोची लख वार चुपै चुप न होई जे लाए रहा निवतार भुखियां भुख न उतरी जे बन्ना पुरियां भार साहस सियाण पर लख ਕੇਵਲ ਸਚਿਆਰਾ ਹੋਈ ਹੈ ਕਿਉਂਕਿ ਕਹਿ ਤੁਟੈ ਪਾਲ ਹੁਕਮ ਬਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣੋ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਸੁਣੀ ਸੁਣੇ ਦੁੱਖ ਸੁੱਖ ਪਾਈ ਹੈ ਇਤਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬਿਜੈ ਤਾਂ ਹੁਮੈ ਕਹਿ ਨਾ ਕੋਈ ਗਾਵੈ ਪਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨੀ ਸਾਣ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਣ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਹਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੇ ਹਾਦਰਾ ਹਜ਼ੂਰ ਕਥਨਾ ਕਥਨ ਆਵੈ ਕੋਟ ਕਾਠ ਕਥ ਕਥੀ ਕੋਟੀ ਕੋਟ ਕੋਟ ਮੁੰਡਾ ਦੇ ਲਾਂਗੇ ਪਾਹੀ ਦੁਗਜ ਮੰਤਰ ਪਾਹੀ ਪਾਹੀ ਸ੍ਰੀ ਸ੍ਰੀ ਚਲਾਏ ਰਾਹੀ ਨਾਨਕ ਵਿਰਸੈ ਵੇ ਪ੍ਰਵਾਹ ਸਤਿ ਸਾਹਿਬ ਸਾਜਨਾ ਆਖੇ ਮੰਗਾ ਹੈ ਦਾ ਦੇਹ ਦੇਹ ਦਾਤਰੀ ਦਾ ਤਾਰ ਕਰਕੇ ਅੱਗੇ ਰੱਖੀ ਹੈ ਜਿਤ ਦਸੈ ਦਰਬਾਰ ਮੁਹੋ ਕੇ ਬੋਲਣ ਬੋਲੀ ਹੈ ਇੰਜ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਨੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀਸਰ ਗੁਰ ਗੋਰਪਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭ ਨਾਨ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਹੇ ਕਰੀ ਜੇ ਤਿਸ ਸੋ ਪਾਈ ਵੇਖਾਂ ਬਿਨ ਕਰਮਾ ਕੀ ਮਿਲਾਇ ਨਹੀਂ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਅਰਜਾ ਹੁਰਦ ਸੁਣੀ ਹੋਏ ਨਵਾ ਖੰਡਾਂ ਵਿੱਚ ਜਾਣੀਆਂ ਨਾਲ ਚਲਾਏ ਸਭ ਕੋਈ ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਮਦਰ ਨਾ ਵਈ ਤਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਭਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਤਿਪੀਰ ਸੁਰਨਾਥ ਸੁਣਿਆ ਧਰ ਧੌਲਾ ਆਕਾਸ਼ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਕੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਪਰਮੈਨ ਸੁਣਿਆ ਮੁਕਤਲਾ ਹਨੁਮੰਤ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ੍ਰ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸ਼ਟਕਾ ਇਸਨਾਨ ਸੁਣਿਆ ਪੜਪੜ ਪਾਵ ਅਹਿਮਾਨ ਸੁਣਿਆ ਲਾਗੈ ਸਹਿਜ ਹਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾਗੁਣਾ ਕੇ ਗਾਸ ਸੁਣਿਆ ਸੇਖ ਕੀਰ ਪਾਤਸ਼ਾਹ ਸੁਣਿਆ ਅੰਧੇ ਪਾਵ ਹਰਾਵ ਸੁਣਿਆ ਹਾਥ ਵੈ ਸਦਾਵ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਜ ਕਲਮ ਲਿਖਣ ਹਾਰ ਮੰਨੇ ਕਾਬ ਕਰਮ ਵਿਚਾਰੈ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮਕਾਇ ਸਾਥ ਨਾ ਜਾਇਆ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਸੇ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵ ਹੈ ਮੋਖ ਦੁਆਰ ਮੰਨੈ ਪਰਿਵਾਰ ਐਸਾ ਆਧਾਰ ਮੰਨੈ ਤਰਾ ਤਾਰੇ ਗੁਰਸਿੱਖ ਮੰਨੈ ਨਾਮ ਭਵੈ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿਮਾਨ ਪੰਚੇ ਸੋਹ ਹਿਦਰ ਰਾਜਾਨ ਪੰਚੰ ਕਾ ਗੁਰ ਏਕ ਧਿਆਨ ਦੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੇ ਨਾਹੀਂ ਸੁਮਾਰ ਧਾਉ ਧਰਮ ਦਇਆ ਕਾ ਪੂਤ ਸੰਤੋਖਾ ਪ੍ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰਾਏ ਹੋਰ ਹੋਰ ਤਿਥੋਤੇ ਭਾਰਤ ਲੈ ਕਵਣ ਜੋਰ ਜੀ ਅਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆਲੇ ਹੁਰੂ ਕੇਤੀ ਦਾਸ ਜਾਣੇ ਕੌਣ ਕੂਟ ਕੀਤਾ ਵਸਾਓ ਇੱਕੋ ਕਵਾਓ ਤਿਸਤੇ ਹੋਏ ਲੱਕ ਦਰੀਆ ਕੁਦਰਤ ਕਵਣ ਕਹਾ ਵੀ ਚਾਰ ਵਾਰ ਆਨੰਦ ਜਾਵਾ ਇੱਕ ਵਾਰ ਜੋ ਤੂੰ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਕਸਾਰ ਅਸੰਖ ਮੁਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵੀ ਚਾਰ ਵਾਰ ਆਨੰਦ ਵਾ ਇੱਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾ ਹੇ ਜੋਰ ਅਸੰਖ ਗੜ ਵੜ ਹੱਤਿਆ ਕਮਾ ਹੇ ਅਸੰਖ ਪਾਪੀ ਪਾਪ ਕਰ ਜਾ ਹੇ ਅਸੰਖ ਕੂੜ ਯਾਰ ਕੂੜੇ ਫਿਰਾ ਹੇ ਅਸੰਖ ਮਲੇਸ਼ ਮਲ ਭਖ ਖਾ ਹੇ ਅਸੰਖ ਨਿਮਤਰ ਕਰੈ ਭਾਰ ਨਾਨਕ ਨੀਤ ਕਹਿ ਵੀ ਚਾਰ ਵਾਰ ਆਨੰਦ ਜਾ ਵਾ ਇੱਕ ਵਾਰ ਜੋ ਤੂੰ ਭਾਵੈ ਸਾਈ ਭਲੀ ਕਾ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮਾ ਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨਹੇ ਲਿਖੇ ਤੇ ਸਿਰ ਨਾਹੇ ਜੇਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਬਿਣ ਨਾਵੈ ਨਾਹੀ ਕੋਥਾ ਕੁਦਰਤ ਤਮਣ ਕਹਾ ਵੀ ਚਾਰ ਵਾਰ ਅੰਨ ਜਾਵਾ ਇੱਕ ਵਾਰ ਜੋ ਤੂੰ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਤੁਰਸ ਸੋਖੇ ਮੂਟ ਲੀਤੀ ਕੱਪੜ ਹੋਏ ਨੇ ਸਾਬੂਨ ਲਈਐ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕਰਨ ਪੁੰਨੀ ਪਾਪੀ ਆਖਣ ਨਾਹ ਕਰ ਕਰ ਕਰਣਾ ਨਿਕਲੈ ਜਾ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵਹ ਜਾਹੁ ਤੀਰਥ ਤਪ ਦਇਆ ਦਾਤ ਦਾਨ ਦੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਗੁਣ ਤੇਰੀ ਮੈਂ ਨਾ ਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨਚਾਉ ਕਵਣ ਸੁਵੇਲਾ ਵਖ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿ ਰੁੱਤੀ ਮਾਫ ਕਵਣ ਜਿਤ ਹੋਆਇਆ ਕਾਰ ਵੇਲ ਨਾ ਪਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਫਿਤਵਾਰ ਨਾ ਜੋਗੀ ਜਾਣੇ ਰੁਤ ਮਾਹੁ ਨਾ ਕੋਈ ਜਾ ਕਰਤਾ ਸੇਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਾਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਵੇਖ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾ ਸਾਇਆ ਗਾ ਸੁਰ ਕੁਰ ਭਾਵ ਥਕੀ ਵੀਰ ਕਹਿਨਕ ਵਾਤ ਸਹਿ ਸਠਾਰੈ ਕਹਿਨਕ ਤੇ ਬਾਸੂ ਇੱਕ ਧਾਤ ਲਿਖਾ ਹੋਏ ਤਾਂ ਲਿਖਿਆ ਲਿਖਿਆ ਹੋਏ ਬਿਨਾ ਅਸਮਾਨ ਵੱਡਾ ਆਪ ਵੀ ਆਪੇ ਜਾਣੇ ਆਪ ਸਾਲ ਆਹੀ ਸਾਲਾ ਹੀ ਤੂੰ ਸੁਪਨਾ ਪਾਈਆ ਨਦੀਆਂ ਤੇ ਵਾਹ ਪਵਹਿ ਸਮੁੰਦ ਨਾ ਜਾਣੀਆਂ ਹੈ ਸਮੁੰਦ ਸਾਧ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਭੁੱਲ ਨਾ ਹੋ ਮਿੰਜੇ ਦੁਸ਼ਮਣ ਹੋਣਾ ਵੀ ਸਰਾ ਹੈ ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਣੇ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਰਨ ਕੀਤੇ ਬਿਰਲਾਹ ਤਾ ਕੇ ਅੰਤ ਨਾ ਪਾਏ ਜਾਹੇ ਏ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾ ਹੋਏ ਉੱਚਾ ਹੋਵੇ ਕੋਈ ਤੇ ਸੁੱਚੇ ਕਹੋ ਜਾਣੇ ਸੋਏ ਜੇ ਆਪ ਜਾਣੇ ਆਪ ਆਪ ਨਾ ਅੰਤ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੀਤੇ ਮੰਗਾ ਹੈ ਜੋ ਦੇ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟੇ ਵੇ ਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਹੀ ਖਾਹੇ ਕੀਤਿਆ ਦੁੱਖ ਭੁੱਖ ਸਦ ਮਾਰੋ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ
ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿਤਿਆ ਮੋਹਿ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇਈ ਕੇ ਜਿਸ ਨੂੰ ਬਖਸ਼ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁਲ ਗੁਣ ਅਮੁਲ ਵਪਾਰ ਮੁਲ ਵਪਾਰੀ ਮੁਲ ਭੰਡਾਰ ਮੁਲਾਵੇ ਮੁਲ ਲੈ ਜਾਹੇ ਮੁਲ ਭਾਏ ਮੁਲ ਅਸਮਾਏ ਮੁਲ ਧਰਮ ਮੁਲ ਦੀਵਾਨ ਮੁਲ ਤੁਲੋ ਮੁਲ ਪ੍ਰਵਾਨ ਅਮੁਲ ਬਖਸ਼ੀਸ ਮੁਲ ਨਿਸਾਣ ਅਮੁਲ ਕਰਮ ਅਮੁਲ ਫਰਮਾਣ ਅਮੁਲੋ ਮੁਲ ਆਖਿਆ ਨ ਜਾਏ ਆਖਾ ਰਹੇ ਨਿਵਲਾਏ ਆਖੇ ਵੀ ਪਾਠ ਪੁਰਾਣ ਆਖੇ ਪੜ੍ਹੇ ਕਰਹਿ ਵਕਿਆਣ ਆਖੇ ਬਰਮੀ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੈ ਸਰਾਖੈ ਸਿਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨ ਆਖੈ ਦੇਵ ਆਖੈ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹਿ ਕੀਤੇ ਕਹਿ ਕਹਿ ਉੱਠ ਉੱਠ ਜਾਹਿ ਕੀਤੇ ਕੀਤੇ ਹੋਰ ਕਰੇ ਤਾਂ ਆਖ ਨ ਸਕਹਿ ਕਈ ਕੇ ਜੇਵੜ ਭਾਵੈ ਤੇਵੜੋਏ ਨਾਨਕ ਜਾਣੈ ਸਾਚਾ ਸੋਈ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰਗਾ ਵਾਰਾਂਗਾ ਵਾਰ ਸੋ ਦਰ ਕਿਹਾ ਸੋ ਕਰਕੇ ਹਜ ਬਹਿ ਸਰਬ ਸੰਭਾਲੇ ਵਾਜੇ ਨਾਵ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵੈ ਤੁਹਨੋ ਪਾਉਣ ਪਾਣੀ ਦੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਕੁਟ ਲਿਖ ਜਾਣ ਹੀ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਵਰ ਬ੍ਰਹਮਾ ਦੇਵੀ ਸੋਮ ਸਦਾ ਸੁਆਰੇ ਗਾਵੈ ਇੰਦ ਇਹ ਦਾਸਣ ਬੈਠੇ ਦੇਵਤਿਆਂ ਦਾਰਨ ਆਲੇ ਗਾਵੈ ਸਤ ਸਮਾਧੀ ਅੰਦਰ ਗਾਵ ਸਾਧ ਵਿਚਾਰੇ ਗਾਵ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਾਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮਛ ਭਏ ਆਲੇ ਗਾਵ ਨਤਨੋ ਪਾਏ ਤੇਰੇ ਅਠ ਤੀਰਥ ਨਾਲੇ ਗਾਵਹਿ ਜੋਲ ਮਹੰਬਲ ਸੂਰਾ ਗਾਵਹਿ ਖਾਣੀ ਚਾਰ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰਖੇ ਧਾਰੇ ਸਹੀ ਤੁਨੂੰ ਗਾਵਹਿ ਜੋ ਤੂੰ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵੀ ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨੰਜਾ ਸੀ ਰਚਨਾ ਜਿਨ ਅਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤੂੰ ਭਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਹੁਸਾਹ ਪਾਤਸ਼ਾਹ ਹਿ ਨਾਨਕ ਰਹਿਣ ਰਜਾਈ ਸੰਤੋਖ ਸਰਮ ਪਰ ਝੋਲੀ ਧਿਆਨ ਕੀ ਕਰਾਇਆ ਬਿਪੂਰ ਸਿੰਥਾ ਕਾਲ ਕੁਆਰੀ ਕਾਇਆ ਜੁਗ ਟੰਡਾ ਪ੍ਰਤੀਤ ਆਈ ਪੰਥੀ ਸਰ ਜਮਾਤੀ ਮਨ ਜੀਤਾ ਜਗਜੀਤ ਆਦੇਸ ਤਸਿਆ ਦੇਸ ਆਦਿ ਅਨੀਲ ਅਨਾਦ ਅਨਾਥ ਜੁਗ ਜੁਗ ਇੱਕੋ ਵੇਸ ਭੁਗਣੀ ਆਉਂਦਾ ਆ ਭੰਡਾਰਨ ਘਟਕੜ ਵੱਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿਧਿਵਰਾ ਸਾਧ ਸੰਯੋਗ ਜੋਗ ਦੇ ਕਰ ਚਲਾਵਹਿ ਲਿਖੇ ਆਵੈ ਭਾਵ ਆਦੇਸ ਸਿਆਦੇ ਸਾਧਾ ਨੀਲਾ ਨਾਦ ਅਨਾਥ ਜੁਗ ਜੁਗ ਏਕੋ ਵੇ ਸੇਕਾ ਮਾਈ ਜੁਗ ਵੀ ਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜੇ ਕੁਛ ਭਾਵੈ ਤੇ ਵਿੱਚ ਲਾਵੈ ਜੇਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਾਲ ਨਾਵੈ ਬਹੁਤਾ ਹੋ ਵਿੜਾਉਣ ਆਦੇਸ ਸਿਆਦੇ ਸਾਧਾ ਨੀਲਾ ਨਾਦ ਅਨਾਥ ਜੁਗ ਜੁਗ ਏਕੋ ਵੇ ਸਾਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸਿਆਦੇ ਸਾਧਾ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇ ਇੱਕ ਦੂਜੀ ਬਹੁ ਲੱਖ ਹੋਏ ਲੱਖ ਵਹਿ ਲੱਖ ਵੀਸ ਲੱਖ ਲੱਖ ਗੇੜਾ ਕੀ ਹੈ ਇੱਕ ਨਾਮ ਜਗਦੀ ਸੇ ਤਰਾਹੀ ਪਤ ਪਵਣੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆ ਕਾਸ਼ ਕੀ ਕੀਤਾ ਹੀ ਰੀਸ ਨਾਨਕ ਨਦਰੀ ਪਾਈ ਆਏ ਕੂੜੀ ਕੂੜਾ ਠੀਸ ਆਖਣ ਜੋਰ ਚੁੱਪਾ ਨਹੀਂ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹੀਂ ਜੋਰ ਜੋਰ ਨਾ ਰਾਜਮਾਨ ਮਨ ਸੋਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਸਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਹੈ ਜੁਗਤ ਕੇ ਰੰਗ ਤਨਕੇ ਨਾਮ ਅਨੇਕ ਅਨੰਤ ਧਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਤ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ ਧਰਮ ਖੰਡ ਕਾਵੇ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼
ਕਿਤੇ ਬੰਨੇ ਘਾਟ ਘੜੀਆ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਨਿਚਮ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸੁਮੰਦ ਕੇਤੀਆ ਉਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦਉ ਕੇਤੀਆ ਸੁਭਤੀ ਸੇਵਕ ਕੇਤੇ ਨਾਨਕ ਅੰਤ ਨਾਨਕ ਗਿਆਨ ਫਣ ਮੈਂ ਗਿਆਨ ਪ੍ਰਚੰਡ ਤਿਥਾਇ ਨਾਦ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥਾਇ ਘਾਟ ਘੜੀਏ ਬਹੁਤਾਂ ਨੂੰ ਤਾਕੀਆਂ ਗੱਲਾਂ ਕਥੀਆਂ ਨਾ ਜਾਹਿ ਜੇ ਕੋ ਕਹੈ ਪਿੱਛੇ ਪਛਤਾਏ ਤਿਥਾਇ ਘੜੀਏ ਸੁਰਤ ਮਤ ਮਨ ਬੋਧ ਤਿਥਾਇ ਘੜੀਏ ਸੁਰਾ ਸੁਨਾ ਕੀ ਸੁਧ ਸਰਮਖੰਡ ਕੀ ਬਾਣੀ ਜੋ ਤਿਥਾਇ ਹੋਰ ਨਾ ਕੋਈ ਹੋਰ ਤਿਥਾਇ ਜੋ ਮਹਾਂਬਲ ਸੂਰਤ ਮਹਿਰਾਮ ਰਹਿਆ ਭਾਰਪੂਰ ਤਥਾ ਸੀਤੋ ਸੀਤਾ ਮਹਿਮਾ ਮਾਹਿਤਾ ਕੇ ਰੂਪ ਨਾ ਕਥਨੇ ਜਾਹਿ ਨਾ ਹੋਹਿ ਮਰਹਿ ਨ ਠਾਗੇ ਜਾਹਿ ਜਿਨ ਕੈ ਰਾਮ ਵਸੈ ਮਨ ਮਾਹਿ ਤਥਾ ਭਗਤ ਵਸਹਿ ਕੇ ਲੋਭ ਕਰਹਿ ਅਨੰਦ ਸੱਚਾ ਮਨ ਸੋਇ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਰ ਨਿਹਾਲ ਤਥਾ ਖੰਡ ਮੰਡਲ ਵਰਭੰਡ ਜੇ ਕੋ ਕਥਾ ਤੈ ਅੰਤ ਨੰਤ ਤਥਾ ਲੋਭ ਲੋਭ ਆਕਾਰ ਦੇਵ ਜੇ ਹੁਕਮ ਤਵੈ ਤਿਵ ਕਾਰ ਵੇਖੈ ਵਿਖੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਭਾਵ ਹਾਰਾਵ ਧੀਰ ਜੁ ਸੁਨ ਆਰ ਐਰਣ ਮਤਵੇਦ ਹਥੀ ਆਰ ਭਾਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀ ਆਏ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਨੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮਾ ਦੂ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕ ਤਤਕਾਲ ਨਾਮ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਮੀ ਛਪਾਏ ਛੰਦ ਤੁਐ ਪ੍ਰਸਾਦ ਚੱਕਰ ਚਿਹਨੇ ਅਰ ਬਰਨ ਜਾ ਤਰ ਪਾਤ ਨਾ ਹਿੰਜੇ ਰੂਪ ਰੰਗ ਅਰ ਰੇਖ ਧਿਹ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨੁਭਉ ਪ੍ਰਕਾਸ਼ ਸਮੇਂ ਤੂੰ ਚਹਿਤ ਜਾਏ ਕੋਟ ਇੰਦਰ ਇੰਦਰਾਣ ਸਾਹ ਸਾਹਣ ਗਣਿਤ ਜਾਏ ਪਵਨ ਮੀਪ ਸੁਰ ਨਰ ਸੁਰ ਨੇਤ ਨੇਤ ਮੰਤਰਣ ਕਹਿਤ ਤੁਐ ਸਰਮਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤਾਂ ਰੂਪੇ ਨਮਸਤਾਂ ਰੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਇ ਨਮਸਤਾਂ ਜਾਇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਠਾਮੇ ਨਮਸਤਾਂ ਕਰਮ ਨਮਸਤਾਂ ਧਰਮ ਨਮਸਤਾਂ ਨਾਮ ਨਮਸਤਾਂ ਧਾਮ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹਿ ਨਮਸਤਾਂ ਢਾਹਿ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਸ਼ੇਦੇ ਨਮਸਤਾਂ ਗਾਧੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਪਾਰੇ ਨਮਸਤਾਂ ਸੁਏਕੇ ਨਮਸਤਾਂ ਨੇਕੇ ਨਮਸਤਾਂ ਭੂਤੇ ਨਮਸਤਾਂ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਭੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਬ੍ਰਹਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤਸਤ੍ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਮੇ ਨਮਸਤਸਤਜਮੇ ਅਦੇ ਸੰਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਜਨਮੇ ਨਮਸਤੰ ਸੁਬਨਮੇ ਨਮੋ ਸਰਵਗਉਣੇ ਨਮੋ ਸਰਵਭਾਉਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮੋ ਨਮਸਤਸਤ ਦਇਆ ਨੇ ਨਮਸਤਾਂ ਵਰਨੇ ਨਮਸਤਾਂ ਮਰਨੇ ਨਮਸਤੰ ਗਿਰਾਰ ਨਮਸਤੰ ਕਿਰਦਾਰ ਨਮੋ ਸਰਵਧੰਦੇ ਨਮੋ ਅਬੰਦੇ
नमस्तंग निरसाके नमस्तंग निर्वाके नमस्तंग रहीमे नमस्तंग करीमे नमस्तंग अनंते नमस्तंग महंते नमस्तस्त्रागे नमस्तंग सुहागे नमो सर्वशोक नमो सर्वपोक नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी छंद त्वे प्रसाद रूप है अनूप है अजू है अपू है अलेख है अपेख है नाम है काम है ते है अपे है अजीत है अपीत है त्रिमान है निदान है त्रिवर्ग है असर्ग है अनिल है अनाद है अजय है अजाद है अजन्म है अपर्ण है अपूत है अपर्ण है अगंज है अपंज है अचूज है अचंज है अमीक है अफीक है तंध है अबंध है निर्बूज है असूज है अकाल है अजाल है अल्लाह है अजा है अनंत है मंत है अलीक है नृसीक है नृलंब है असंभ है अगम है अजम है अभूत है अछूत है अलोक है अशोक है अकर्म है अपर्म है अजीत है अपीत है अबाह है अगाह है अमान है निदान है अनेक है फिर एक है पुजंग पर्याद छंद नमो सर्वमान्य समस्ती निधाने नमो देव देवे अपेखी अपेवे नमो काल काले नमो सर्व पाले नमो सर्व गौणे नमो सर्व पौणे अनंगी अनाथे नृसंगी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो नृत्य नृत्य नमो नाद नादे नमो पान पाने नमो बाद बादे अनंगी अनाम समस्ती स्वरूपे प्रभंगी परमाथे समस्ती में भूते कलंक बनाने कलंकी स्वरूपे नमो राज राजेश्वर परम रूपे नमो जोग जोगेश्वर परम सिद्धे नमो राज राजेश्वर परम बुद्धे नमो शस्त्र पाणे नमो अस्त्र माणे नमो परम ज्ञात नमो लोकनाता भेखीय भरमीय भोगीय भुगते नमो जोग जोगेश्वर परम जुगते नमो नित नारायण कूर्तर मिनो प्रेत प्रेत देवी सुतर नमो रोग हरता नमो राग रूपे नमो सा साहु नमो भू भूपे नमो दान दान्य नमो मान मान्य नमो रोग रोगे नमस्तंग स्नान नमो मंत्र मंत्र नमो यंत्र यंत्र नमो इष्टे नमो तंत्र तंत्रंग सदा सचदानंद सर्व प्रणासी अनूपे अरूपे समस्तल निवासी सदा सिद्ध दा बुद्ध दा मृत करता दूर दंग अगंग ओ हरता पारम परम परमेश्वर पुष्पाल सदा सर्वदा सिद्ध दाता दयालंग सिद्धि अभेदी अनाम अकाम समस्तो पराजी समस्तस्तम तेरा जो चाचरी शन जले है थले है अपीत है अपे है प्रभु है अजू है आदेश है अपेश है भुजंग प्रयात छन अगाध्य अबाध्य आनंद स्वरूप नमो सर्वमान्य समस्त निदान नमस्तंग नृनाथे नमस्तंग परमाथे नमस्तंग अगंजे नमस्तंग अपंजे नमस्तंग अकाले नमस्तंग अपाले नमो सर्वदेशे नमो सर्वपेशे नमो राज राजे नमो साज साजे नमो सा साहे नमो महमाहे नमो गीत गीते नमो प्रीत प्रीते नमो रोख रोखे नमो शोक शोके नमो सर्वरोगे नमो सर्वभोगे नमो सर्वजीत नमो सर्वपीत नमो सर्वज्ञान नमो सर्व मंत्र नमो सर्व जंत्र नमो सर्व कृष्ण नमो सर्व कृष्ण नमो सर्व रंगे त्रिपंगी अनंगे नमो जीव जीवंग नमो बीज विद्या कृद्या समस्तम प्रसिद्धे कृपालं स्वरूपे कुकर्मं प्रणासी सदा सर्वदा सिद्धं निवासी चार प्रशांत उपय प्रसाद अमृत कर्मे अमृत धर्मे अखल जोगे चल भोगे चल राजे अटल साजे अखल धर्म लख कर्म सर्वंग दाता सर्वंग ज्ञाता सर्वंग पाने सर्वं माने सर्वं प्राण सर्वं भोगता सर्वं लोका सर्वं देवं सर्वं पेवं सर्वं काले सर्वं पाले रुआल शंत्वै प्रसाद आद रूप अनाद मूर्त जोन पुरख अपार सर्वमंत मान देव भेवे आदि उदार सर्वपाल सर्वकाल सर्वको पुनकाल जत्र तत्र विराज हे रूप रूप रसाल नाम ठाम न जात्या कर रूप रंग न रेख आद पुरख उदार मूर्त जो नादा सेख देश और न भेस जा कर रूप रेख न राग जत्र तत्र दिशा विशा हो थल्यु अनुराग नाम काम विहीन पेखता ताम हूँ नह जाहि सर्वमान सर्वत्र मान सदै मानता एक मूर्त अनेक दर्शन की मूर्त अनेक खेल खेला खेल खेल अनंत को फिर एक
ਦੇਵ ਭੇਵ ਨ ਜਾਣੀ ਨਿਵੇਦ ਔਰ ਕਤੇ ਗੁਰੰਗ ਨ ਜਾਪਾ ਸੋ ਜਾਣੀ ਕੇ ਜੀਵ ਤਾਤਮਾ ਤੁਨ ਜਾਤ ਜਾਤਾਰੂ ਜਨਮਨ ਮਹੀਨ ਚੱਕਰ ਬੱਕਰ ਫਿਰੈ ਚਤਰ ਚਕਮਾਨੀ ਪੁਰਤੀਨ ਲੋਕ ਚੌਦ ਹੈ ਕਿ ਬਿਖਾਏ ਜਗ ਜਾਪਹੀ ਜੇਹ ਜਾਪ ਆਦੇਵ ਅਨਾਦ ਮੂਰਥਾ ਪਿਓ ਸਭੈ ਜੇਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸੁਰ ਸਿਉ ਸੁਯਮ ਭਵਗਣ ਭੰਜਨਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੁਪਰਮ ਰਹਿਤ ਭੂਤ ਅਲਖ ਭੇ ਸੰਗਰਾਗ ਨਰੰਗ ਜਾ ਕਹਿ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਅਭੰਗਨ ਆਤਮ ਏਕ ਪੁਰਖ ਅਪਾਰੂ ਸਰਬ ਲਾਇਕ ਸਰਬ ਧਾਇਕ ਸਰਬ ਕੋ ਪ੍ਰਤਿਪਾਰੂ ਸਰਬ ਗੰਤਾ ਸਰਬ ਹੰਤਾ ਸਰਬ ਤੇਰ ਭੇਖ ਸਰਬ ਸ਼ਾਸਤ੍ਰ ਨ ਜਾਣੀ ਜੇ ਰੂਪ ਰੰਗ ਰੇਖ

ਚਿਤ ਮਦ ਭਾਰ ਸ਼ੰਤ ਪ੍ਰਸਾਦ ਗੁਣ ਗੁਰ ਉਦਾਰ ਮਹਿਮਾ ਪਾਰਾ ਸੁਨਿਆ ਭੰਗ ਹੁਕਮਾ ਨੰਦਨ ਭਉ ਪ੍ਰਕਾਸ਼ ਨਿਰਗੁਣ ਅਨਾਸ ਰਾਜਾਨ ਬਾਹੂ ਸਾਹਨ ਸਾਹੂ ਰਾਜਾਨ ਰਾਜਪਾਨ ਆਨ ਭਾਨ ਦੇਵ ਆਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲ ਆਨ ਬਾਲ ਰੰਕਾਨ ਰੰਕਾਲ ਆਨ ਕਾਲ ਅਨ ਭੂਤ ਅੰਗੂ ਆਪਾਹੋ ਅਪੰਗਤ ਮਿਤ ਅਪਾਰ ਗੁਣ ਗਨ ਉਦਾਰ ਮੁਨਗਨ ਪ੍ਰਣਾਮ ਨਿਰਭੈਨ ਕਾਮ ਮਤ ਬੁੱਧ ਪ੍ਰਚੰਡ ਮਿਤ ਗਤਿ ਅਖੰਡ ਆਲਸਯ ਕਰਮ ਆਦ੍ਰਿਸ਼ਯ ਧਰਮ ਸਰਬ ਪ੍ਰਣਾਢਿਆ ਅੰਡਨ ਬਾਢਿਆ ਚਾਚਰੀ ਸ਼ੰਤ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਆਂ ਕਰੀਆਂ ਨੇ ਨਾਮਿਆ ਕਾਮੇ ਭੁਜੰਗ ਭਰਿਆ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੀਆ ਚਤੁਰ ਚੱਕਰ ਦਾਨੀਆ ਚਾਚਰੀ ਛੰਦ ਨ ਸਤਰੈ ਨ ਮਿੱਤਰੈ ਨ ਭਰਮੰਗ ਨ ਪਿੱਤਰੈ ਨ ਕਰਮੰਗ ਨ ਕਾਇ ਜਨਮ ਨ ਜਾਇ ਨਾ ਚਤੁਰੈ ਨ ਮਿੱਤਰੈ ਪ੍ਰੇਹ ਪਵਿੱਤਰੈ ਪ੍ਰਥੀ ਸਿਆ ਦੀ ਸਿਆ ਦਰ ਸਿਆ ਕਰ ਸਹਿ ਭਗਵਤੀ ਛੰਦ ਤੈ ਪ੍ਰਸਾਦ ਕਹਤੇ ਕਿ ਆਉ ਛਿੰਜ ਦੇਸੇ ਕਿਆ ਭਿਜ ਪੇਸਾ ਕਿਆ ਗੰਜ ਕਰਮ ਕਿਆ ਭੰਜ ਭਰਮ ਕਿਆ ਭਿਜ ਲੋਕਿਆ ਕਿਆ ਦਿੱਤ ਸੋਕਿਆ ਕਿਆ ਭੂਤ ਵਰਨੇ ਕਿ ਭੂਤ ਕਰਨੇ ਕਿ ਰਾਜ ਪ੍ਰਵਾਹ ਕਿ ਧਰਮ ਭੁਜਾ ਕਿਆ ਸੋਕ ਵਰਨੇ ਕਿ ਸਰਬਾ ਭਰਨੇ ਕਿ ਜਗ ਪੰਕਤ ਕੀਆਂ ਕਿ ਸ਼ਤਰੰਗ ਛਤਰੀਆਂ ਕਿ ਬ੍ਰਹਮ ਰੂਪੇ ਗਿਆਨ ਪਾਉਣ ਰੂਪੇ ਕਿਆ ਦਾ ਦੇਵ ਹੈ ਆਪ ਭੇਵ ਹੈ ਕਿ ਚਿਤਰੰਗ ਮਹੀਨੇ ਕੇ ਕੈ ਦੀਨੇ ਕੇ ਰੋਜੀ ਰਜਾ ਕੇ ਨਹੀਂ ਮੈਂ ਰਿਹਾ ਕੇ ਕਿਪਾਕ ਵੀ ਐਬ ਹੈ ਕਿ ਗੈਬੁਲ ਗੈਬ ਹੈ ਕਿਆ ਬੁਲ ਗੁਨਾ ਹੈ ਕਿ ਸਾਹ ਸਾਹ ਹੈ ਕਿ ਕਰਮ ਕੁ ਨਿੰਦੇ ਹੈ ਕਿ ਰੋਜੀ ਦੇਹਾਂ ਦੇ ਕਿ ਰਾਜ ਕਰ ਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਵਤਰ ਮਾਨੀ ਹੈ ਕਿ ਸਰਵਤਰ ਦਾਨੀ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਾਰਜ ਹੈ ਕਿ ਸਰਵਤਰ ਕਿ ਸਰਵਤਰ ਸਾ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾਹੋ ਕਿ ਸਰਵਤਰ ਭਾਹੋ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਕਾਲਾ ਹੈ ਕਿ ਸਰਵਤਰ ਪਾਲਾ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁੱਖ ਹੈ ਕਿ ਸਰਵਤਰ ਪੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਮਾਨੀ ਹੈ ਸਦੈਵ ਪ੍ਰਧਾਨੀ ਹੈ ਕਿ ਸਰਵਤਰ ਜਾਪੀ ਹੈ ਕਿ ਸਰਵਤਰ ਥਾਪੀ ਹੈ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਾਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਬੰਗ ਕਲੀ ਮੇ ਕੇ ਪਰਮੰ ਸਹੀ ਮੇ ਕੇ ਆਕਲ ਆਲਾ ਮੇ ਕੇ ਸਾਹਿਬ ਕਲਾਮ ਮੇ ਕੇ ਹੁਸਨੂਲ ਵਜੂ ਹੈ ਤਮਾਮੁਲ ਰੁਜੂ ਹੈ ਹਮੇਸ਼ੁਰ ਸਲਾਮ ਸਲੀ ਖਤਮ ਉਦਾ ਮੈਂ ਗਨੀ ਮੁਲ ਸਿਕਸਤ ਹੈ ਗਰੀਬ ਉਲ ਪਰਸਤ ਹੈ ਬਿਲੰਦ ਉਲ ਮਕਾਨ ਬਿਲੰਦ ਉਲ ਮਕਾਨ ਨੇ ਜ਼ਮੀਨ ਉਲ ਜਮਾਨ ਹੈ ਤਮੀਨ ਉਲ ਤੁਮਾ ਮੈਂ ਰਜ਼ੂ ਉਲ ਨਿਧਾਨ ਹੈ ਹਰੀ ਫੁਲਾ ਜ਼ੀ ਮੇਰੇ ਆਇਕ ਯਕੀਨ ਹੈ ਅਨੇਕ ਉਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜ ਉਲ ਨਿਵਾਸ ਹੈ ਗਨੀ ਮੁਲ ਖਿਰਾਜ ਹੈ ਨਿਰੁਪ ਸਰੂਪ ਹੈ ਤ੍ਰਿਮੁਖ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੋ ਜੁਗਤ ਸੁਧਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਸਾਜ ਹੈ ਸਮਸਤ ਉਲ ਸਲਾਮ ਹੈ ਸਦੈਵ ਲਿਆ ਕਾਮ ਹੈ ਨਿਬਾਸ ਸਰੂਪ ਹੈ ਅਗਾਧ ਹੈ ਅਨੂਪ ਹੈ ਅਗਾਧ ਰੂਪ ਹੈ ਅਨਾਥ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗਮ ਤ੍ਰਿਭਾਧਿਆ ਗੰਜੇ ਅਗਾਧ ਸੁਪੰਗ ਸਰਭਾਗੇ ਸੋ ਸਰਬਾਨੁਰਾਗੀ ਤ੍ਰਿਭੁ ਸਰੂਪ ਹੈ ਅਸ਼ਿਨਿ ਅਸ਼ੂਤ ਹੈ ਕਿ ਨਰਕ ਪ੍ਰਣਾਸ ਹੈ ਪ੍ਰਥਿਉਲ ਪ੍ਰਭਾਸ ਹੈ ਨਿਰੁਕ ਪ੍ਰਵਾਹ ਹੈ ਸਦੈਵ ਸਦਾ ਹੈ ਭੁਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕ ਸਦਾ ਹੈ ਭੁਗਤ ਪ੍ਰਵਾਹ ਹੈ ਅਨੁਪ ਸਰੂਪ ਹੈ ਪ੍ਰਯੁਕਤ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਭਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਧੰਦ ਹੈ ਬੰਧ ਹੈ ਭਗਤ ਹੈ ਬ੍ਰਖਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦੇਖ ਹੈ ਅਲੇਖ ਹੈ ਅਭੇਖ ਹੈ ਢਹ ਹੈ ਅਗਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਸ਼ੰਤ ਪ੍ਰਸਾਦ ਸਰਵੰਗ ਹੰਤਾ ਸਰਵੰਗ ਹੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣ ਸਰਵੰਗ ਪ੍ਰਾਣ ਸਰਵੰਗ ਕਰਮ ਸਰਵੰਗ ਧਰਮ ਸਰਵੰਗ ਦੁਖਤਾ ਸਰਵੰਗ ਮੁਕਤਾ ਰਸਾਵਲ ਸ਼ੰਤ ਪ੍ਰਸਾਦ ਨਮੋ ਨਰਕ ਨਾਸੇ ਸਦੈਵ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬਿਭੂਤੇ ਪਰਮਾਥਮ ਪਰਮਾਥੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਤ੍ਰਿਭੰਗੀ ਅਨੂਪੇ ਨ ਪੋਤਰੈ ਨ ਪੁੱਤਰੈ ਨ ਸਤਰੈ ਨ ਮਿੱਤਰੈ ਨ ਤਤ ਨ ਮਤ ਨ ਜਤ ਨ ਪਤ ਨ ਸਦੈਵ ਭਗਵਤੀ ਸ਼ੰਤ ਪ੍ਰਸਾਦ
ਕਿ ਜਾ ਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇ ਸੁਰ ਸੁਨਾਮ ਹੈ ਸੁਮਸਤ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਸੁਣ ਚਰਾਗ ਹੈ ਕਿ ਕਾਮ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੇਂਦ ਹੈ ਕਿ ਰਾਜ ਕਰ ਹਿੰਦ ਹੈ ਕਰੀਮੁਲ ਕਮਾਲ ਹੈ ਕਿ ਉਸ ਜਮਾਲ ਹੈ ਗਰੀਮੁਲ ਖਿਰਾਜ ਹੈ ਗਰੀਬੁਲ ਨਿਵਾਸ ਹੈ ਹਰੀਫੁਲ ਸਕੰਨ ਹੈ ਹਰਾਸੁਲ ਫਿਕਨ ਹੈ ਕਲੰਕੰਕ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੁਮ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਸਰਬੁਲ ਗਵਨ ਹੈ ਹਮੇ ਸੁਲ ਰਵਨ ਹੈ ਤਮਾਮ ਉਲ ਤਮੀਜ ਹੈ ਸਮਸਤਰਾ ਜੀਜ ਹੈ ਪਰਮ ਪਰਮੀਸ ਹੈ ਸਮਸਤਰਾ ਦੀਸ ਹੈ ਆਦੇ ਸੁਲਾ ਲੇਖ ਹੈ ਹਮੇ ਸੁਲਾ ਭੇਖ ਹੈ ਜਮੀਨ ਉਲ ਜਮਾ ਹੈ ਅਮੀ ਕੁਲ ਮਾਂ ਹੈ ਕਰੀਮ ਉਲ ਕਮਾਲ ਕਿ ਜੁਰਤ ਜਮਾਲ ਹੈ ਕਿ ਅਚਲ ਪ੍ਰਕਾਸ਼ ਹੈ ਕਿ ਅਮਿਤ ਤੋਂ ਸੁਭਾਸ ਹੈ ਕਿ ਅਮਿਤ ਰੂਪ ਹੈ ਕਿ ਅਮਿਤ ਤੋਂ ਬੇਭੂਤ ਹੈ ਕਿ ਅਮਿਤ ਉਪਸਾ ਹੈ ਕਿ ਆਤਮ ਪ੍ਰਭ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤ ਅਭੰਗ ਹੈ ਮਦ ਭਾਰ ਛੰਦ ਤੈ ਪ੍ਰਸਾਦ ਗੁਣ ਮਨ ਪ੍ਰਣਾਮ ਗੁਣਗਨ ਮੁਦਾਮ ਹਰ ਬਰਿਆ ਗੰਜ ਹਰ ਨਰ ਪ੍ਰਭੰਜ ਗੁਣ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖੰਡ ਬਰ ਨਰਿਆ ਮਨ ਭਵਨ ਆਸ ਮੁਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅੰਚੇ ਦੀਆਂ ਗਾ ਸੁਨੇ ਭੰਗ ਅਪਾਰ ਗਤ ਮਿਤ ਉਦਾਰ ਜਲ ਥਲ ਮਨ ਦਸੁ ਸੁਭਣ ਜਲ ਥਲ ਮਹਾਂ ਦਸੁ ਬੇਅੰਤ ਭਉ ਨਾਲ ਧ੍ਰਿਤ ਧੁਰਾਸ ਜਾਨ ਆ ਜਾਨ ਬਾਹੁ ਇੱਕੈ ਸੁਭਾਉ ਓਅੰਕਾਰ ਆਦਿ ਕਥਨੀ ਅਨਾਦਿ ਖਲ ਖੰਡ ਖਿਆਲ ਗੁਰਬਰੇ ਅਕਾਲ ਘਰ ਘਰ ਪ੍ਰਣਾਮ ਜਿਤ ਚਰਨ ਨਾਮ ਛਿਜ ਗਾਤਾ ਜਿਜ ਨ ਬਾਤਨ ਝੰਜ ਗਾਤਨ ਰੰਜ ਬਾਤਨ ਠੁੱਟ ਭੰਡਾਰਨ ਠੱਠ ਅਪਾਰ ਅੜੀ ਧਰਮ ਧੀਠ ਕਰਮ ਅਣਰਣ ਅਨੰਤ ਦਾਤਾ ਮਾਨ ਹਰ ਬੋਲ ਮਨਾ ਸ਼ੰਤ ਤੈ ਪ੍ਰਸਾਦ ਕਰੁਣਾਲਿਆ ਹੈ ਹਰ ਕਾਲਿਆ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰੂਪਾਨ ਹੈ ਤ੍ਰਿਕੇ ਧਨ ਹੈ ਜਾਤੀ ਕਰਨ ਹੈ ਮਨਮਾਨੀਆ ਹੈ ਜਗਜਾਨੀ ਹੈ ਸਰਬੰਕਰ ਹੈ ਸਰਬੰਕਰ ਹੈ ਸਰਬ ਪਾਸਿਆ ਹੈ ਸਰਵਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰਪਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਕ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸ਼ਵੰਪਰ ਹੈ ਕਰੁਣਾਲ ਹੈ ਨਿਰਪਨਾ

අන්තයන්නේ නම යුද්ධ දෙනමු ගයන් ගයන්නේ නම පොද දෙනමු පාන් පාන් දෙනමු කලය කර්තන මු සාතුත් දෙනමු ඉන්ද්‍රේ නාදම් බෙපුතේ අලංකාර රූපේ අලංකර අලංකේන මු ආස්වාසේන මු බක් බංකේ අපංගී ස්වරූපේ අනංගී නම් මිත්‍ර පංගී ත්‍ර කාලේ අනංගී අකමේ කච්රි ශාන්ද අජය අලය නමස්තුල ප්‍රණාමේ සුමස්තුල ප්‍රණාසේ අගන්ජුල නාමේ සුමස්තුල නේවාසේ නිකාමං බිපුතේ සුමස්තුල සෝරුපේ කුකර්මං ප්‍රණාසී සුතර්මං බිපුතේ සදා සචදානම් සතරම් ප්‍රණාසී ක්‍රීමුන් කුනින්දා සුමස්තුල නේවාසේ ජාය බිපුතේ ගජාය ගනිමේ හරියං කරියං ක්‍රීමුන් රහිමේ චත්‍ර චක්‍රවර්ති චත්‍ර චක්‍ර පුක්තේ සුයම් පබ්සු පං සර්වදා සර්වචුක්තේ දුකානම් ප්‍රණාසී දයාලං ස්වරූපේ සදායංග සංගේ අපංගං මෙ පුතේ දුකාලං ප්‍රණාසී දයාලං ස්වරූපේ සදායංග සංගේ අපංගං මෙ පුතේ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗ੍ਰੀ ਮਿਵਾਜ ਇੱਕ ਓਅੰਕਾਰੂ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤੁਐ ਪ੍ਰਸਾਦ ਸਵਈਏ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਉ ਘਰ ਜੋਗ ਜਤੀ ਕੇ ਸੂਰ ਸੁਰਾਰਦਮ ਸੁਧ ਸੁਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਪ੍ਰਾਣਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨੂ ਏਕ ਰਤੀ ਕੇ ਮਤ ਮਤੰਗ ਜਰੇ ਜਸ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਓਟ ਤੁਰੰਗ ਕੁਰੰਗ ਸੇ ਕੂਤ ਪਾਉਣ ਕੇ ਗਾਉਣ ਕਹੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀ ਬੇਦ ਨਿਆਪ ਸੀਸ ਨਾ ਜਾਤ ਵਿਚਾਰੇ ਤੇ ਭੈ ਤੋ ਕਹਾਂ ਪੈ ਭੂ ਤੰਤ ਕਹੋ ਨੰਗ ਇਹੀ ਪਾਏ ਪਧਾਰੇ ਜੀਤ ਫਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਕੇ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨਅੰਤ ਕਉ ਅੰਤ ਕੇ ਧਾਮ ਸੁਧਾਰੇ ਤੀਰਥ ਨਾਮ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਸਿੱਖੈ ਵੇਦ ਪੁਰਾਣ ਕਤੇ ਪੁਰਾਣ ਜਮੀਨ ਮਨ ਸਵਾਨ ਕੇ ਪੇਖਾ ਪਾਉਣ ਹਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕੁ ਲੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਤ ਏਕ ਰਤੀ ਮੈਨੂੰ ਏਕ ਨਾ ਲੇਖਾ ਸੁਧ ਸੁਪਾਹ ਦੁਰੰਦ ਬਹਾਸੁ ਸਾਸ ਮਹ ਦੁਰਜਾਨ ਲੈਂਗੇ ਭਾਰੀ ਕੁਮਾਨ ਭਰੇ ਮਨ ਮੈ ਕਰ ਪਰਬਤ ਪੰਖਾਲੀ ਨਹਾ ਲੈਂਗੇ ਤੂਰ ਹਰੀ ਮਰੋਰ ਮਵਾਸਨ ਮਤ ਮਤੰਗਨ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਏਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰ ਹਿਸਾਰ ਕੀ ਧਾਰ ਪਛਈਆ ਤੋਤ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚ ਅਨੇਕ ਸੋ ਏਕ ਦਵਈਆ ਦਾਨ ਵਦੇਵ ਨਿੰਦ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸੁਖਥਾ ਥਪੈਂਗੇ ਪੁਨ ਪ੍ਰਤਾਪਨ ਬਾਢ ਜੈ ਧੁਨ ਪਾਪਨ ਕੇ ਬਹੁਪੁੰਜ ਖਪੈਂਗੇ ਸਾਸ ਮੂੰਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਜਪੈਂਗੇ ਮਾਨਵਿੰਦਰ ਗਜਿੰਦਰ ਨਰਾਤ ਜਾਨ ਜੋਨ ਤ੍ਰਿਲੋਕ ਮਾਨਵਿੰਦਰ ਗਜਿੰਦਰ ਨਰਾਤ ਜਾਉਨ ਤ੍ਰਿਲੋਕ ਕਉ ਰਾਜ ਕਰੇਂਗੇ ਕੋਟ ਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮੇਸ਼ਰ ਵਿਸ਼ਨੁ ਸਤੀ ਪਤ ਅੰਤ ਸੇ ਜੰਪਾਸ ਪਰੇਂਗੇ ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪਾਗ ਤੇ ਨਰ ਫੇਰ ਨੰਦੇ ਧਰੇਂਗੇ ਕਹਾ ਭਇਓ ਜੋ ਦੋ ਲੋਚਨ ਮੂਠ ਕੇ ਬੈਠ ਰਹੇ ਹੋ ਬਖ ਧਿਆਨ ਲਗਾਇਓ ਨਹਾਤ ਫਿਰਿਓ ਲੀਸਾ ਸਮੁੰਦਰ ਲੋ ਗਇਓ ਪਰਲੋ ਗਵਾਇਓ ਵਾਸਕੀਓ ਵਿਖਿਆਨ ਸੁ ਬੈਠ ਕੇ ਐਸੇ ਹੀ ਐਸੇ ਸੁਬੈਸ ਬਿਤਾਇਓ ਸਾਚ ਕਹੂੰ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਰ ਪੂਜ ਧਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਿਸ਼ਾ ਕੁਰਸੀਸ ਨਿਵਾਇਓ ਕੋ ਭੂਤਾਨ ਕੋ ਪੂਜਤ ਹੈ ਪਾਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੁਰ ਕਿਰਿਆ ਔਰ ਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਕੁਰ ਕਿਰਿਆ ਔਰ ਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ

ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਸ। ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵੀ ਉਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਤਾ ਵਾਹੁ ਆਪ ਹਾਥੈ ਮੋਹਿ ਬਚਾ ਵਾਹੁ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭੈ ਰਨ ਕਉ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋ ਧਨ ਕੀ ਰਹਿ ਪਿਆਸਾ ਤੁਮ ਹੈ ਸ਼ਾਟ ਕੋਈ ਅਵਰ ਨ ਧਿਆਉ ਜੋ ਮਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸੁਤਰ ਹਮਾਰੀ ਮਾਰੀਐ ਆਪ ਹਾਥੈ ਮੁਝੇ ਉਬਰੀਏ ਮਨ ਕਾਲ ਕਾ ਤ੍ਰਾਸ ਨਿਵਰੀਏ ਊ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੁ ਕਰਿਓ ਰੱਛਾ ਰਾਖ ਲੇ ਹੁ ਮੋਹਿ ਰਾਖਣ ਹਾਰੇ ਸਾਹਿਬ ਸੰ ਸਹਾਇ ਪਿਆਰੇ ਦੀਨ ਮਨ ਦੁਸ਼ਟਨ ਕੇ ਹੰਤਾ ਤੁਮ ਹੋ ਪ੍ਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਮਪਤਰਾ ਕਾਲ ਪਾਏ ਸਿਵਜੂ ਅਪਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਉਮੇਦ ਰਾਏ ਬ੍ਰਹਮਾ ਜੁਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੀ ਹਮਾਰਾ ਜਵਨ ਕਾਲ ਸਭ ਜਗਤ ਮਨਾਇਓ ਦੇਵ ਦੈਤ ਜਛਨ ਉਪਜਾਇਓ ਆਦੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਤਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹਮਤ ਕੀਓ ਘੜ ਘੜ ਗਏ ਅੰਦਰ ਕੀ ਜਾਣ ਭਲੇ ਬੁਰੇ ਕੀ ਪੀਰ ਪਿਛਾਣ ਚੀਟੀ ਤੇ ਕੁੰਚਰੈ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਾਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ ਹੈ ਘੜ ਘੜ ਕੇ ਪਟ ਪਟ ਕੀ ਜਾਣਾ ਹੈ ਜਾ ਬਿਉਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਮਿਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੇ ਸਭ ਧਾਰਾ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨ ਤੇ ਭੇਦ ਆਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਵਾਦਾ ਨੀਨਾ ਨਾਦ ਸੰਤਾ ਕਾ ਮੂੜ ਉਚਾਰ ਭੇਦਾ ਜਾ ਕੋ ਭੇਵ ਨਾ ਪਾ।

ਨਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਪਾਇਆ ਸਹਿ ਛੇਤੀ ਮਨ ਵਧੀਆ ਵਾਧਾਈਆ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆ ਸਬਦੋ ਤੰਗਾ ਭਉ ਹਰੀ ਕੇਰਾ ਮੰਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣ ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਨ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਹੇ ਸੋ ਪਾਵਾਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਾਏ ਨਾਮ ਜਿਨ ਕਹਿ ਮਨ ਵਸਿਆ ਵਾਜੇ ਸੰਤਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰਸਾਂ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ

ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀ ਆ ਪੰਜ ਨੂੰ ਤੁਤ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਹੋ ਸਿ ਨਾਮ ਹਰ ਕਹਿ ਲਾਗੇ ਕਹਿ ਨਾ ਤਹਿ ਸੁਖ ਹੋਆ ਤਿਤ ਘਰ ਵਨ ਹਦ ਵਾਜੇ ਸੱਚ ਲਿਵੈ ਬਿੰਦੇ ਨਿਮਾਣੀ ਦੇ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆਂ ਤੁਦ ਬਾਜ ਸਮਰੱਥ ਕੋਈ ਨਾ ਹੀ ਕਿਰਪਾ ਕਰਮਨ ਵਾਰੀਐ ਇਸ ਨੂੰ ਹੋਰ ਥਾਉ ਨਾ ਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆਂ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅਨੁਸਾਰ ਅੰਦਰੋਂ ਜਿਨਤਾ ਮੋਹ ਟੁੱਟਾ ਤਿਨਕਾ ਸਭ ਸੱਚਾ ਸਵਾਰਿਆ ਕਹਿ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇਹ ਸੋਈ ਜਨ ਪਾਵੇ ਪਾਵੇ ਤਸੂ ਜਾਂਦੀ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦੈ ਦੇ ਸਿੱਖ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਾਹੁ ਸੰਤ ਪਿਆਰੇ ਹੋਆ ਕਥ ਕੀ ਕਰੈ ਕਹਾਣੀ ਕਰੈ ਕਹਾਣੀਆਂ ਕਥ ਕਿਰੀ ਕਿਰਤ ਦੁਆਰੈ ਪਾਈਏ ਤਨ ਮਨ ਧਨ ਸਭ ਸੌਂਪ ਗੁਰ ਕਹੋ ਹੁਕਮ ਮੰਨਿਐ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਮ ਸੁਣ ਸੰਤ ਹੋ ਕਥੇ ਹੋ ਅਕਥ ਕਹਾਣੀਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਨਵੇ ਭਰਮ ਭੁਲਾਇਆ ਮਾਇਆ ਤਾਂ ਮੋਣੀ ਕਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸੈ ਬਿਟੋ ਜੇਨ ਮੋਹ ਮਿਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਏ ਹੁਕਮ ਤੂੰ ਜੇ ਦੇਖਦਾ ਚਲੈ ਨਾ ਹੀ ਤੇਰਾ ਨਾਲ ਸਾਥ ਤੇਰਾ ਚਲੈ ਨਾ ਹੀ ਦਸ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੁਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਖੈ ਤਾ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਨਰ ਮੁੰਡਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੋ ਪਾਏ ਕਵੇਖ ਪਰਸਨੋ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਨੀ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਮਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨੇ ਹੋ ਤਿੱਖੀ ਵਾਲ ਹੋ ਨਿਕੇਤ ਮਾਰਗ ਜਾਣਾ ਗੁਰ ਪ੍ਰਸਾਦੀ ਜੀ ਆਪ ਤਜਾਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਿਵ ਚਲਾਏ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੇ ਤੂੰ ਚਲਾਏ ਤਿਵੈ ਚਲਾਏ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਪਾਵੈ ਤਿਵੇ ਚਲਾਵੇ ਉਹ ਸੁਹਿਲਾ ਸਭ ਸੁਹਾਵਾ ਸਭ ਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਏ ਤਿਨ ਕਹਿ ਮਨ ਵਸਿਆ ਜਿਨ ਧਰੋਂ ਲਿਖਿਆ ਇੱਕ ਫਿਰੈ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸਭ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿ ਨਹਿ ਉਪਜੈ ਵਿਣਚ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਤੈ ਸੰਜਮ ਰਹੇ ਕਰਮ ਕਮਾਏ ਐਸਾ ਜੀਵ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋ ਸਭ ਲਾਗੋ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਸਹਿ ਸਾਹਿਬ ਜਾਏ ਜੀਵ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਵ ਤਾਂ ਮੈਲੇ ਇਤਨੀ ਜਨਮ ਜੂਐ ਹਾਰਿਆ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੁਣੇ ਨਾ
ਫਿਰਹਿ ਜਿਉਂ ਬੇਤਾ ਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਐ ਹਾਰਿਆ ਜੀ ਉਹ ਨਿਰਮਲ ਬਾਰੂ ਨਿਰਮਲ ਬਾਰੂ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾ ਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖੱਟਿਆ ਭਲੇ ਸੇਵਣ ਜਾ ਰਹੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਨੀ ਹੋ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰੇ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੇ ਗੁਰਦਨੇ ਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋ ਥੇ ਕੋਈ ਪੁੱਛੂ ਬਵੇਕੀਆ ਜਾਏ ਅਨੇਕ ਦੂਨੀ ਭਰਮੂ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ

ਹਿਰਦੈ ਤਿਨਾ ਸਮਾਣੀ ਪਿਓ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿਗ ਪਾਣੀ ਕਹੈ ਨਾਨਕ ਸਦਾ ਗਾਵੇ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਝ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿ ਆਖ ਛੂ ਨਾ ਜਾਣੀ।

का शब्द रतन है हीरे जितड़ाओ शब्द रतन जित मन लागा ए हुआ समाव सब से तीमन मिलया सच्चे लाया पाओ आपे हीरा रतन आपे जिसनु दे बुझाए कह नानक शब्द रतन है हीरा जितड़ाओ सेव सख्त आप उपाय कै करता आपे हुकुमरता आप वेख है गुरमुख किसाय बुझाए तोड़े बंधन हुए मुख सब मन बसाए गुरमुख जिसनु आप करे सो होवै एक सस्यो लिवलाए कह नाम काप करता आपे हुक्म बुझाए सिमरत शास्त्र पुन पाप विचार दे ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਝਹੁ ਤੱਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅੰਦਰ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ।

ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਜਾਇਆ ਜਾਤ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਨੇ ਲਾਗੀ ਤਿੰਨ ਵਿੱਚੇ ਮਾਇਆ ਪਾਇਆ।

ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਠ ਕਿਤੇ ਜਿਚਰ ਹਰਸ ਪੱਲੇ ਨਾ ਪਾਵੇ।

ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ।

ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪਰਵਾਣ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ

ਸਾਚੇ ਸੁਣਨੇ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ।

सुनते पुनीत कहते पवित सतगुर रहे आ भर पूरे।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇ, ਪ੍ਰਿਥਾ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਏ, ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਉ ਨਿਧਿ ਆਵੈ ਧਾਏ, ਸਭ ਥਾਈ ਹੋ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੇ ਦੇਖ ਕੇ ਅਨਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜਿਆਰਿਆਂ ਨਾਲ ਚਲਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸਾਗਰ ਵਾਹੇ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆਰਿਆਇ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤਿ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਆਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ

ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ। ਅੰਮ੍ਰਿਤ ਵੇੜੇ ਤਾਕਤਾਂ ਉੱਪਰ ਪ੍ਰਕਾਸ਼ਮਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਐਸ ਵਕਤ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇੜੇ ਦੀਆਂ ਪੰਜ ਬਾਣੀਆਂ ਦੇ ਨਿਤਰੇਮ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫਕਾ ਨਹੀਂ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਵੜਾ, ਸਰਬੱਤ ਸਾਧ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਦੀਆਂ, ਕਦਮ ਕਦਮ ਲਿਖੇ ਵਿੱਚ ਲਾਵਣਾ, ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਘਰ ਪਰਿਵਾਰਾਂ ਅੰਦਰ ਸੁੱਖ ਸ਼ਾਂਤੀ ਵਰਤਾਉਣੀ, ਕਾਰੋਬਾਰਾਂ ਵਿੱਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ, ਮਾਤਾ ਪਿਤਾ ਦੇ ਅਗਿਆਕਾਰੀ ਬਣਾਉਣਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਆਪਣੇ ਖਾਲਸੇ ਪੰਥ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ, ਪੰਥ ਅੰਦਰ ਏਕਤਾ ਤਫਾਕ ਆਪਸੀ ਪ੍ਰੇਮ ਬਖਸ਼ਿਸ਼ ਕਰਨਾ, ਤੂੰ ਬੰਦੀ ਸਿੰਘਾਂ ਨੂੰ ਰਿਹਾਈ ਅਤੇ ਚੜ੍ਹਦੀ ਕਲਾ ਪ੍ਰਦਾਨ ਕਰਨੀ, ਬਖਸ਼ਿਆਂ ਖਜ਼ਾਨੇ ਵਿੱਚੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਆਪ ਜੀ ਦੇ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ, ਗਿਆਨੀ ਰਣਜੀਤ ਸਿੰਘ ਤਿਰਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ, ਜੋਦੜੀ ਮਹਾਰਾਜ ਕਿਰਪਾ ਕਰਨੀ, ਆਪਣੇ ਸੇਵਕ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖ ਕਰਕੇ ਪੈ ਭਾਵਨਾ ਵਿੱਚ ਰਹਿ ਕਰਕੇ ਗਰੀਬ ਪਾਤਸ਼ਾਹ ਜੀ ਆਪ ਜੀਆਂ ਦੇ ਚਰਨਾਂ ਦੀ ਸੇਵਾ ਕਰਨ ਦੇ ਬਲ ਉਦਮ ਬਖਸ਼ਦੇ ਰਹਿਣਾ, ਗਰੀਬ ਪਾਤਸ਼ਾਹ ਜੀ ਓਟ ਆਸਰਾ ਬਖਸ਼ਣਾ, ਕਿਰਪਾ ਕਰੋ ਜੀ ਦਾ ਰਹੀ ਸੰਗਤ ਨੂੰ ਸੀਸ ਬਖਸ਼ਦੇ ਆ, ਪਾਵਨ ਪਵਿੱਤਰ ਮੁੱਖਵਾਕ ਬਖਸ਼ਿਸ਼ ਕਰਕੇ ਕਿਰਤਾਰਥ ਕਰੋ, ਉਪਰੰਤ ਅੰਮ੍ਰਿਤ ਵੇੜੇ ਦੀ ਵਾਣ ਸਜਾਉਣ ਦੀ ਆਗਿਆ ਬਖਸ਼ੋ, ਸਹੀ ਪਿਆਰੇ ਵੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ

ਸੁੱਕਹੁ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ

ਪਾਈਏ ਸਰਬ ਨਿਧਾਨ ਕਰ ਕਿਰਪਾ ਜਿਸ ਦੇ ਸੁਅਮੀ।

0: जन्म मरण जन्म कर्म मल उतर सच्चे
1: ओंकार सतगुर प्रसाद।

ਦਿਲ ਸਿੰਘ ਗਵਾਓ।

ਸੱਚਾ ਤੇਰਾ ਅੰਮ੍ਰਿਤਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫਰਮਾ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਦਾ ਖਿਲਤ ਕਰੋ, ਸੱਚਾ ਸਵਤਾਨ, ਸੱਚੇ ਸਬਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਕਾਇਮ ਸੱਚ, ਜੋ ਮਰਦਮ ਸੋ ਕਚਨ ਕਚ ਵੱਡੀ ਵਡਿਆਈ ਜਾਂ ਵੱਡਾ ਨਾਮ, ਵੱਡੀ ਵਡਿਆਈ ਜਾਂ ਸਤਨਾਮ।

0: ਦੂਜਾ
1: ਜੀਵ ਜਗ ਸੱਚੇ ਕੀ ਆ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮੇ ਕਰੇ ਬਿਨਾ

0: ਪਹਿਲਾ ਪਹਿਲਾ ਵਿਸਮਾਦ ਨਾਲ ਵਿਸਮਾਦ ਭੇਦ ਵਿਸਮਾਦੀ ਵਿਸਮਾਦ ਭੇਦ ਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਹੈ ਪ੍ਰਹ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਚਲਾ ਵਿਸਮਾਦ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜਰਾ ਹਜੂਰ ਵੇਖ ਵਡਾਉਣ ਰਿਹਾ ਵਿਸਮਾਦ ਨਾਨਕ ਪੁੱਜਣ ਪੂਰੇ ਭਾਵ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾ ਸੁਖ ਸਾਰ ਕੁਦਰਤ ਪਾਤਾ ਨੇ ਆਕਾਸੀ ਕੁਦਰਤ ਸਰਵਿਆਕਾਰ ਕੁਦਰਤ ਵੀਦ ਪ੍ਰਾਣ ਕਤੇਬਾ ਕੁਦਰਤ ਸਰਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਵਾਂ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਣ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾ

ਪਹਿਲਾ ਭੈ ਵਿੱਚ ਪਾਉਣ ਵਾਸਤੇ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢਿਆ ਵੇ ਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦਵਾਰ।

0: ਹੈ ਵੀ ਜੋਤ ਮਾਂ ਬਲਸੂਰ ਪੈ ਵਿੱਚ ਆਵੇ ਜਾਵੇ ਪੂ ਸਗਲਿਆ ਪਾਉ ਲਿਖਿਆ ਸਿਰਲੇ ਨਾਨਕ ਨਿਰਭਉ ਨਿਰੰਕਾਰ ਸੱਚ ਕੇ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਦ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗਿੜਮੜ ਪੂਰੇ ਤਾਰ।

ਜੀ ਆਪਣੀ ਤਨ ਤਰੀ ਸਤਿਗੁਰ ਪਾਇਆ ਇਹ ਜੀ ਬੋਤੇ ਜਨਮ ਭਰਮੇ ਆ ਗੁਰ ਸਤਿਗੁਰ ਸਤਿਗੁਣ ਆਇਆ ਸਤਿਗੁਰ ਜੀ ਉਡਦਾਤਾ ਗੁਰ ਨੇ ਸੋ ਸੁਣੇ ਲੋਕ ਸੁਭਾਇਆ ਸਤਿਗੁਰ ਸੁਭਾਇਆ ਜਿਨ ਵਿੱਚ ਆਗੋ ਆਇਆ ਜਿਨ ਸਚੋ ਸਚ ਭਜਾਇਆ।

0: ਗੋਪੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਵਸਨ ਤਰਚੰਦ ਸੂਰਜਾ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾ ਨਾਨਕ ਮੁੱਛੇ ਗਿਆਨ ਹੋਣੀ ਹਾਏ ਗੁਰਾ ਜਮ ਕਾਲ ਮਹਿਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਿਲਾਇਨ ਫੇਰਨ ਸਿਰ ਉੱਡ ਉਡਰਾਵਾ ਚਾਡੇ ਪਾਏ ਵੇਖੇ ਲੋਕ ਸਹਿ ਕਰ ਜਾਏ ਰੋਟੀਆਂ ਕਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ

0: ਲੋਕ ਮਹਿਲਾ ਪਹਿਲਾ ਮੁਸਲਮਾਨਾਂ ਸਿਰਫ ਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵਿਤ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹ ਦਰਸ਼ਨ ਰੂਪੇ ਪਾਰ ਕੀਰਤਨਾ ਵੈਰ ਚਾ ਪੂਜਾ ਅਗਰਵਾਸ ਬੈਕਾਰ ਜੋਗੀ ਸੁਮ ਧਿਆਵਣ ਕੇ ਤੇ ਲੱਖ ਨਾਮ ਕਰਦਾਰ ਸੁਖ ਮੂਰਤ ਨਾਮ ਨਿਰੰਜਨ ਕਾ ਕਾ ਕਾ ਸਤਿਆ ਮਨ ਸੰਤੋਖ ਬਜਾ ਦੇਣ ਕਾ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋਖ ਕਰੇ ਸੰਸਾਰ ਚੋਰਾਂ ਯਾਰਾਂ ਤੈ ਕੁੜਿਆਰਾਂ ਖਰਾਬਾਂ ਵਿਕਾਰ ਖੋਦਾ ਖਾਏ ਤਲੈ ਥਾ ਇਹਨਾਂ ਪਕਾਈ ਕਾ ਚਲ ਚਲ ਜੀਆਂ ਪੁਰੀਆਂ ਲੋਹਾਂ ਆਕਾਰਾਂ ਆਕਾਰ ਉਹ ਜੇ ਆਖੇ ਸੁੱਤੂ ਹੈ ਜਾਣੇ ਤਿੰਨਾਂ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਾਣ ਸਚਨਾ ਮੈਦਾ ਸਦਾ ਆਨੰਦ ਰਹਿ ਦਿਨ ਰਾਤੀ ਗੁਣਮੰਤਿਆਂ ਪਾਤਸ਼ਾਹ
1: ਵੱਡੀ ਮੁਸਲਮਾਨ ਕੀ

ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਕ ਮਹਿਲਾ ਪਹਿਲਾ। ਲੱਖ ਨੇ ਕੀਆਂ ਚੰਗਿਆਈਆਂ ਲੱਖ ਮੁੰਨਾ ਪਰਵਾ, ਲੱਖ ਤਬ ਪ੍ਰਤੀਰ ਥਾਂ ਸਹਿਜੋਗਾਂ, ਲੱਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪੁਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ ਫੜੀਏ ਪਾਠ ਪੁਰਾਣ।

ਪੜ ਪੜ ਬੇੜੀ ਪਾਈਆ ਪੜ ਪੜ ਗੱਡੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਤ ਪੜੀਏ ਜੇਤੀ ਯਾਰ ਜਾ ਪੜੀਏ ਜੇਤੇ ਸਾਹ ਨਾਨਕ ਲਿਖਿਆ ਇੱਕ ਗੱਲ ਹੋਰ ਹਮ ਚੱਕਣਾ ਚਾਹ ਮਹਿਲਾ ਪਹਿਲਾ।

ਕਹਿ ਦੋਸਤੀ ਸਭ ਜਗ ਚੱਲਣਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂ ਨਾਨਕ ਵਖਾਣੇ ਬੇਨਤੀ ਸੁਖਵਾਜ ਕੂੜੋ ਕੂੜ ਮਰਨਾ ਪੈ ਸੱਚ ਤਾਂ ਪਰਜਾਣੀਏ ਜਰ ਦੇ ਸੱਚਾ ਹੋ ਕੂੜ ਕੀ ਮਲ ਉਤਰੇ ਤਨ ਕਰੇ ਗੱਛਤ।

ਪੜ੍ਹ ਪੁਸਤਕ ਸੰਧਿਆ ਬਾਦੰ ਸਲਬੂਸ ਬਗਲ ਸਮਾਦੰ ਮੁਖ ਝੂਠ ਪੁੱਖਣ ਸਾਰੰ ਰੇ ਬਾਲ ਤੇ ਹਾਲ ਵਿਚਾਰੰ ਗਲ ਮਾਲਾ ਦਿਲ ਕਲਾਟੰ ਦੋ ਧੋਤੀ ਵਸਤ੍ਰ ਕਪਾਟੰ ਜੇ ਜਾਣ ਸੁਬਰਮੰ ਕਰਮੰ ਸਫੋਕ ਨਿਚੋ ਕਰਮੰ ਕਹੋ ਨਾਨਕ ਨਿਚੋ ਧਿਆਵੈ ਬਿਨ ਸਤਿਗੁਰ ਵਾ

ਅੰਤਰ ਪੂਜਾ ਪੜੇ ਕਿਤੇ ਪਾਂ ਸੰਜਮ ਤੁਰਕਾਂ ਭਾਈ ਛੋਡੀ ਲੈ ਪਾਖੰਡਾ ਨਾਮ ਲੈ ਜਾਏ ਤਿਰੰਦਾ ਮੱਲਾ ਪਹਿਲਾ।

ਪਹਿਲਾ ਜੇਕਰ ਸੁਤਕ ਮੰਨੀਐ ਸਭ ਤੇ ਸੁਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨ ਕੋਏ ਪਹਿਲਾ ਪਾਣੀ ਜਿਉ ਹੈ ਜਿੱਤ ਰਿਹਾ ਸਭ ਕੋਏ ਸੁਤਕ ਕਿਉਂ ਕਰ ਰੱਖੀ ਹੈ ਸੁਤਕ ਪਵਿਰ ਸੋਏ ਨਾਨਕ ਸੁਤਕ ਏ ਬਿਨਾ ਉਤਰੈ ਗਿਆਨ ਉਤਾਰੇ ਧੋਏ ਮਹਿਲਾ ਪਹਿਲਾ।

ਨਾਨ ਕਾ ਸੰਕਾਡੀਐ ਸਾਜੀ ਰਹਿ ਸਮਾਏ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋ ਆਜ ਕੇ ਨਾ ਆਖੀਐ ਜੇ ਲਿਖਿਆ ਵਰਤੇ ਸੋ।

ਪਾਈਏ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈ ਸਬਨ ਕੁੱਪਰ ਰਹਿਣ ਚੜੇ ਕਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਨਾ।

ਗੁਰੂ ਜੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਕਹੋ ਟਲ ਗੁਰ ਸੇਵੀਆ ਅਹਿੰਸ ਸੰਭਾਈ ਦਰਸ਼ਨ ਕਰਤਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨ ਸਕੈ ਬਿਆਪ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸ਼ਨਾ ਸੂਜੈ ਏ ਜਤਨ ਕਾਟ ਕਲ ਕਾਲ ਰਹਾਉ ਆਦਿ ਅੰਤ ਦਿਆਲ ਪੂਰਨ ਇਸ ਬਿਨਾ ਨਹੀਂ ਕੋਈ ਜਨਮ ਮਰਨ ਨਵਾਰ ਹਰ ਜਪ ਸਿਮਰ ਸਵਾਮੀ ਸੋਇ ਵੇਦ ਸਿਮਰਤ ਕਥਾ ਸਾਸਤ ਭਗਤ ਕਰੈ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਆਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਡੀ ਗੁਰੂ ਸਾਹਿਬ ਦੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਪਰਿਵਾਰਾਂ ਵਿੱਚ ਅਸੀਂ ਸ਼ਾਂਤੀ ਚੜ੍ਹਦੀ ਕਲਾ ਪ੍ਰਦਾਨ ਕਰਨ ਪਰਸੋਂ ਤੋਂ ਦੋ ਸ਼੍ਰੀ ਅਨੰਦਪੁਰ ਸਾਹਿਬ ਆਰੰਭ ਨੇ ਜਿਨ੍ਹਾਂ ਦੇ ਭੋਗ 8:30 ਵਜੇ ਅਤੇ ਦੂਸਰੇ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਭੋਗ 9:30 ਵਜੇ ਤੱਕ ਪੈਣਗੇ ਉਪਰੰਤ ਦੀਵਾਨ ਸੁੱਜਣਗੇ ਸੁਹਾਗ ਦੀਆਂ ਪੱਤੇ ਗੁਰੂ ਦੀਆਂ ਖੁਸ਼ੀਆਂ ਮੁਕਸ਼ਾਂ ਪ੍ਰਾਪਤ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਪਦ ਰਾਗ ਮਾਲਾ ਰਾਗੀ ਕੋ ਸੰਗ ਪੰਚ ਬਰੰਗਨ ਸੰਗ ਲਾਪੈ ਅਠੋ ਨੰਦਨ ਪ੍ਰਥਮ ਰਾਗ ਪੈ ਰੂਬੈ ਕਰੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਪਹਿਰ ਵੀ ਬਲਾਬਲੀ ਪੁੰਨਿਆ ਕੀ ਗਾਵੈ ਬੰਗਲੀ ਪੁਨਸ ਲੇਖੀ ਕੀ ਪਈ ਬਾਰੀ ਏ ਪੈਰੋਂ ਕੀ ਪੰਚੋ ਨਾਰੀ ਪੰਚਮੇ ਅਰਖ ਸਾਕ ਸੁਨਾਵੈ ਬੰਗਲ ਮਦ ਮਾਧਵ ਗਾਵੈ ਲਾਲਤ ਬਲਾਬਲ ਗਾਵਹੀ ਆਪਣੀ ਆਪਣੀ ਪਾਂਤ ਅਸ਼ਟ ਪੁੱਤਰ ਪੈਰਵ ਕੀ ਗਾਵੈ ਗਾਇਨ ਪੱਤਰ ਦੁਤੀਆ

ਸਾਵਦੀ ਤੇ ਪਾਛੈ ਸਿੰਧ ਵੀ ਆਲਾਪੀ ਸ੍ਰੀ ਦਾਗ ਸਿਉ ਪੰਚੋ ਥਾਪੀ ਸਾਲੂ ਸਾਧਕ ਸਾਗਰਾ ਔਦ ਗੁੰਡ ਗੰਭੀਰ

ਕਰਤਾ ਤੇਰਾ ਸਭ ਕੁਛ ਅੱਜ ਸਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਬਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਦ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਦ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆ, ਸਦਾ ਕਦ

ਬਾਜੇ ਪੰਜ ਸਬਦ ਕਤ ਸੁਭਾਗੈ, ਕਤ ਸੁਭਾਗੈ ਸਬਦ ਬਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੋ ਤਦ ਬਸ ਕੀਤੇ, ਕਾਲ ਕੰਟਕ ਮਾਰਿਆ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦਰਾਂ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਹ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨਉਣ ਦਿਆ ਵਾਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ

ਚਾਲੀਆਂ ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿੰਦਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇਗ ਵਾਹੀ ਦੇ ਕੈਂ ਡਟ ਕੀਤਾ ਤਰਾਂ ਪਿਆਰਿਆਂ ਸੱਚਿਆਰਿਆਂ ਦੀ

ਨੇਤਾ ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜ੍ਹੀ ਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੈ ਚੇਤ ਆਵਨ ਕਾ ਸਰਕਾਰ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋਂ ਜੁਗਿਆ ਟਲ, ਧਰਮ ਕਾ ਜੇ ਕਾ

ਨੇ ਤਾਣਿਆ ਦੇ ਤਾਣ ਨੇ ਉਟਿਆ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਨਾ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਪਰਸੋਂ ਦੇ ਰੋਜ਼ ਤੋਂ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸਤਿਗੁਰੂ ਜੀ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਭਾਗ ਠੜੀ ਹਰ ਸੰਤ ਤੁਮਾਰੀ ਜਿਨ ਘਰ ਧਨ ਹਰ ਨਾਮਾ ਪਰਵਾਨ ਗਣੀ ਸੇਈ ਆਏ ਸਫਲ ਤਿਨਾ ਕੀ ਕਾਮਾ ਆਪ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਬਾਬਾ ਸੰਗ ਜੀ ਦੀ ਯਾਦ ਅੰਦਰ ਸਲਾਨਾ ਜੋੜ ਮੇਲਾ ਮਨਾਉਂਦਿਆ ਨਗਰ ਦਸਾਂਝ ਕਲਾ ਪਵਾਂਦੜਿਆਂ ਦੀ ਸੰਗਤ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬਾਬਾ ਸੰਗ ਜੀ ਦੀ ਯਾਦ ਵਿੱਚ ਜੋੜ ਮੇਲਾ ਮਨਾਉਂਦਿਆ ਹੋਇਆ ਪਰਸੋਂ ਦੇ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ ਆਪ ਜੀ ਦੀ ਅਪਾਰ ਕਿਰਪਾ ਦਾ ਸਦਕਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਭੋਗ ਨਿਰਵਿਘਨਤਾ ਦੀ ਸਹਿਤ ਪੈ ਨੇ ਪੜ੍ਹੀ ਸੁਣੀ ਬਾਣੀ ਦਾ ਭਾਵ ਨਗਰ ਦਸਾਂਝ ਕਲਾ ਪਵਾਂਦੜਿਆਂ ਦੀ ਸੰਗਤ ਅਤੇ ਸਮੂਹ ਇਲਾਕੇ ਵਿੱਚ ਸੁੱਖ ਵਰਤਾਉਣੀ ਮਾਲ ਮਨੁੱਖੀ ਸੁੱਖ ਰੱਖਣਾ ਚੜ੍ਹਦੀ ਕਲਾ ਪ੍ਰਦਾਨ ਕਰਨੀ ਸਾਰੇ ਹੀ ਇਲਾਕੇ ਸਿਰ 'ਤੇ ਇਸੇ ਤਰ੍ਹਾਂ ਆਪਣੇ ਮਿਹਰ ਭਰੇ ਹੱਥ ਰੱਖਣੇ ਦੇਸਾਂ ਪ੍ਰਦੇਸਾਂ ਵਿਖੇ ਸਤਿਗੁਰੂ ਜੀ ਆ ਪਰਿਵਾਰਾਂ ਵਿੱਚ ਪ੍ਰੇਮ ਪਿਆਰ ਏਕਤਾ ਥਪਾ ਨਾਮਦਾਨ ਇਸ਼ਨਾਨ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਨੂੰ ਗੁਰਮਤਿ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਚੜ੍ਹਦੀ ਕਲਾ ਪ੍ਰਦਾਨ ਕਰਨੀ ਸਾਰੀ ਹੀ ਸੰਗਤ ਵੱਲੋਂ ਰਲ ਮਿਲ ਕੇ ਆਪ ਜੀ ਵਾਸਤੇ ਸੁੰਦਰ ਪਛਾਕੇ ਭੇਟ ਕੀਤੇ ਆਪ ਜੀ ਨੇ ਅੰਗੀਕਾਰ ਕਰਨੇ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸਾਰੇ ਨਗਰ ਨਿਵਾਸੀ ਇਲਾਕਾ ਸੰਗਤਾਂ ਵੱਲੋਂ ਪਰਸੋਂ ਦੇ ਰੋਜ਼ ਤੋਂ ਤਿੰਨੋਂ ਦਿਨ ਰਲ ਮਿਲ ਕੇ ਹਾਜ਼ਰੀਆਂ ਭਰ ਕੇ ਸੇਵਾ ਕੀਤੀ ਸਭ ਦੀ ਸੇਵਾ ਸਤਿਗੁਰੂ ਜੀ ਪ੍ਰਵਾਨ ਕਰਨੀ ਸਾਰੇ ਪਰਿਵਾਰਾਂ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਮਾਇਆ ਭਾਈ ਹਰਭਜਨ ਸਿੰਘ ਅਠਵਾਲ ਭਾਈ ਬਲਬੀਰ ਸਿੰਘ ਦੁਸਾਂਝ ਭਾਈ ਦਲਬੀਰ ਸਿੰਘ ਦੁਸਾਂਝ ਭਾਈ ਭੁਪਿੰਦਰ ਸਿੰਘ ਦੁਸਾਂਝ ਭਾਈ ਗੁਰਮੀਤ ਸਿੰਘ ਮੱਲੀ ਕੇਰ ਸਿੰਘ ਦੁਸਾਂਝ ਭਾਈ ਬਲਵਿੰਦਰ ਸਿੰਘ ਕੈਥ ਭਾਈ ਮਨਦੀਪ ਸਿੰਘ ਕੌਂਸਲ ਭਾਈ ਦਲਜੀਤ ਸਿੰਘ ਮਾਨ ਪਰਿਵਾਰਾਂ ਵੱਲੋਂ ਮਾਇਆ ਹਾਜ਼ਰ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਪਰਿਵਾਰਾਂ ਇਲਾਕਾ ਨਿਵਾਸੀ ਸੰਗਤਾਂ ਸਿਰ 'ਤੇ ਬੜਾ ਮਿਹਰ ਭਰਿਆ ਹੱਥ ਰੱਖਣਾ ਕਿਰਪਾ ਕਰੋ ਜੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ ਸਭ ਦੀ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਕਿਰਤ ਕਮਾਈਆਂ ਬਰਕਤਾਂ ਬਖਸ਼ਣੀਆਂ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਰਤਾਰਥ ਕਰਨਾ ਜੀ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਦੀ ਸਭਾ ਬਖਸ਼ਣਾ ਕਿਰਪਾ ਕਰਕੇ ਬੰਦੀ ਸਿੰਘਾਂ ਦੀ ਰਹਾਈ ਆਪ ਜੀ ਨੇ ਬਖਸ਼ਣੀ ਸੱਚੇ ਪਾਤਸ਼ਾਹ ਜੀ ਪਾਵਨ ਮੁੱਖ ਵਾ ਬਖਸ਼ੋ ਅਤੇ ਪ੍ਰਨ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਅੱਜ ਦੀ ਦੀਵਾਨ ਬਾਬਾ ਸੰਗ ਜੀ ਦੀ ਯਾਦ ਦੇ ਅੰਦਰ ਸੱਜ ਰਹੇ ਨੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ ਸਭ ਸੇ।

सब मिलेंगे बचे शरण जो भोले सौ निहाल सत श्री अकाल वाहिगुरु।

ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣਾ ਸਚਾ ਪਾਤਸ਼ਾਹ ਸਿਰ ਸਾਹ ਦੈ ਜਿਸ ਪਾ

ਜੁਗੋ-ਜੁਗ ਅਟਲ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਬਖਸ਼ਿਸ਼ ਕੀਤੀ ਹੈ, ਜੋ ਪਰਸੋਂ ਦੇ ਰੋਜ਼ ਤੋਂ ਨਗਰ ਦੁਸਾਂਝ ਕਲਾਂ ਅਤੇ ਪੁਆਦੜਾ ਅਤੇ ਨਾਲ ਹੀ ਇਲਾਕੇ ਦੀਆਂ ਸੰਗਤਾਂ ਵੱਲੋਂ ਬਾਬਾ ਸੰਗ ਜੀ ਦੀ ਨਿੱਘੀ ਯਾਦ ਮਨਾਉਂਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਜੋ ਅਖੰਡ ਪਾਠ ਸਾਹਿਬ ਪਰਸੋਂ ਦੇ ਰੋਜ਼ ਤੋਂ ਗੁਰਦੁਆਰਾ ਸਾਹਿਬ ਸੁੱਖ ਸਾਗਰ ਨਿਊ ਵੈਸਟ ਮਿਨਿਸਟਰ ਵਿਖੇ ਆਰੰਭ ਸਨ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਰ ਬਖਸ਼ਿਸ਼ ਰਹਿਮਤ ਸਦਕਾ ਉਹਨਾਂ ਦੇ ਭੋਗ ਪਏ ਹਨ। ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਇਹ ਸਾਰੀ ਸੇਵਾ ਇਹਨਾਂ ਪਰਿਵਾਰਾਂ ਪਾਸੋਂ ਲਈ ਹੈ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਪਰਿਵਾਰਾਂ ਦਾ, ਜੋ ਹਮੇਸ਼ਾ ਹੀ ਗੁਰੂ ਘਰ ਦੇ ਸਾਰੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਸੇਵਾ ਕਰਦੇ ਹਨ ਅਤੇ ਹਰ ਸਾਲ ਬਾਬਾ ਸੰਘ ਜੀ ਦੀ ਨਿੱਘੀ ਯਾਦ ਮਨਾਉਂਦੇ ਹਨ। ਇਸੇ ਹੀ ਤਰ੍ਹਾਂ ਗੁਰੂ ਘਰ ਦੇ ਸੇਵਕ ਪਰਿਵਾਰ ਭਾਈ ਇਕਬਾਲ ਸਿੰਘ ਜੀ ਥਿਆੜਾ ਅਤੇ ਪਰਿਵਾਰ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਤਾਂ ਦੇ ਸ਼ੁਕਰਾਨੇ ਵਜੋਂ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਦੇ ਵਾਸਤੇ ਪਰਸੋਂ ਦੇ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਸਨ, ਉਹਨਾਂ ਦੇ ਵੀ ਭੋਗ ਪਏ ਹਨ। ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ। ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਭਾਵਨਾਵਾਂ ਕਰਕੇ ਗੁਰਮੁਖ ਪਿਆਰਿਆਂ ਨੇ ਸੇਵਾ ਕੀਤੀ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮਤਿ ਅਨੁਸਾਰ ਪੂਰਨ ਕਰਨ। ਇਹਨਾਂ ਸਾਰੇ ਪਰਿਵਾਰਾਂ ਨੇ ਜਿੱਥੇ ਪਿਛਲੇ 3 ਦਿਨਾਂ ਤੋਂ ਪਾਵਨ ਬਾਣੀ ਦੇ ਪ੍ਰਵਾਹ ਚਲਾਏ, ਨਾਲ ਹੀ ਗੁਰੂ ਕੀਆਂ ਸੰਗਤਾਂ ਦੇ ਵਾਸਤੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਗੁਰਮੁਖ ਪਿਆਰਿਓ, ਹੁਣ ਸਵੇਰ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ, ਜਿਸ ਦੇ ਵਿੱਚ ਸਤਿਕਾਰਯੋਗ ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟਲੇ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਵੱਲੋਂ ਕੀਰਤਨ ਦੀ ਸੇਵਾ ਕੀਤੀ ਜਾ ਰਹੀ ਹੈ। ਸੋ ਆਓ ਸਾਰੇ ਰਲ ਮਿਲ ਕੇ ਬੜੇ ਪਿਆਰ ਦੇ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

मन मह चितवो चितवनी उद्यम करो उठ नीत

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਸਤਿਕਾਰਯੋਗ ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟਲੇ ਵਾਲੇ ਅਤੇ ਉਹਨਾਂ ਦੇ ਕੀਰਤਨੀ ਜੱਥੇ ਦਾ ਜੋ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਕੀਰਤਨ ਦੇ ਨਾਲ ਸੇਵਾ ਕਰਦੇ ਰਹਿਣ। ਗੁਰਮੁਖ ਪਿਆਰੇ, ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ ਗੁਰਮਤ ਵਿਚਾਰਾਂ ਦੀ ਸਾਂਝ ਕਰਨਗੇ। ਇਸ ਵੀਕਐਂਡ 'ਤੇ ਅਖੰਡ ਪਾਠ ਸਾਹਿਬ ਦੀ ਸੇਵਾ ਪਿੰਡ ਦੁਸਾਂਝ ਕਲਾਂ ਅਤੇ ਪੁਆਦੜਿਆਂ ਦੀਆਂ ਸੰਗਤਾਂ ਵੱਲੋਂ, ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬਾਬਾ ਸੰਘ ਢੇਸੀਆਂ ਜੀ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਹੋਈ ਹੈ। ਨਾਲ ਹੀ ਗੁਰੂ ਘਰ ਦੇ ਸੇਵਕ ਪਰਿਵਾਰ ਭਾਈ ਇਕਬਾਲ ਸਿੰਘ ਜੀ ਥਿਆੜਾ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਤਾਂ ਦੇ ਸ਼ੁਕਰਾਨੇ ਵਜੋਂ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਦੇ ਵਾਸਤੇ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਵੱਲੋਂ ਪਿਛਲੇ 3 ਦਿਨਾਂ ਤੋਂ ਜਿੱਥੇ ਪਾਵਨ ਬਾਣੀ ਦੇ ਪ੍ਰਵਾਹ ਚਲਾਏ ਗਏ, ਨਾਲ ਹੀ ਗੁਰੂ ਕੀਆਂ ਸੰਗਤਾਂ ਦੇ ਵਾਸਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਗੁਰਮੁਖ ਪਿਆਰੇ, ਅੱਜ ਠੀਕ 11 ਵਜੇ ਜੋ ਆਪਣੀ ਸਾਲਾਨਾ ਮੀਟਿੰਗ ਹੈ ਉਹ ਵੀ ਹੋ ਰਹੀ ਹੈ, ਜਿਸ ਦੇ ਵਿੱਚ ਜੋ ਆਪਣੇ ਸਾਰੇ ਸਾਲ ਦਾ ਹਿਸਾਬ ਕਿਤਾਬ ਹੈ, ਜੋ ਖਰਚੇ ਹਨ, ਉਹ ਆਪ ਸੰਗਤਾਂ ਨਾਲ ਸਾਂਝੇ ਕੀਤੇ ਜਾਣਗੇ। ਸੋ ਆਪ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਹਾਜ਼ਰ ਰਹਿਣਾ, ਅਗਰ ਆਪ ਜੀ ਦਾ ਕੋਈ ਵੀ ਸਵਾਲ ਹੋਵੇ ਉਹ ਵੀ ਆਪ ਜ਼ਰੂਰ ਕਰ ਸਕਦੇ ਹੋ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ। ਇੱਕ ਓ

ਸਤਿਗੁਰ ਚਰਨ ਜਿਨ ਪਰਸਿਆ ਸੇ ਪਸ਼ਪਰੇਤ ਸੁਰ ਨਰ ਭਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ਼ਪਰੇਤ ਸੁਰ ਨਰ ਭਏ ਸੁਮਾਰ ਅਥਾਹ ਗੰਤ ਅਤੁਲ ਜੇ

ਦੇ ਅੰਦਰ ਦਾ ਜੀਵਨ ਆਤਮਕ ਤਲ 'ਤੇ ਹੈ। ਕੁਝ ਮਨੁੱਖ ਬਾਹਰੀ ਤੌਰ 'ਤੇ ਜਿਉਂਦਾ ਹੈ, ਕੁਝ ਅੰਦਰੋਂਣੀ ਤਲ 'ਤੇ ਜਿਉਂਦਾ ਹੈ। ਜਿਸ ਅਵਸਥਾ ਦੀ ਸਤਿਗੁਰੂ ਗੱਲ ਕਰ ਰਹੇ ਨੇ ਉਹ ਸਾਡੇ ਅੰਦਰ ਦਾ ਜੀਵਨ ਹੈ। ਬੇਗਮ, ਕੋਈ ਗਮ ਨਹੀਂ, ਕੋਈ ਦੁੱਖ ਨਹੀਂ। ਉਸ ਸ਼ਹਿਰ ਦਾ ਨਿਵਾਸੀ, ਉਸ ਨਗਰ ਦਾ ਨਿਵਾਸੀ ਹੋਣਾ ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ, ਕਿਉਂਕਿ ਅੱਜ ਆਪਾਂ ਉਹਨਾਂ ਦੀ ਕਮਾਈ ਦੇ ਵੱਲ ਧਿਆਨ ਦੇਣਾ ਹੈ ਜਿਨ੍ਹਾਂ ਨੇ ਆਪ ਸ਼ਬਦ ਦੀ ਕਮਾਈ ਕੀਤੀ ਔਰ ਦੂਸਰਿਆਂ ਨੂੰ ਇਸ ਰਸਤੇ 'ਤੇ ਤੋਰੇ ਆ, ਇਹ ਉਪਦੇਸ਼, ਇਹ ਸਿਧਾਂਤ ਦਿੱਤੇ ਔਰ ਜਿਨ੍ਹਾਂ 'ਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀ ਕਿਰਪਾ ਹੋਈ, ਬਾਬਾ ਸੰਗ, ਇਹ ਨਾਮ ਵੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀ ਕਿਰਪਾ ਹੈ। ਸਾਡੇ ਜੀਵਨ ਦੇ ਵਿੱਚ ਕੁਛ ਨਾਮ ਸਾਡੇ ਆਪਣੇ ਮਾਂ ਪਿਓ ਦੇ ਦਿੱਤੇ ਹੁੰਦੇ ਨੇ, ਕੁਛ ਸਤਿਗੁਰੂ ਨੇ ਦਿੱਤਾ ਹੁੰਦਾ ਹੈ। ਔਰ ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਸਾਰੇ ਹੀ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ ਉਹ ਭਾਵੇਂ ਕੋਈ ਮਰਦ ਹੋਵੇ, ਕੋਈ ਭੈਣ, ਕੋਈ ਮਾਂ ਹੋਵੇ, ਗੁਰੂ ਨੇ ਸਾਰਿਆਂ ਨੂੰ ਨਾਮ ਦਿੱਤਾ ਹੈ। ਵੱਖਰੀ ਗੱਲ ਹੈ ਅੱਜ ਭਾਵੇਂ ਸਾਡੀ ਜ਼ਿੰਦਗੀ, ਸਾਡੇ ਜੀਵਨ ਦੇ ਵਿੱਚੋਂ ਗੁਰੂ ਦਾ ਦਿੱਤਾ ਹੋਇਆ ਨਾਮ ਉਹ ਘਟਦਾ ਜਾ ਰਿਹਾ, ਔਰ ਕਈ ਵਾਰ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ ਗੁਰੂ ਦੇ ਦਿੱਤੇ ਹੋਏ ਨਾਮ ਨੂੰ ਨਾਲ ਦੱਸਣ ਲੱਗੇ ਹਾਂ, ਬੋਲਣ ਲੱਗੇ ਹਾਂ। ਸੁਚੇਤ ਹੋਈਏ, ਸਾਵਧਾਨ ਹੋਈਏ। ਇੱਕ ਨਾਮ ਸਾਡੇ ਮਾਂ ਪਿਓ ਨੇ ਦਿੱਤਾ ਹੈ, ਸਾਡੀ ਪਛਾਣ ਹੈ, ਇੱਕ ਗੁਰੂ ਦਾ ਦਿੱਤਾ ਹੋਇਆ। ਸਿੰਘ ਅਤੇ ਕੌਰ, ਇਹ ਨਾਮ ਸਾਨੂੰ ਗੁਰੂ ਨੇ ਦਿੱਤਾ ਹੈ, ਇਹ ਗੁਰੂ ਦੀ ਨਿਸ਼ਾਨੀ ਹੈ। ਔਰ ਇਸ ਗੱਲ 'ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਤਿਗੁਰੂ ਦਾ ਦਿੱਤਾ ਹੋਇਆ ਨਾਮ ਅਸੀਂ ਮਾਣ ਦੇ ਨਾਲ ਦੂਸਰਿਆਂ ਨੂੰ ਦੱਸੀਏ। ਸਾਨੂੰ ਮਾਣ ਹੋਣਾ ਚਾਹੀਦਾ ਆਪਣੇ ਗੁਰੂ 'ਤੇ। ਆਪਣੀ ਧੀ ਨੂੰ, ਆਪਣੇ ਪੁੱਤਰ ਨੂੰ ਗੁਰੂ ਨੇ ਨਾਮ ਦਿੱਤਾ ਹੈ। ਸਿੰਘ ਅਤੇ ਕੌਰ, ਉਹਦੇ ਨਾਲ ਸਿੱਖ ਦੀ ਵਡਿਆਈ ਹੁੰਦੀ ਹੈ, ਇਹ ਬਖਸ਼ਿਸ਼ ਹੁੰਦੀ ਹੈ ਦਾਤੇ ਦੀ। ਔਰ ਜਦੋਂ ਆਪਾਂ ਅੰਮ੍ਰਿਤ ਪਾਨ ਕਰਦੇ ਹਾਂ, ਇਸ ਅਸਥਾਨ 'ਤੇ ਵੀ ਅੰਮ੍ਰਿਤ ਸੰਚਾਰ ਹੋਣਾ ਹੈ। ਨਾਲ ਮੈਂ ਬੇਨਤੀ ਕਰਦੇ ਹਾਂ, ਅਜੇ ਤੱਕ ਜਿਹੜੇ ਗੁਰੂ ਵਾਲੇ ਨਹੀਂ ਬਣੇ, ਗੁਰੂ ਕੇ ਜਹਾਜ਼ ਜੇ ਨਹੀਂ ਚੜ੍ਹੇ, ਉਹ ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ ਆਪਣੇ ਆਪ ਨੂੰ ਤਿਆਰ ਕਰਨ। ਜਿਨ੍ਹਾਂ ਨੇ ਅਜੇ ਗੁਰੂ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਘਰ ਦੇ ਵਿੱਚ ਆਪਣਾ ਜਨਮ ਨਹੀਂ ਲਿਆ, ਇਹ ਜਨਮ ਹੈ ਇੱਕ ਤਰ੍ਹਾਂ ਦਾ, ਸਤਿਗੁਰ ਕੈ ਜਨਮ ਏ ਗਵਨ ਮਿਟਾਇਆ। ਔਰ ਪੰਜ ਪਿਆਰੇ ਉਸ ਵੇਲੇ ਸਾਨੂੰ ਨਾਮ ਦੇ ਨਾਲ ਸਿੰਘ ਅਤੇ ਕੌਰ ਸ਼ਬਦ ਬਖਸ਼ਿਸ਼ ਕਰਦੇ ਨੇ ਗੁਰੂ ਦੀ ਰਹਿਮਤ। ਆਪਾਂ
ਅੰਮ੍ਰਿਤ ਪਾਨ

0: ਕਰਕੇ ਗੁਰੂ ਵਾਲੇ ਬਣੀਏ ਅਤੇ ਬਾਬਾ ਸੰਘ ਜੋ ਬਚਪਨ ਦਾ ਉਹਨਾਂ ਦਾ ਨਾਮ ਸੀ ਜੋਧਾ, ਉਹਨਾਂ ਦੇ ਪਿਤਾ ਦਾਤਾ ਆਮ ਜ਼ਿਮੀਂਦਾਰ ਦੁਆਬੇ ਦੇ ਵਿੱਚ ਪਿੰਡ ਢੇਸੀਆਂ ਦੇ ਰਹਿਣ ਵਾਲੇ, ਗੁਰੂ ਦੀ ਬਖਸ਼ਿਸ਼ ਕਿਵੇਂ ਵਰਤਦੀ ਹੈ ਜਿਹੜਾ ਸ਼ਬਦ ਆਪ ਜੀ ਨੇ ਸਰਵਣ ਕੀਤਾ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ। ਭਗਤ ਦਾ ਜੀਵਨ ਕੀ ਹੈ? ਔਰ ਗੁਰਬਾਣੀ ਦੇ ਵਿੱਚ ਜਿਤਨੇ ਸ਼ਬਦ ਭਗਤ ਹੈ, ਗੁਰਸਿੱਖ ਹੈ, ਸਾਧੂ ਹੈ, ਇਹ ਸਾਰੇ ਸ਼ਬਦ ਪਰਮਾਤਮਾ ਦੇ ਨਾਲ ਜੁੜੇ ਹੋਏ, ਗੁਰੂ ਦੇ ਨਾਲ ਜੁੜੇ ਹੋਏ ਜਗਿਆਸੂ ਦੇ ਲਈ ਵਰਤੇ ਗਏ ਨੇ। ਇਹਨਾਂ ਦੀ ਵਡਿਆਈ ਹੈ। ਭਗਤ ਨੂੰ ਦੇਖ ਕੇ ਉਸਦੇ ਦੀਦਾਰ ਕਰਕੇ ਉਹਦਾ ਮਾਲਕ ਚੇਤੇ ਆਉਂਦਾ ਹੈ। ਮਾਲਕ ਕੌਣ ਹੈ? ਗੁਰੂ ਪਰਮੇਸ਼ਵਰ। ਸਿੱਖ ਆਪਣੀ ਰਹਿਤ ਬਹਿਤ ਦੇ ਵਿੱਚ ਪੂਰਨ ਹੋਵੇ, ਸਾਬਤ ਸੂਰਤ ਸਿੱਖ ਹੋਵੇ, ਉਹਦੇ ਦਰਸ਼ਨ ਕਰਕੇ ਦੀਦਾਰ ਕਰਕੇ ਗੁਰੂ ਚੇਤੇ ਆਉਂਦਾ ਹੈ। ਗੁਰੂ ਦੇ ਦਰਸ਼ਨ ਹੁੰਦੇ ਨੇ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤੇ ਸਾਨੂੰ ਇੱਥੋਂ ਤੱਕ ਬਖਸ਼ਿਸ਼ ਕੀਤੀ, ਸਿੱਖਾ ਜਦੋਂ ਤੂੰ ਆਪਣੇ ਆਪ ਨੂੰ ਸਾਬਤ ਸੂਰਤ ਔਰ ਤਿਆਰ ਰੂਪ ਦੇ ਵਿੱਚ ਸ਼ੀਸ਼ੇ ਦੇ ਅੰਦਰ ਸਾਹਮਣੇ ਆਪਣੀ ਸ਼ਕਲ ਆਪਣੀ ਸੂਰਤ ਦੇਖਦੇ, ਉਹਦੇ ਵਿੱਚ ਗੁਰੂ ਦੇ ਦੀਦਾਰ ਹੁੰਦੇ ਨੇ, ਗੁਰੂ ਦੇ ਦਰਸ਼ਨ ਹੁੰਦੇ ਨੇ। ਬਸ਼ਰਤੇ ਸਿੱਖ ਸੰਪੂਰਨ ਹੋਵੇ। ਸਤਿਗੁਰੂ ਨੇ ਆਪਣਾ ਆਪ ਸਿੱਖ ਦੇ ਅੰਦਰ ਛੁਪਾ ਕੇ ਰੱਖੇ। ਗੁਰੂ ਆਪ ਸਿੱਖਾਂ ਦੇ ਵਿੱਚ ਵਰਤਦਾ ਹੈ। ਉਹਨਾਂ ਦੀ ਵਡਿਆਈ ਕਰ ਰਹੇ ਨੇ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਤੂੰ ਚੇਤੇ ਆਉਂਦਾ। ਪਰ ਭਗਤ ਦਾ ਜੀਵਨ ਕੀ ਹੈ? ਸਾਧੂ ਦਾ ਜੀਵਨ ਕੀ ਹੈ? ਔਰ ਇਹ ਜੀਵਨ ਕਿੱਥੇ ਘੜਿਆ ਜਾਂਦਾ ਹੈ? ਇਸ ਜੀਵਨ ਦੀ ਵਡਿਆਈ ਕਿਵੇਂ ਹੁੰਦੀ ਹੈ? ਆ ਜਿਸ ਅਸਥਾਨ 'ਤੇ ਆਪਾਂ ਜੁੜ ਬੈਠੇ ਹਾਂ ਸਾਧ ਸੰਗਤ ਦੇ ਵਿੱਚ, ਇੱਥੇ ਸਿੱਖ ਦੇ ਜੀਵਨ ਨੂੰ ਘੜਿਆ ਜਾਂਦਾ ਹੈ। ਗੁਰੂ ਸ਼ਬਦ ਦੇ ਨਾਲ ਸਾਡੇ ਜੀਵਨ ਦੀ ਘਾੜਤ ਘੜਦੇ ਨੇ। ਵਿਚਾਰ ਦੇ ਰਾਹੀਂ, ਸ਼ਬਦ ਦੇ ਰਾਹੀਂ, ਗਿਆਨ ਦੇ ਰਾਹੀਂ, ਔਰ ਜੀਵਨ ਜਦੋਂ ਘੜਿਆ ਜਾਂਦਾ ਹੈ ਫਿਰ ਉਹ ਦੂਸਰਿਆਂ ਦੇ ਲਈ ਚਾਨਣ ਮੁਨਾਰਾ ਬਣਦਾ ਹੈ। ਜਿਨ੍ਹਾਂ ਦੇ ਜੀਵਨ ਨੂੰ ਸਤਿਗੁਰੂ ਨੇ ਘੜ ਦਿੱਤਾ, ਸਵਾਰ ਦਿੱਤਾ, ਉਹਨਾਂ ਨੂੰ ਦੇਖਿਆ, ਉਹਨਾਂ ਕੋਲ ਬੈਠੇ ਹਾਂ, ਉਹਨਾਂ ਦੇ ਦਰਸ਼ਨ ਕੀਤੇ ਹਾਂ, ਮਾਲਕ ਚੇਤੇ ਆਉਂਦਾ ਹੈ। ਉਹਨਾਂ ਦੇ ਮਾਲਕ ਦੀ ਵਡਿਆਈ ਆਉਂਦੀ ਹੈ, ਤੇਰਿਆਂ ਭਗਤਾਂ ਡਿੱਠੇ ਹਾਂ। ਔਰ ਬੜਾ ਮਾਣ ਦਿੱਤਾ ਸਤਿਗੁਰੂ ਨੇ ਆਪਣੇ ਸੇਵਕਾਂ ਨੂੰ, ਆਪਣੇ ਭਗਤਾਂ ਨੂੰ। ਬੜਾ ਪਿਆਰਾ ਸ਼ਬਦ ਹੈ ਸਤਿਗੁਰਾਂ ਦਾ ਬਾਣੀ ਦੇ ਵਿੱਚ, ਭਗਤ ਦੀ ਵਡਿਆਈ ਕਰਦੇ ਹਾਂ। ਨਾ ਤੂੰ ਆਵੇਂ ਵਸ ਬਹੁਤ ਕਿਣਾਉਣੇ, ਨਾ ਤੂੰ ਆਵੇਂ ਵਸ ਵੇਦ ਪੜ੍ਹਾਉਣੇ, ਨਾ ਤੂੰ ਆਵੇਂ ਵਸ ਤੀਰਥ ਨਹਾਈਏ, ਨਾ ਤੂੰ ਆਵੇਂ ਵਸ ਧਰਤੀ ਧਾਈਏ, ਨਾ ਤੂੰ ਆਵੇਂ ਵਸ ਕਿਤੇ ਸਿਆਣ ਪੈ। ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਇਹ ਭਗਤ ਦੀ ਡੈਫੀਨੇਸ਼ਨ ਹੈ। ਸਾਰੀ ਸ੍ਰਿਸ਼ਟੀ ਦਾ ਕਰਤਾ ਸਾਰਾ ਸੰਸਾਰ ਉਸ ਦੇ ਹੁਕਮ ਦੇ ਵਿੱਚ ਚੱਲ ਰਹੇ, ਸਾਰੀ ਕਾਇਨਾਤ, ਸਾਰਾ ਬ੍ਰਹਿਮੰਡ ਕਰਤੇ ਦੇ ਹੁਕਮ ਦੇ ਵਿੱਚ, ਰਜ਼ਾ ਦੇ ਵਿੱਚ ਚੱਲ ਰਹੇ। ਹਵਾ ਚੱਲ ਰਹੀ ਹੈ, ਅੱਗ ਹੈ, ਪਾਣੀ ਹੈ, ਇਹ ਸਾਰੇ ਉਸ ਦੇ ਹੁਕਮ ਦੇ ਵਿੱਚ ਚੱਲ ਰਹੇ। ਔਰ ਵੇਖੋ ਅਕਾਲ ਪੁਰਖ ਦਾ ਹੁਕਮ ਕਿਵੇਂ ਵਰਤ ਰਿਹਾ। ਕਹਿੰਦੇ ਨੇ ਤਿੰਨ ਹਿੱਸੇ ਪਾਣੀ, ਇੱਕ ਹਿੱਸਾ ਧਰਤੀ ਹੈ। ਵੈਸੇ ਪਾਣੀ ਦੇ ਵਿੱਚ ਕਿਤੇ ਮਿੱਟੀ ਸੁੱਟ ਦਈਏ ਤਾਂ ਪਾਣੀ ਦੇ ਵਿੱਚ ਖੁਰ ਜਾਂਦੀ ਹੈ, ਪਰ ਤਿੰਨ ਹਿੱਸੇ ਪਾਣੀ ਦੇ ਵਿੱਚ ਧਰਤੀ ਨੂੰ ਟਿਕਾ ਕੇ ਰੱਖਿਆ ਹੋਇਆ। ਇਹ ਅਕਾਲ ਪੁਰਖ ਪਰਮੇਸ਼ਵਰ ਨੇ ਆਪਣੀ ਰਜ਼ਾ, ਆਪਣੇ ਹੁਕਮ ਦੇ ਵਿੱਚ, ਆਪਣੀ ਸੱਤਿਆ ਦੇ ਨਾਲ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕਹੋ ਕਰੋੜੀ ਚੱਲੈ ਨੰਤ। ਸਾਰਾ ਕੁਝ ਉਸਦੇ ਹੁਕਮ ਦੇ ਵਿੱਚ ਵਰਤ ਰਹੇ। ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਅਕਾਲ ਪੁਰਖ ਦੇ ਹੁਕਮ ਦੇ ਵਿੱਚ ਸਾਰੀ ਕਾਇਨਾਤ, ਸਭ ਕੋ ਤੇਰੇ ਵਸ, ਅਗਮ ਅਗੋਚਰਾ। ਪਰ ਇਸ ਤੋਂ ਅੱਗੇ ਜਿਹੜਾ ਬਚਨ ਕੀਤਾ ਉਹ ਬੜਾ ਭਾਵਪੂਰਕ ਹੈ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਹੇ ਪ੍ਰਭੂ, ਉਹ ਭਗਤਾਂ ਦੇ ਵਸ ਦੇ ਵਿੱਚ ਹੈ, ਕਿਉਂਕਿ ਭਗਤਾਂ ਨੂੰ ਆਧਾਰ ਤੇਰਾ, ਆਸਰਾ ਤੇਰਾ। ਹੁਣ ਭਗਤ ਦਾ, ਸਾਧੂ ਦਾ, ਗੁਰਸਿੱਖ ਦਾ ਜੀਵਨ ਕੀ ਹੈ, ਉਸ ਦੀ ਘਾੜਤ ਕਿਵੇਂ ਘੜੀ ਗਈ, ਜਿਹਨੇ ਰੱਬ ਨੂੰ ਆਪਣੇ ਵਸ ਦੇ ਵਿੱਚ ਕੀਤਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧੇ, ਉਹ ਕਿੰਨਿਆਂ ਕੁ ਗੁਰੂ ਕੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਜਾਂਦੇ ਨੇ। ਐਵੇਂ ਦੁਨੀਆਂ ਦੇ ਲੋਕ ਉਹਨਾਂ ਦੀ ਵਡਿਆਈ ਨਹੀਂ ਕਰਦੇ। ਜਹਾਨ ਦੇ ਅੰਦਰ ਵੱਡੇ ਵੱਡੇ ਅਮੀਰ, ਜਿਨ੍ਹਾਂ ਦੇ ਕੋਲ ਪਦਾਰਥਾਂ ਦੇ ਅੰਬਾਰ ਲੱਗੇ ਹੋਏ, ਸੰਸਾਰ ਤੋਂ ਤੁਰ ਜਾਂਦੇ ਨੇ। ਦੋ ਚਾਰ ਸਾਲ ਲੋਕ ਉਹਨਾਂ ਨੂੰ ਯਾਦ ਕਰਕੇ ਭੁੱਲ ਜਾਂਦੇ ਨੇ। ਇਸ ਜਹਾਨ ਦੇ ਵਿੱਚ, ਇਸ ਜਗਤ ਦੇ ਵਿੱਚ ਰਾਜੇ ਮਹਾਰਾਜੇ, ਜਿਨ੍ਹਾਂ ਨੇ ਬਹੁਤ ਕੁਝ ਇਸ ਸੰਸਾਰ ਦੇ ਅੰਦਰ ਪਦਾਰਥਾਂ ਦੇ ਰੂਪ ਦੇ ਵਿੱਚ ਇਕੱਠਿਆਂ ਕੀਤਾ, ਸੰਸਾਰ ਤੋਂ ਤੁਰ ਗਏ, ਲੋਕ ਭੁੱਲ ਗਏ। ਪਰ ਜਿਨ੍ਹਾਂ ਨੂੰ ਅੱਜ ਕੋਈ ਯਾਦ ਕਰ ਰਹੇ, ਇਹ ਉਹਨਾਂ ਦੇ ਜੀਵਨ ਦੀ ਕਮਾਈ ਨੂੰ ਯਾਦ ਕੀਤਾ ਜਾਂਦਾ ਹੈ। ਜੋ ਕੁਛ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਗੁਰੂ ਦੇ ਸਨਮੁਖ ਹੋ ਕੇ ਕਮਾਈ ਕੀਤੀ ਹੈ, ਨਾਮ ਦੀ ਕਮਾਈ ਕੀਤੀ, ਆਤਮਕ ਜੀਵਨ ਦੀ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਪ੍ਰਭੂ ਭਗਤਾਂ ਦੇ ਵਸ ਦੇ ਵਿੱਚ, ਕਿਉਂ? ਸਤਿਗੁਰੂ ਨੇ ਸਾਨੂੰ ਜੋ ਉਪਦੇਸ਼, ਜੋ ਸਿੱਖਿਆ ਦਿੱਤੀ, ਔਰ ਸਾਡਾ ਜੋ ਜੀਵਨ ਚੱਲ ਰਿਹਾ। ਮਨੁੱਖ ਸੰਸਾਰ ਦੇ ਅੰਦਰ ਸਰੀਰਕ ਤੌਰ 'ਤੇ ਜੀ ਰਿਹਾ, ਔਰ ਸਰੀਰ ਦੇ ਸਾਰੇ ਅੰਗ, ਸਾਡੀਆਂ ਅੱਖਾਂ ਨੇ, ਇਹ ਅੱਜ ਕੰਮ ਕਰ ਰਹੀਆਂ ਨੇ। ਸਮੇਂ ਦੇ ਨਾਲ ਨਾਲ ਅੱਖਾਂ ਦੀ ਜੋਤ ਘੱਟ ਜਾਂਦੀ ਹੈ। ਹੱਥ ਪੈਰ, ਇਹਨਾਂ ਦੇ ਬਲ, ਇਹਨਾਂ ਦੀ ਤਾਕਤ ਸਮੇਂ ਦੇ ਨਾਲ ਘੱਟ ਜਾਂਦੀ ਹੈ। ਇੱਕ ਦਿਨ ਐਸਾ ਆਉਂਦਾ, ਅੱਖਾਂ ਤੋਂ ਨਜ਼ਰ ਆਉਣਾ ਬੰਦ ਹੋ ਜਾਂਦਾ, ਕੰਨਾਂ ਤੋਂ ਸੁਣਨਾ ਬੰਦ ਹੋ ਜਾਂਦਾ, ਗੋਡਿਆਂ ਤੋਂ, ਪੈਰਾਂ ਤੋਂ ਚੱਲਣਾ ਔਖਾ ਹੋ ਜਾਂਦਾ, ਹੱਥ ਕੰਬਦੇ ਨੇ, ਮਨੁੱਖ ਕੁਝ ਕਰਨ ਦੇ ਸਮਰੱਥ ਨਹੀਂ ਰਹਿੰਦਾ। ਸਮੇਂ ਦੇ ਨਾਲ ਨਾਲ ਸਭ ਕੁਛ ਰੁਕ ਜਾਂਦਾ ਹੈ। ਪਰ ਸਾਡੇ ਸਰੀਰ ਦੇ ਅੰਦਰ ਇੱਕ ਦਿਲ ਹੈ, ਔਰ ਜਿਸ ਦਿਨ ਤੋਂ ਮਨੁੱਖ ਦੇ ਇਸ ਜੀਵਨ ਦੀ ਆਰੰਭਤਾ ਹੋਈ ਦਿਲ ਧੜਕ ਰਿਹਾ ਅਤੇ ਅਖੀਰ ਸਵਾਸ ਤੱਕ ਦਿਲ ਧੜਕਦਾ ਰਹਿੰਦਾ ਹੈ। ਜਿਹੜੇ ਅੰਦਰੂਨੀ ਜੀਵਨ ਦੀ ਗੱਲ ਹੈ ਨਾ, ਮਨੁੱਖ ਸੰਸਾਰ ਦੇ ਵਿੱਚ ਕੋਈ ਮਾੜਾ ਹੋਵੇ ਤਾਂ ਲੋਕ ਕਹਿ ਦਿੰਦੇ ਨੇ ਦਿਲ ਦਾ ਬੜਾ ਮਾੜਾ ਹੈ, ਚੰਗਾ ਹੋਵੇ ਤਾਂ ਕਹਿ ਦਿੱਤਾ ਜਾਂਦਾ ਦਿਲ ਦਾ ਚੰਗਾ ਹੈ। ਇਹ ਕੇਵਲ ਸੰਸਾਰ ਦੀਆਂ ਗੱਲਾਂ ਨਹੀਂ, ਅਧਿਆਤਮਕ ਜੀਵਨ ਦੇ ਵਿੱਚ ਵੀ ਸਤਿਗੁਰੂ ਨੇ ਇਸ ਦਾ ਜ਼ਿਕਰ ਕੀਤਾ ਹੈ। ਭਗਤਾਂ ਦੇ ਜੀਵਨ ਦੀ ਘਾੜਤ ਕੀ ਹੈ, ਸਾਧੂ ਦੇ ਜੀਵਨ ਦੀ ਘਾੜਤ ਕੀ ਹੈ? ਤੁਸੀਂ ਬਚਨ ਪੜ੍ਹੋ, ਦਿਲੋਂ ਮੁਹੱਬਤ ਜਿਨ ਸਹੀ ਸੱਚੇ ਆ, ਜਿਨ੍ਹਾਂ ਨੂੰ ਯਾਦ ਕੀਤਾ ਜਾਂਦਾ। ਦੁਨੀਆ ਦੇ ਲੋਕ ਐਵੇਂ ਯਾਦ ਨਹੀਂ ਕਰਦੇ, ਉਹਨਾਂ ਦੀ ਕਮਾਈ ਹੈ ਅਤੇ ਕਮਾਈ ਇੱਥੋਂ ਆਰੰਭ ਹੁੰਦੀ ਹੈ। ਮਨੁੱਖ ਜਦੋਂ ਤੱਕ ਸਰੀਰ ਦੇ ਤਲ 'ਤੇ ਜੀ ਰਹੇ ਉਦੋਂ ਤੱਕ ਸੰਸਾਰ ਦੇ ਨਾਲ ਜੁੜਿਆ ਹੋਇਆ ਅਤੇ ਸੰਸਾਰ ਦੇ ਵਿੱਚ ਪਦਾਰਥ ਨੇ, ਪਦਾਰਥ ਅੱਜ ਹੈ ਨ ਕੱਲ੍ਹ ਨਹੀਂ। ਔਰ ਪਦਾਰਥਾਂ ਦੇ ਤਲ 'ਤੇ ਮਨੁੱਖ ਇੱਕ ਤੋਂ ਇੱਕ ਵੱਡਾ ਹੋ ਸਕਦਾ ਹੈ। ਕੋਈ ਕਿੰਨਾ ਅਮੀਰ ਹੋਵੇ ਉਸ ਤੋਂ ਵੀ ਕਈ ਅਮੀਰ ਹੋਣਗੇ, ਲੋਕ ਉਹਨਾਂ ਨੂੰ ਹਮੇਸ਼ਾ ਲਈ ਯਾਦ ਨਹੀਂ ਕਰਦੇ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚੇ ਆ। ਮਨ ਦੇ ਵਿੱਚ, ਦਿਲ ਦੇ ਵਿੱਚ ਕੁਝ ਹੋਰ ਹੈ, ਬਾਹਰ ਦਿਖਾਵਾ ਕੁਛ ਹੋਰ ਹੈ, ਸੇ ਕਾਂਡੇ ਕੱਚੇ ਆ। ਉਹ ਇਸ ਸੰਸਾਰ ਦੇ ਵਿੱਚ ਕੱਚੇ ਨੇ, ਉਹਨਾਂ ਦੀ ਅੱਜ ਹੋਂਦ ਹੋ ਸਕਦੀ ਹੈ ਕੱਲ੍ਹ ਨਹੀਂ। ਔਰ ਜੋ ਕੁਛ ਨਜ਼ਰ ਆ ਰਿਹਾ ਸਭ ਕੁਛ ਇਹ ਨਾਸ਼ਵੰਤ ਕੱਚਾ ਹੈ। ਪਰ ਇਸ ਕੱਚੇ ਜੀਵਨ ਦੇ ਅੰਦਰ ਜਿਨ੍ਹਾਂ ਨੇ ਸੱਚ ਨੂੰ ਪੱਲੇ ਬੰਨ ਲਿਆ, ਉਹਨਾਂ ਦਾ ਸਰੀਰ ਮਿਟ ਜਾਂਦਾ ਹੈ, ਉਹ ਤਨ ਦੇ ਤਲ 'ਤੇ ਮਿਟ ਜਾਂਦੇ ਨੇ, ਪਰ ਉਹਨਾਂ ਦੇ ਜੀਵਨ ਦੇ ਅੰਦਰ ਜੋ ਕਮਾਈ ਹੈ ਉਹ ਕਦੇ ਖਤਮ ਨਹੀਂ ਹੁੰਦੀ। ਬਸ ਉਸ ਤਲ 'ਤੇ ਸਾਨੂੰ ਜਿਉਣਾ ਆ ਜਾਏ, ਦਿਲੋਂ ਮੁਹੱਬਤ ਜਿਨ ਸਹੀ ਸੱਚੇ ਆ। ਔਰ ਜਿਨ੍ਹਾਂ ਨੇ ਆਪਣੇ ਅੰਦਰੂਨੀ ਤਲ 'ਤੇ ਗੁਰੂ ਪਰਮੇਸ਼ਵਰ ਦੇ ਨਾਲ ਉਹ ਪ੍ਰੇਮ ਪਾ ਲਿਆ, ਉਹਨਾਂ ਨੂੰ ਮਹਾਰਾਜ ਨੇ ਆਖਿਆ ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਜਿਹੜੇ ਕੇਵਲ ਬਾਹਰੋਂ ਗੱਲਾਂ ਕਰਦੇ ਨੇ ਉਹਨਾਂ ਪ੍ਰਤੀ ਵੀ ਗੁਰਬਾਣੀ ਦੇ ਅੰਦਰ ਸਤਿਗੁਰੂ ਨੇ ਬਚਨ ਕੀਤੇ। ਆ ਬੜਾ ਪਿਆਰਾ ਸ਼ਲੋਕ ਹੈ ਭਗਤ ਜੀ ਦਾ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਂਗ ਦੇਹੇ, ਦਿਲ ਹੀ ਪੀਤਰ ਜੋਏ। ਜਿਹਨ ਤੂੰ ਬਾਹਰ ਲੱਭਦੈ ਵਾਜਾਂ ਮਾਰਦੈ, ਉਹ ਤੇਰੇ ਅੰਦਰ ਹੈ, ਅੰਦਰ ਮੁਖੀ ਹੋ। ਬਾਹਰ ਤਾਂ ਸੰਸਾਰ ਹੈ, ਅੰਦਰ ਨਿਰੰਕਾਰ ਹੈ। ਜਾਂ ਕਾਰਨ ਤੂੰ ਬਾਂਗ ਦੇਹੇ, ਦਿਲ ਹੀ ਪੀਤਰ ਜੋਏ, ਉਹ ਤੇਰੇ ਅੰਦਰ ਹੈ। ਔਰ ਐਸੇ ਧਰਮ ਦੁਨੀਆ ਦੇ ਅੰਦਰ ਜਿਨ੍ਹਾਂ ਨੇ ਕੇਵਲ ਇਹ ਸਮਝ ਲਿਆ ਕਿ ਉਹ ਬਾਹਰ ਰਹਿੰਦੇ, ਦੱਖਣ ਦੇਸ਼ ਹਰੀਕਾ ਬਾਸਾ ਪੱਛਮ ਅੱਲਾ ਮੁਕਾਮਾ, ਦਿਲ ਮੈਂ ਖੋਜ ਦਿਲੈ ਮੈਂ ਖੋਜੋ ਇਹੀ ਠੌਰ ਮੁਕਾਮਾ। ਮੁਕਾਮ ਤੇ ਜੀਵਨ ਦਾ ਤੇਰੇ ਅੰਦਰ ਹੈ, ਖੋਜ ਅੰਦਰ ਕਰ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਜਿਨ੍ਹਾਂ ਨੇ ਆਪਣੇ ਅੰਦਰੂਨੀ ਤਲ 'ਤੇ ਜੀਵਨ ਦੀ ਜਾਂਚ ਗੁਰੂ ਦੇ ਕੋਲੋਂ ਸਿੱਖ ਲਈ, ਉਹ ਬਾਬਾ ਸੰਗ, ਉਹਨਾਂ ਦੇ ਅੰਦਰ ਉਹ ਸੇਵਾ ਦੀ ਭਾਵਨਾ, ਔਰ ਭਾਵਨਾ ਕਰਕੇ ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਹੁੰਚ ਜਾਂਦੇ ਨੇ। ਸਿੱਖਾਂ ਦੇ ਨਾਲ ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਸੁਭਾਵਕ ਪੁੱਛ ਲਿਆ ਨਾਮ ਕੀ ਹੈ, ਕਹਿੰਦੇ ਨੇ ਜੋਧਾ। ਕਹਿੰਦੇ ਜੋਧਾ ਨੇ ਨਾਮ ਤੇਰਾ ਸੰਗ ਹੈ, ਤੂੰ ਸੰਗਤ ਦੇ ਨਾਲ ਆਇਆ, ਸੰਗ ਦੇ ਨਾਲ ਆਇਆ, ਤੇਰਾ ਨਾਮ ਸੰਗ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਔਰ ਜਿਸ ਦਾ ਰਿਸ਼ਤਾ, ਜਿਸ ਦਾ ਨਾਤਾ ਸੰਗ ਦੇ ਨਾਲ ਬਣ ਜਾਏ, ਉਹ ਆਪਣੇ ਮੁਕਾਮ ਨੂੰ ਹਾਸਲ ਕਰ ਲੈਂਦੇ। ਮੁਕਾਮ ਕੀ ਹੈ? ਮਨ ਤੂੰ ਜੋਤ ਸਰੂਪ ਹੈ। ਸਾਰਿਆਂ ਦਾ ਮੁਕਾਮ, ਮੰਜ਼ਿਲ ਤਾਂ ਇਹੀ ਹੈ, ਵੱਖਰੀ ਗੱਲ, ਮਨੁੱਖ ਭਟਕਦਾ ਰਹਿੰਦਾ ਹੈ। ਤੇਰਾ ਨਾਮ ਸੰਗ, ਤੂੰ ਸੰਗਤ ਦੇ ਨਾਲ ਆਇਆ, ਔਰ ਸੰਗਤ ਦੇ ਨਾਲ ਸਾਨੂੰ ਜੁੜਨ ਦੀ ਜਾਂਚ ਆ ਜਾਏ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰਹਿ ਕੇ ਫਿਰ ਸੇਵਾ ਕਰਨੀ, ਬਾਣੀ ਪੜ੍ਹਨੀ, ਪਾਠ ਕਰਨਾ, ਇੱਥੋਂ ਤੱਕ ਆਨੰਦ ਕਾਰਜ ਦੀ ਮਰਿਆਦਾ ਵੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਆਪ ਨਿਭਾਈ। ਇਹ ਜੀਵਨ ਦੀ ਕਮਾਈ, ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਉਹਨਾਂ ਦੀ ਜਿਹੜੀ ਕਥਾ ਹੈ ਉਹ ਹੈਰਾਨ ਕਰ ਦੇਣ ਵਾਲੀ ਹੋ ਜਾਂਦੀ ਹੈ। ਦੁਨੀਆਂ ਦੇ ਲੋਕ ਦੁਨੀਆਂ ਦੇ ਤਲ 'ਤੇ ਜਿਉਂਦੇ ਨੇ, ਉਹਨਾਂ ਦੀ ਵਡਿਆਈ ਉਹਨਾਂ ਦੇ ਜਿਉਂਦਿਆਂ ਤੱਕ ਹੁੰਦੀ ਹੈ, ਪਰ ਜਿਨ੍ਹਾਂ ਦੀ ਵਡਿਆਈ ਔਰ ਜਿਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੋਵੇ ਸਰੀਰ ਤੋਂ ਬਾਅਦ ਵੀ, ਇਹ ਉਹਨਾਂ ਦੇ ਅੰਦਰੋਂ ਹੀ ਜੀਵਨ ਦੀ ਕਮਾਈ ਹੈ। ਇਹਨਾਂ ਗੁਣਾਂ ਦੀ ਪ੍ਰਾਪਤੀ ਕਿੱਥੋਂ ਆਉਂਦੀ ਹੈ? ਸੁਖਮਨੀ ਸਾਹਿਬ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦਾ ਬੜਾ ਪਿਆਰਾ ਬਚਨ ਹੈ। ਜੀਵਨ ਨੂੰ ਘੜਨ ਵਾਸਤੇ ਆਪਾਂ ਗੁਰੂ ਕੀ ਸੰਗਤ ਦੇ ਵਿੱਚ ਜੁੜਦੇ ਬੈਠਦੇ ਹਾਂ। ਵਡਿਆਈ ਸੰਗ ਦੀ ਹੈ। ਮਨੁੱਖ ਨੂੰ ਸੰਗਤ ਮਾੜੀ ਮਿਲ ਜਾਏ, ਜੀਵਨ ਮਾੜਾ ਹੋ ਜਾਂਦਾ ਹੈ। ਦੁਨੀਆਂ ਦੇ ਲੋਕ ਫਿਟਕਾਰਾਂ ਪਾਉਂਦੇ ਨੇ, ਉਹਨਾਂ ਦਾ ਲੋਕ ਅਤੇ ਪਰਲੋਕ ਉਹ ਗਵਾ ਲੈਂਦੇ ਨੇ। ਲੋਕ ਅਤੇ ਪਰਲੋਕ ਨੂੰ ਸਵਾਰਨ ਦੀ ਗੱਲ ਉਹ ਸਤਿਗੁਰੂ ਦੀ ਸੰਗਤ ਦੇ ਅੰਦਰ, ਸਤਿਗੁਰੂ ਦੇ ਉਪਦੇਸ਼ ਦੇ ਰਾਹੀਂ। ਇੱਕ ਪਦਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦਾ, ਔਰ ਇੱਕੋ ਪਦੇ ਦੇ ਅੰਦਰ ਇਹਨੇ ਗੁਣਾਂ ਦੀ ਗੱਲ ਕੀਤੀ। ਖੇਮ ਸ਼ਾਂਤ ਰਿੱਧ ਨਵ ਨਿਧ, ਬੁੱਧ ਗਿਆਨ ਸਰਬ ਤੈਂ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਅਤੇ ਉਦਾਸ। ਇਹ ਸਾਰੇ ਗੁਣਾਂ ਦੀ ਗੱਲ ਹੈ। ਸੁੰਦਰ ਚਤੁਰ ਤਤ ਕਾ ਬੇਤਾ, ਸੁੰਦਰਤਾ ਵੀ ਹੋਵੇ, ਚਤੁਰ ਬੇਤਾ ਵੀ ਹੋਵੇ, ਗਿਆਨੀ ਵੀ ਹੋਵੇ, ਜੀਵਨ ਦੇ ਸੁੱਖ ਵੀ ਹੋਣ। ਸਮਦਰਸੀ ਏਕ ਦ੍ਰਿਸ਼ਟਿਤਾ, ਇਹ ਫਲ ਤਿਸ ਜਨ ਕੈ ਮੁਖ ਭਾਣੇ। ਉਹ ਜੀਵਨ ਦੇ ਅੰਦਰ ਜਿਨ੍ਹਾਂ ਨੇ ਕਮਾਈ ਕੀਤੀ, ਆਪਣੇ ਮੂੰਹ ਦੇ ਰਾਹੀਂ ਕੋਈ ਬਚਨ ਬੋਲਦੇ ਨੇ, ਉਹ ਬਚਨ ਪੂਰਾ ਹੋ ਜਾਂਦਾ ਹੈ। ਇਹ ਫਲ ਤਿਸ ਜਨ ਕੈ ਮੁਖ ਭਾਣੇ, ਉਹਨਾਂ ਦੇ ਮੂੰਹ ਦੇ ਵਿੱਚ ਵਡਿਆਈ ਹੁੰਦੀ ਹੈ। ਮਨੁੱਖ ਦੁਨੀਆਂ ਦੇ ਅੰਦਰ ਬੋਲੀ ਜਾਂਦੇ ਨੇ, ਉਹਨਾਂ ਦੇ ਬੋਲਾਂ ਨੂੰ ਕੋਈ ਸੁਣਦਾ ਵੀ ਨਹੀਂ, ਔਰ ਜਿਨ੍ਹਾਂ ਦਾ ਇਹੋ ਜਿਹਾ ਜੀਵਨ, ਉਹਨਾਂ ਨੂੰ ਸਤਿਗੁਰੂ ਨੇ ਬਾਣੀ ਦੇ ਵਿੱਚ ਆਖਿਆ, ਸਾਕਤ ਕਾ ਬਕਨਾ ਇਉਂ ਜਾਣੋ ਜੈਸੇ ਪਵਨ ਝੁਲਾਈ। ਆ ਹਵਾ ਚੱਲਦੀ ਹੈ, ਪੱਤੇ ਹਿਲਦੇ ਰਹਿੰਦੇ ਨੇ, ਕੋਈ ਅਸਰ ਨਹੀਂ। ਇਸੇ ਤਰ੍ਹਾਂ ਜਿਹੜਾ ਸਾਕਤ ਹੈ, ਮਨਮੁੱਖ ਹੈ, ਬੇਮੁੱਖ ਹੈ, ਉਹ ਵੀ ਬੋਲਦਾ ਹੈ, ਕਿਸੇ ਲੇਖੇ ਨਹੀਂ। ਪਰ ਸਾਧੂ ਕਮਾਈ ਵਾਲਾ ਭਗਤ ਗੁਰਸਿੱਖ, ਜਿਹਨੇ ਸ਼ਬਦ ਦੀ ਕਮਾਈ ਆਪਣੇ ਹਿਰਦੇ ਦੇ ਅੰਦਰ ਵਸਾ ਲਈ, ਉਸ ਦੀ ਰਸਨਾ ਤੋਂ ਬੋਲਿਆ, ਇੱਕ ਇੱਕ ਬੋਲ ਦੂਸਰਿਆਂ ਦੇ ਜੀਵਨ ਨੂੰ ਤਬਦੀਲ ਕਰ ਦਿੰਦਾ ਹੈ, ਬਦਲ ਦਿੰਦਾ ਹੈ। ਇਹ ਜੀਵਨ ਦੀ ਕਮਾਈ ਹੈ। ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਾਣੇ। ਇਹ ਜਿਹੜਾ ਫਲ ਹੈ ਮਿਲਦਾ ਕਿਹਨਾਂ ਨੂੰ ਹੈ, ਇਹ ਵਡਿਆਈ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਜਿਹਨੇ ਸਤਿਗੁਰੂ ਦੇ ਬਚਨਾਂ ਨੂੰ ਮਨ ਕਰਕੇ ਸੁਣ ਲਿਆ। ਸੁਣਦੇ ਤਾਂ ਆਪਾਂ ਵੀ ਸਾਰੇ ਹਾਂ, ਸੁਣ ਰਹੇ ਹਾਂ, ਔਰ ਸਾਡੀਆਂ ਜ਼ਿੰਦਗੀਆਂ ਬਤੀਤ ਹੋ ਜਾਂਦੀਆਂ ਨੇ ਸੁਣਦਿਆਂ, ਪਰ ਸਾਡੀ ਜ਼ਬਾਨ 'ਤੇ ਉਹ ਵਡਿਆਈ ਜੋ ਸਤਿਗੁਰੂ ਨੇ ਇਹ ਦਾਤ ਬਖਸ਼ਿਸ਼ ਕੀਤੀ, ਇਹ ਫਲ ਤਿਸ ਜਨ ਕੈ ਮੁਖ ਭਾਣੇ, ਪਰ ਦਾਤ ਮਿਲਦੀ ਉਹਨਾਂ ਨੂੰ ਹੈ ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਮਨ ਦੇ ਵਿੱਚ ਸਤਿਗੁਰੂ ਦਾ ਬਚਨ ਵਸ ਜਾਏ, ਮਨ ਦੇ ਵਿੱਚ ਸਤਿਗੁਰੂ ਦਾ ਉਪਦੇਸ਼ ਪੱਕਾ ਹੋ ਜਾਏ, ਇਹ ਉਹਨਾਂ ਦੀ ਵਡਿਆਈ ਜਿਨ੍ਹਾਂ ਨੇ ਸਤਿਗੁਰੂ ਦੀ ਵਿਚਾਰ ਨੂੰ ਹਿਰਦਿਆਂ ਦੇ ਵਿੱਚ ਧਾਰਨ ਕਰ ਲਿਆ। ਅਤੇ ਦੁਨੀਆਂ ਦੇ ਲੋਕ ਫਿਰ ਉਹਨਾਂ ਦੀ ਵਡਿਆਈ ਕਰਦੇ ਨੇ, ਰਹਿੰਦੀ ਦੁਨੀਆਂ ਤੱਕ ਲੋਕ ਉਹਨਾਂ ਤੋਂ ਜੀਵਨ ਦੇ ਅੰਦਰ ਆਪਣੇ ਜੀਵਨ ਦੀ ਅਗਵਾਈ ਪ੍ਰਾਪਤ ਕਰਦੇ ਨੇ ਜਿਨ੍ਹਾਂ ਨੇ ਕਮਾਈ ਕੀਤੀ ਹੈ। ਪਰ ਕਰਨਾ ਕੀ ਹੈ? ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ। ਮਨ ਬੁਰਿਆਈਆਂ ਛੱਡ ਦੇਵੇ ਔਰ ਗੁਰੂ ਦੇ ਮਾਰਗ 'ਤੇ ਤੁਰ ਪਏ। ਮਨ ਤੇ ਬਿਨਸੈ ਸਗਲਾ ਭਰਮ, ਸਾਡੀ ਜ਼ਿੰਦਗੀ ਦੇ ਵਿੱਚ ਜੋ ਭਰਮ ਅਤੇ ਭੁਲੇਖੇ ਨੇ ਉਹ ਨਿਕਲ ਜਾਣ। ਕਿਵੇਂ ਨਿਕਲਣਗੇ? ਜਿਸ ਦਿਨ ਸਤਿਗੁਰੂ ਦੇ ਸ਼ਬਦ ਦੇ ਨਾਲ ਸੁਰਤ ਜੁੜ ਗਈ। ਸੁਰਤ ਅਤੇ ਸ਼ਬਦ ਦਾ ਮਿਲਾਪ ਹੈ, ਸਰੀਰ ਤੇ ਕੇਵਲ ਸਾਧਨ ਹੈ ਗੁਰੂ ਦੇ ਕੋਲ ਆਉਣ ਤੱਕ। ਇਸ ਤੋਂ ਅੱਗੋਂ ਦੀ ਯਾਤਰਾ ਸੁਰਤ ਦੀ ਸ਼ਬਦ ਦੇ ਨਾਲ ਜੁੜ ਕੇ ਹੋਵੇਗੀ। ਪਰ ਜਿਹੜੇ ਕੇਵਲ ਸਰੀਰਕ ਤਲ ਤੱਕ ਜੁੜੇ ਰਹਿੰਦੇ ਨੇ ਔਰ ਸਾਰੀ ਜ਼ਿੰਦਗੀ ਸਰੀਰ ਦੇ ਨਾਲ ਸੰਬੰਧ ਬਣਿਆ ਰਹਿੰਦਾ, ਉਹ ਬਸ ਸਰੀਰ ਤੱਕ ਜਿਉਂਦੇ ਨੇ। ਭਗਤ, ਗੁਰਸਿੱਖ, ਗੁਰਮੁਖ, ਸਾਧੂ ਉਹ ਆਤਮਕ ਤਲ 'ਤੇ ਜਿਉਂਦੇ ਨੇ, ਉਹ ਸੁਰਤ ਦੇ ਤਲ 'ਤੇ ਜਿਉਂਦੇ ਨੇ ਔਰ ਸੁਰਤ ਦੇ ਅੰਦਰ ਸਤਿਗੁਰੂ ਦੇ ਸ਼ਬਦ ਨੂੰ ਟਿਕਾ ਲੈਂਦੇ ਨੇ, ਜਿਸ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਖਿਆ, ਸੁਰਤ ਸ਼ਬਦ ਭਾਉ ਸਾਗਰ ਤਰੀਏ ਨਾਨਕ ਨਾਮ ਵਖਾਣੀ। ਸੁਰਤ ਨੇ ਸ਼ਬਦ ਦੇ ਨਾਲ ਜੁੜਨਾ। ਇਹ ਭਗਤਾਂ ਦਾ ਜੀਵਨ, ਇਹ ਸਾਧੂ ਦਾ ਜੀਵਨ, ਇਹ ਗੁਰਸਿੱਖ ਦਾ ਜੀਵਨ ਉਹਨਾਂ ਦੇ ਜੀਵਨ ਤੋਂ ਆਪਣੇ ਜੀਵਨ ਦੇ ਅੰਦਰ ਇਹ ਪ੍ਰੇਰਨਾ ਲਈਏ, ਇਹ ਸਿੱਖੀਏ ਜੋ ਉਹਨਾਂ ਨੇ ਕਮਾਈ ਕੀਤੀ ਹੈ। ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ, ਇਹ ਸਾਡੇ ਜੀਵਨ ਦੇ ਅੰਦਰ ਕਿਤੇ ਸਿਧਾਂਤ ਉਪਦੇਸ਼ ਟਿਕ ਜਾਏ। ਅਤੇ ਉਹਨਾਂ ਦੀ ਵਿਚਾਰ, ਉਹਨਾਂ ਦਾ ਸਿਧਾਂਤ ਕੀ ਸੀ? ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ, ਜਿਨ੍ਹਾਂ ਨੂੰ ਕਦੇ ਭੁੱਲਦਾ ਨਹੀਂ, ਜਿਨ੍ਹਾਂ ਨੂੰ ਕਦੇ ਵਿਸਰਦਾ ਨਹੀਂ, ਉਹਨਾਂ ਦੀ ਵਡਿਆਈ। ਔਰ ਸਤਿਗੁਰੂ ਨੇ ਗੁਰਬਾਣੀ ਦੇ ਅੰਦਰ ਉਹ ਕਮਾਈ ਕਰਨ ਵਾਲਿਆਂ ਦੀ ਵਡਿਆਈ, ਜੀਵਨ ਦੇ ਅੰਦਰ ਜਿਨ੍ਹਾਂ ਨੇ ਸੁਰਤ ਕਰਕੇ ਸ਼ਬਦ ਦੇ ਨਾਲ ਆਪਣੇ ਅੰਦਰ ਸਤਿਗੁਰੂ ਦੀ ਵਿਚਾਰ ਨੂੰ ਦ੍ਰਿੜ ਕਰ ਲਏ, ਉਹ ਇਸ ਮਾਰਗ ਦੇ ਪਾਂਧੀ ਬਣ ਜਾਂਦੇ ਨੇ। ਫਿਰ ਜੀਵਨ ਦੇ ਵਿੱਚੋਂ ਸਾਰੇ ਭਰਮ, ਸਾਰੇ ਭੁਲੇਖੇ ਮਿਟ ਜਾਂਦੇ ਨੇ। ਉਹਨਾਂ ਦੇ ਅੰਦਰ ਕੇਵਲ ਇੱਕੋ ਅਰਦਾਸ ਰਹਿੰਦੀ ਹੈ, ਕੇਵਲ ਇੱਕੋ ਭਾਵਨਾ ਰਹਿੰਦੀ ਹੈ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਕੇਵਲ ਜ਼ਿੰਦਗੀ ਦੇ ਅੰਦਰ ਫੋਰਮੈਲਿਟੀ ਨਹੀਂ, ਭਾਵਨਾ ਪ੍ਰਗਟ ਹੋ ਜਾਏ, अंदर प्रेम पैदा हो जाए सतगुरु दे शब्द नू अपने जीवन दे विच कमाउण दे लई। ते जिस दिन भावना बन गई, जिस दिन प्रेम पैदा हो गया, गुरु ने आप तरस कर देना, गुरु ने आप बख्शिश कर देनी है। जीवन दे अंदर परम आनंद परम सुख की प्राप्ति हो सकती है। अज सतगुरु के चरणों के विचों ये नाम की दात, ये सतगुरु का उपदेश प्राप्त करके मन के तल ते आत्मक तल ते जीवन की सानू जांच आ जाए। और ये जो सिद्धांत है, मन तो जोत स्वरूप है, अपना मूल पछाण, अपने मूल की जो पछाण है, मूल की है, रमैया के गुण चेत परानी, कवन मूल ते कवन दृष्टानी, जिन तू साज सवार शिंगारे, गर्भ अगन में जिन्हें उबारे। ये विचार अपने जीवन दे विच कमाउन दे लई लोड़ है साध संगत दी, साधु पुरुष दी, उन्हां दी संगत कीतिया भला हो सकदा है। सतगुरु रहमत करन, बख्शिश करन, आपां वी गुरु के उपदेश दे धारनी बन के लोक ते परलोक नूं सुहेला कर सकीए। ऐनियां कु विचारां आप जी प्रवान करनियां, गलतियां भुल्लां दी खिमा प्यार नाल फतेह गजाओ। आखो वाहिगुरु जी का खालसा, वाहिगुरु जी की फतेह।
1: वाहिगुरु जी का खालसा, वाहिगुरु जी की फतेह। गुरमत विचारां दी सांझ कर रहे सन अति सत्कार योग भाई रविंदर सिंह जी दिल्ली वाले, बहुत बहुत धन्यवाद है भाई साहब जी का, जो बहुत ही प्यार दे नाल गुरमत विचारां दी सांझ कर रहे सन। सतगुर सच्चे पातशाह जी रहमतां बख्शिशां करन, इन्हां नूं चढ़दियां कला बख्शण, ताकि इसे तरह ही सेवा करते रहन। सो गुरमुख प्यारे, हुण समा हो गया, जिस तरह आप जी नूं न्यूज़ पेपर या मीडिया के राही भी इनफॉर्मेशन भेजी गई सी, इत्थों गुरद्वारा साहब तो भी अनाउंसमेंट करते रहे हैं कि जो पिछले साल 2025 की सालाना रिपोर्ट है वो आप संगतां दे नाल सांझी कीती जाएगी, जिस दे विच आपां जितना भी गुरद्वारा साहब की जो इनकम हुई है जां गुरद्वारा साहब के जिन्ने भी खर्चे हुए हैं उस दे बारे अंकल जी आप संगतां दी नूं जानकारी देणगे। अगर आप जी नूं कोई भी क्वेश्चन होएगा, बाद च आप जी कोई भी सवाल होगा वो पुछ सकते हो, साथ जो भी इनफॉर्मेशन चाहिए होगी आप जी नूं वो प्रोवाइड की जाएगी। सो आप जी, सो हुण मैं अंकल जी नूं बेनती करदा कृपा करके इत्थे स्टेज ते आउण, तो जो भी पिछले साल का जो लेखा जोखा है वो आप संगतां दे नाल सांझा करन। वाहिगुरु जी का खालसा, वाहिगुरु जी की फतेह।
2: ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ। ਆਪਣਾ ਜੋ ਕਾਨਸ਼ੀਅਸ ਕਹਿੰਦਾ ਉਸ ਦੇ ਮੁਤਾਬਕ ਆਪਾਂ 15 ਦਿਨ ਪਹਿਲਾਂ ਨੋਟਸ ਭੇਜੀਦਾ ਹੁੰਦਾ 4 ਪੇਪਰਾਂ ਨੂੰ, 2 ਪੰਜਾਬੀ ਦੇ ਆ, 2 ਇੰਗਲਿਸ਼ ਦੇ, 1 ਹਫ਼ਤੇ ਦੇ ਬੋਰਡ 'ਤੇ ਲਾਉਣਾ ਹੁੰਦਾ, ਉਹ ਸਾਰਾ ਪ੍ਰੋਸੀਜਰ ਆਪਣਾ ਠੀਕ ਆ। ਅਤੇ ਹੁਣ ਆਪਾਂ ਜਾਂ ਕੋਰਮ ਆਪਣਾ ਕੋਰਮ ਪੂਰਾ ਹੋ ਚੁੱਕਾ, ਆਪਾਂ ਕੋਰਮ ਪੂਰੇ ਹੋਣ ਦੇ 2 ਆਦਮੀਆਂ ਦੀ 2 ਮੈਂਬਰਾਂ ਦੀ ਚਾਹੀਦੀ ਆਪਣੇ ਨਾਂ, ਨਛੱਤਰ ਸਿੰਘ ਸੋਢੀ, ਤੇਰਾ ਸਿੰਘ, ਹਾਂਜੀ। ਹੁਣ ਆਪਾਂ ਜੇ ਫਾਈਨੈਂਸ਼ੀਅਲ ਰਿਪੋਰਟ ਆ ਜਿਹੜੀ ਪਿਛਲੇ ਸਾਲ ਦੀ ਆਪਣੀ ਹੈਗੀ ਆ, ਉਹ ਆਪਾਂ ਉਹਦਾ ਵੇਰਵਾ ਸੁਣਾਉਣਾ ਹੈਗਾ, ਕਿੰਨੇ ਪੈਸੇ ਆਏ ਆ, ਕਿੰਨਾ ਖਰਚਾ ਹੋਇਆ। ਉਹਦੇ ਵਾਸਤੇ ਸ਼ੁਰੂ ਕਰਨ ਵਾਸਤੇ 2 ਨਾਂ ਚਾਹੀਦੇ ਆ, ਇੱਕ ਮੱਖਣ ਸਿੰਘ ਲਿਖ ਲਓ ਜੀ, ਮੱਖਣ ਸਿੰਘ ਜੌਲ, ਅਤੇ ਭੁਪਿੰਦਰ ਸਿੰਘ ਹੀਰ, ਹਾਂਜੀ। ਇਹ 2025 ਦੀ ਰਿਪੋਰਟ ਆ, ਜਨਵਰੀ ਤੋਂ 1 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਆ। ਜੇ ਤਿੰਨ ਆਪਣੇ ਸੋਰਸ ਆ ਜਿਹਨਾਂ ਦੀ ਆਪਣੀ ਮਾਇਆ ਗੁਰਦੁਆਰਾ ਸਾਹਿਬ ਆਉਂਦੀ ਆ, ਜੇ ਡੋਨੇਸ਼ਨ ਆ, ਇੱਕ ਡੋਨੇਸ਼ਨ, ਇੱਕ ਗੋਲ, ਇੱਕ ਆਪਣੇ ਰੈਂਟ ਜਿਹੜਾ ਉਹਦੇ ਲਈ ਪ੍ਰੋਪਰਟੀ ਦਾ ਹੋਰ ਜਿਹੜਾ ਰੈਂਟ ਆਉਂਦਾ, ਹਾਂਜੀ। ਅਤੇ ਇਹ ਜਿਹੜਾ ਆਪਣੇ ਡੋਨੇਸ਼ਨ ਆਈ ਆ ਉਹ ਆਈ ਆ 1,17,17,3,892, ਅਤੇ ਜੇ ਗੋਲ ਗਿਆ ਉਹ 5,50,670, ਜਾਂ ਰੈਂਟ ਆਇਆ ਉਹ 5,82,743। ਕੁੱਲ ਜੋੜ ਹੋਇਆ ਇਹਨਾਂ ਦਾ 28,37,305 28,37,305। ਹੁਣ ਆਪਾਂ ਜਿਹੜੇ ਇਹਦੇ ਵਿੱਚੋਂ ਖਰਚੇ ਹੋਏ ਆ ਜਾਂ ਹੋਇਆ ਉਹਦਾ ਮੈਂ ਤੁਹਾਨੂੰ ਸਾਰਾ ਸੁਣਾ ਵੇਰਵਾ ਸੁਣਾਉਣਾ ਹਾਂ।

0: ਜਿਹੜੇ ਐਕਸਪੈਂਸ ਹੋਏ ਆ, ਜਿਹੜੇ ਖਰਚੇ ਆਏ ਆ ਆਪਣੇ ਲੀਗਲ ਅਤੇ ਆਪਣੇ ਪ੍ਰੋਫੈਸ਼ਨਲ ਜਿਹੜੇ ਆਪਣੇ ਔਡਿਟ ਕਰਦੇ ਹੈਗੇ ਆ, ਉਹਨਾਂ ਦਾ ਹੈਗਾ $14,802। ਕਮਿਊਨਿਟੀ ਪ੍ਰੋਗਰਾਮ ਅਤੇ ਜਿਹੜੇ ਫਾਊਂਡੇਸ਼ਨ ਆਪਾਂ ਹੋਰ ਬਲ ਪ੍ਰੋ ਬੱਚਿਆਂ ਦੇ ਸਾਰੇ ਹੋਰ ਕਰਦੇ ਹੈਗੇ ਹਾਂ, ਉਹਦਾ ਹੈਗਾ ਰਿਲੀਜੀਅਸ ਧਰਮ ਵਾਸਤੇ 99,329। ਹੈਲਥੀ ਕੀਚਰ ਜਿਹੜਾ ਆਪਣਾ ਹੈਗਾ ਉਹਦਾ ਹੈਗਾ 445,179। ਯੂਥ ਪ੍ਰੋਗਰਾਮ ਹੈਗੇ 75,992। ਐਜੂਕੇਸ਼ਨ ਹੈਗੀ ਆ ਬੱਚਿਆਂ ਵਾਸਤੇ $2,400। ਅਤੇ ਡੋਨੇਸ਼ਨ ਐਂਡ ਲੀਫ ਇਹ ਹੈਗਾ 8,450। ਇਸ ਐਟਮ ਦਾ ਆਪਣੇ ਖਰਚਾ ਹੋ ਗਿਆ ਸਾਰਾ 6,21,350। ਜਿਹੜਾ ਉਸ ਦਾ ਖਰਚਾ ਥੱਲੇ ਆਪਣਾ ਮਤਲਬ ਸਾਰਾ ਜਿੰਨਾ ਚੱਲਦਾ ਪੇਪਰ ਵਗੈਰਾ ਹੋਰ ਜੋ ਚੀਜ਼ਾਂ ਚਾਹੀਦੀਆਂ ਹੈਗੀਆਂ ਉਹਦੇ ਹੈਗੀ ਐਡਮਿਨਿਸਟ੍ਰੇਟਿਵ ਆਪਣੇ 45,751। ਜਿਹੜੀਆਂ ਆਪਣਾ ਮਤਲਬ ਵੀਕਰ ਰੱਖੇ ਹੋਏ ਆਉਣ ਜਾਣ ਵਾਸਤੇ $6,084। ਬੈਂਕ ਚਾਰਜ $2,012। ਲੋਨ ਜਿਹੜਾ ਆਪਣਾ ਹੈਗਾ 1,00,000 ਜਿਹੜਾ ਲੋਨ ਦਾ ਆਪਾਂ ਪੇ ਕਰਦੇ ਹਾਂ 1,52,451। ਲਾਂਡਰੀ ਵਗੈਰਾ ਥੱਲੇ ਜਿਹੜੀ ਆਪਣਾ ਲੀੜੇ ਕੱਪੜਿਆਂ ਵਾਸਤੇ 61,178। ਔਫ ਸੈਂਡ ਜਿਹੜਾ ਔਫ ਦੇ ਵਿੱਚ ਹੋਰ ਚੀਜ਼ਾਂ ਜਿਹੜੀਆਂ ਆਉਂਦੀਆਂ ਹੈਗੀਆਂ 7,668। ਟੈਲੀਫੋਨ ਐਂਡ ਇੰਟਰਨੈਟ 5,339। ਇਹਦਾ ਖਰਚਾ ਹੋ ਗਿਆ 280,483। ਪ੍ਰੋਪਰਟੀ ਐਕਸਪੈਂਸ ਇੰਸ਼ੋਰੈਂਸ ਆਪਣੇ 42,601। ਪ੍ਰੋਪਰਟੀ ਟੈਕਸ ਆਪਣੇ 3,21,826। ਰਿਪੇਅਰ ਐਂਡ ਮੇਨਟੇਨੈਂਸ 72,536। ਜਿਹੜੇ ਬਿੱਲ ਆਪਣੇ ਆਉਂਦੇ ਆ ਇਲੈਕਟਰ ਦੇ 1,26,890। ਇਹਦਾ ਖਰਚਾ ਹੋ ਗਿਆ 5,63,853। ਵੇਜਸ ਐਂਡ ਬੈਨੀਫਿਟ 3,10,695। ਅਤੇ ਵਰਕ ਕੰਪਨਸੇਸ਼ਨ ਬੋਰਡ ਦੇ ਜਿਹੜੇ ਆਪਾਂ ਪੇ ਕਰਦੇ ਹਾਂ $534। ਇਹਦਾ ਖਰਚਾ ਹੋ ਗਿਆ 3,11,229। ਅਤੇ ਜਿਹੜੀ ਆਪਾਂ ਮਤਲਬ ਫਰਨੀਚਰ ਵਗੈਰਾ ਲੈਂਦੇ ਹਾਂ ਜਾਂ ਹੋਰ ਕੋਈ ਚੀਜ਼ ਲੈਂਦੇ ਹਾਂ ਜਾਂ ਕੋਈ ਹੁੰਦਾ ਉਹ ਜਦੋਂ ਫਿਰ ਪੁਰਾਣਾ ਹੋ ਜਾਂਦਾ ਤਾਂ ਉਹਦੇ ਵਿੱਚੋਂ ਫਿਰ ਆਪਣੇ ਜਿਹੜਾ ਹੁੰਦਾ ਉਹਦੀ ਪ੍ਰਾਈਜ਼ 1,76,340। ਹਾਂਜੀ, ਅਤੇ ਇਹ ਸਾਰਾ ਖਰਚਾ ਆਪਣੇ ਹੋ ਗਿਆ ਸਾਰਾ ਖਰਚਾ ਇਹ ਹੋ ਗਿਆ ਆਪਣੇ 8,69,248। 19,68,000। ਹਾਂਜੀ, 19,68,000 $57। ਅਤੇ ਆਪਾਂ ਨੂੰ ਜਿਹੜੇ ਬੱਚੇ ਹੈਗੇ ਆ 8,69,248। ਅਤੇ ਜਿਹੜਾ ਬੈਂਕ 'ਚੋਂ ਵਿਆਜ ਬੈਂਕ ਦਾ ਆਪਣਾ ਹੈਗਾ 15,437 ਵਿਆਜ ਆਇਆ। ਜਿਹੜੀ ਮਨੀ ਐਕਸਚੇਂਜ ਕੀਤੀ ਆ ਕੈਨੇਡੀਅਨ ਡਾਲਰ ਹੁੰਦੇ $424। ਜੇ ਫੈਡਰਲ ਐਂਡ ਪ੍ਰੋਵਿੰਸ ਆਪਣੇ ਗ੍ਰਾਂਟ ਆ ਉਹ ਆਈ 65,221। ਅਤੇ ਟੋਟਲ 21,282 ਹੋ ਗਿਆ। ਜਿਹੜੇ ਆਪਾਂ ਨੂੰ ਪੈਸੇ ਵੱਲ ਬਚੇ ਹੈਗੇ ਗੁਰਦੁਆਰਾ ਸਾਹਿਬ ਨੂੰ $9,50,330। ਹਾਂਜੀ, ਇਹਦੇ ਜੇ ਕਿਸੇ ਹੋਰ ਇਹਦਾ ਪੁੱਛਣੀ ਇਨਫੋਰਮੇਸ਼ਨ ਲੈਣੀ ਤਾਂ ਉਹ ਤੁਸੀਂ ਲੈ ਸਕਦੇ ਹਾਂ, ਦੱਸ ਵੀ ਸਕਦੇ ਕੀ ਹੈਗੇ। ਤਾਂ ਜੇ ਆਪਣੇ ਸਾਰੇ ਮਨਜ਼ੂਰ ਆ ਫਿਰ ਆਪਣੇ ਦੋ ਨਾਂ ਦਿਓ ਆਪਾਂ ਪਾਸ ਕਰੀਏ। ਇੱਕ ਤਲੋਚਨ ਸਿੰਘ ਢਿੱਲੋਂ ਲਿਖ ਲਓ ਜੀ, ਇੱਕ ਆਪਣੇ ਬਣਾ ਲਿਖਾ ਦਿਓ, ਦਵਿੰਦਰ ਸਿੰਘ ਕੈਂਥ, ਦਵਿੰਦਰ ਸਿੰਘ ਕੈਂਥ। ਹਾਂਜੀ ਹਾਂਜੀ, ਚਲੋ ਫਾਈਨੈਂਸ਼ੀਅਲ ਰਿਪੋਰਟ ਹੋਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਤਾਂ ਆਪਾਂ ਹੁਣ ਇਹ ਪਾਸ ਕਰਦੇ ਹਾਂ। ਇਸ ਕਰਕੇ ਆਪਣੇ ਜਿਹੜਾ 2025 ਦੀ ਫਾਈਨੈਂਸ਼ੀਅਲ ਰਿਪੋਰਟ ਉਹ ਆਲਰੇਡੀ ਪਾਸ ਹੋ ਗਈ ਆ। ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿੱਦਾਂ ਅੱਗੇ ਸਹਿਯੋਗ ਮਿਲਦਾ ਇੱਦਾਂ ਤੁਹਾਨੂੰ ਮੋਹਰੇ ਬੇਨਤੀ ਕਰਦੇ ਹਾਂ। ਅਤੇ ਉਦੋਂ ਬਾਅਦ ਆਪਣੇ ਹੁਣ ਦੋ ਆਦਮੀਆਂ ਦੇ ਨਾਂ ਆ ਗਏ ਆ, ਤਾਂ ਹੁਣ ਆਪਾਂ ਜਿਹੜੀ ਮੀਟਿੰਗ ਉਹ ਖਤਮ ਕਰਨੀ ਉਹਦੇ ਵਾਸਤੇ ਦੋ ਨਾਂ ਹੋਰ ਚਾਹੀਦੇ ਆ। ਹਾਂਜੀ, ਮੱਖਣ ਸਿੰਘ, ਹਾਂਜੀ ਮੱਖਣ ਸਿੰਘ ਲੈ ਦਿਓ। ਹਾਂਜੀ, ਹਾਂ ਇੱਕ ਮੱਖਣ ਸਿੰਘ ਹੋਰ ਹੈਗਾ। ਹਾਂਜੀ ਹਾਂਜੀ ਹਾਂਜੀ, ਤੁਸੀਂ ਆਪਣੇ ਹੈ ਜੀ? ਹਾਂਜੀ ਅਮਨਦੀਪ ਸਿੰਘ ਕਰਚਾ ਲਿਖ ਲਓ। ਹਾਂਜੀ ਠੀਕ ਹੈ, ਠੀਕ, ਓਕੇ। ਹਾਂਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਸੰਗਤਾਂ ਦਾ। ਹੁਣ ਅਸੀਂ ਪਾਸ ਹੈ ਆਪਣੇ ਫਾਈਨੈਂਸ਼ੀਅਲ ਰਿਪੋਰਟ ਦਾ ਸਾਰਾ 2025 ਵਾਲਾ। ਫਿਰ ਬੇਨਤੀ ਮੈਂ ਕਰਦਾ, ਜਿਸ ਤਰ੍ਹਾਂ ਵੀ ਕੋਈ ਵੀ ਕਿਸੇ ਨੂੰ ਇਨਫੋਰਮੇਸ਼ਨ ਚਾਹੀਦੀ ਆ, ਜੇ ਕਿੱਦਾਂ ਮੈਨੂੰ ਪੁੱਛ ਵੀ ਸਕਦਾ, ਗੱਲ ਵੀ ਕਰ ਸਕਦਾ, ਸਾਰੇ ਵਾਸਤੇ ਆਪਣੇ ਓਪਨ ਆ। ਇਸ ਕਰਕੇ ਜਿੱਦਾਂ ਸਹਿਯੋਗ ਮਿਲਦਾ ਪਿਛਲੇ 20 ਸਾਲਾਂ ਤੋਂ ਗਾਹ ਆਪਾਂ ਆਸ ਰੱਖਦੇ, ਆਪਾਂ ਰਲ ਮਿਲ ਕੇ ਸਾਰਾ ਗੁਰਦੁਆਰਾ ਚਲਾ ਰਹੇ ਹਾਂ। ਇਸ ਕਰਕੇ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਖਾਲਸਾ, ਬੜੀ ਫਤਿਹ।
1: ਬੋਲੇ ਸੋ ਨਿਹਾਲ,
0: ਸਤਿ ਸ੍ਰੀ ਅਕਾਲ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਜਿਹੜਾ ਮਿਸ਼ਨ ਹੈ 2006 ਤੋਂ ਸ਼ੁਰੂ ਕੀਤਾ ਤੁਸੀਂ, ਅਤੇ ਅੱਜ ਉਸ ਮੁਕਾਮ 'ਤੇ ਤੁਸੀਂ ਲੈ ਕੇ ਆਏ ਹੋ ਜਿੱਥੇ ਨੌਰਥ ਅਮੈਰੀਕਾ ਦੇ ਵਿੱਚ ਜੇ ਗੱਲ ਕੀਤੀ ਜਾਂਦੀ ਹੈ ਕਿਸੇ ਸੁਸਾਇਟੀ ਦੀ, ਉਹ ਖਾਲਸਾ ਦੀਵਾਨ ਸੁਸਾਇਟੀ ਦੀ ਹੈਗੀ ਆ। ਸੋ ਮਹਾਰਾਜ ਨੇ ਬਹੁਤ ਬਖਸ਼ਿਸ਼ ਕੀਤੀ, ਤੁਸੀਂ ਸਹਿਯੋਗ ਦਿੱਤਾ ਅਤੇ ਸਾਰਿਆਂ ਨੇ ਰਲ ਮਿਲ ਕੇ ਇਹਦੇ ਵਿੱਚ ਯੋਗਦਾਨ ਪਾਇਆ। ਸੋ ਮੈਂ ਥੋੜ੍ਹਾ ਜਿਹਾ ਤੁਹਾਡਾ ਟਾਈਮ ਲਵਾਂਗਾ, ਕਿਉਂਕਿ ਜਿਹੜੀਆਂ ਅਚੀਵਮੈਂਟਸ ਆਪਾਂ ਕੀਤੀਆਂ ਉਹਨਾਂ ਨੂੰ ਵੀ ਆਪਾਂ ਸੰਗਤ ਦੇ ਨਾਲ ਸ਼ੇਅਰ ਕਰਨਾ। ਪਹਿਲਾਂ ਤਾਂ ਆਪਾਂ ਜਨਰਲ ਗੱਲ ਕਰ ਲਈਏ ਕਿ ਸਾਡੇ ਕੋਲ ਜਿਹੜੇ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਬੱਚੇ ਨੇ, ਉਹ 100 ਦੇ ਕਰੀਬ ਪੰਜਾਬੀ ਸਿੱਖਦੇ ਨੇ। ਸੋ ਸਾਡਾ ਪਹਿਲਾ ਮੋਟਿਵ ਹੈਗਾ, ਜਿਹੜੇ ਇੱਥੇ ਦੇ ਯੂਥ ਬੱਚੇ ਨੇ, ਇੱਥੇ ਦੇ ਬੌਰਨ ਨੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਿੱਦਾਂ ਜੋੜਨਾ। ਅਤੇ 100 ਬੱਚਾ ਸਾਡੇ ਕੋਲ ਇਸ ਵੇਲੇ ਪੰਜਾਬੀ ਸਿੱਖਦਾ, ਗੱਤਕੇ ਦੀਆਂ ਜਿਹੜੀਆਂ ਕਲਾਸਾਂ ਉਹਦੇ ਵਿੱਚ 50 ਬੱਚੇ ਨੇ। ਸੋ ਇਹ ਵੱਧਦੇ ਅਤੇ ਚੇਂਜ ਹੁੰਦੇ ਰਹਿੰਦੇ ਨੇ, ਹਰੇਕ ਸਾਲ ਕੰਟੀਨਿਊਸ ਨਹੀਂ ਚੱਲਦੇ, ਨਵੇਂ ਬੱਚੇ ਆਉਂਦੇ ਰਹਿੰਦੇ ਨੇ ਅਤੇ ਪੁਰਾਣੇ ਜਾਈ ਜਾਂਦੇ ਨੇ। ਸੋ ਉਸ ਤੋਂ ਬਾਅਦ ਕੀਰਤਨ ਵਾਸਤੇ ਸਾਡੇ ਕੋਲ ਬਹੁਤ ਵੱਡੀ ਡਿਮਾਂਡ ਸੀ, ਉਹਦੇ ਕਰਕੇ ਸਾਨੂੰ 2 ਟੀਚਰ ਹਾਇਰ ਕਰਨੇ ਪਏ। ਜਿਹੜੀ ਤੁਸੀਂ ਵੇਜਸ ਦੇਖੀਆਂ ਕਾਫੀ ਹਾਈ ਦੇਖੀਆਂ ਹੋਣਗੀਆਂ, ਟੀਚਰ ਸਾਨੂੰ ਹਾਇਰ ਕਰਨੇ ਪੈ ਰਹੇ ਨੇ। ਸੋ ਅਸੀਂ ਚਾਹੁੰਦੇ ਨਹੀਂ, ਅਸੀਂ ਚਾਹੁੰਦੇ ਹਾਂ ਵੋਲੰਟੀਅਰ ਵਰਕ ਵੀ ਹੋਵੇ, ਪਰ ਵੋਲੰਟੀਅਰ ਜਿਹੜਾ ਵਰਕ ਆ ਉਹ ਕਮਿਟਡ ਨਹੀਂ ਹੁੰਦਾ। ਸੋ ਇਸ ਕਰਕੇ ਅਸੀਂ ਬੱਚਿਆਂ ਦਾ ਟਾਈਮ ਨਹੀਂ ਵੇਸਟ ਕਰਨਾ ਹੁੰਦਾ, ਸਾਨੂੰ ਟੀਚਰ ਦੀ ਬਹੁਤ ਜ਼ਰੂਰਤ ਹੁੰਦੀ, ਫਿਰ ਅਸੀਂ ਟੀਚਰ ਰੱਖਦੇ, ਉਹਨਾਂ ਦੇ ਨਾਲ ਵੋਲੰਟੀਅਰ ਨੂੰ ਕੰਮ ਦਿੰਦੇ ਹੈਗੇ। ਸੋ 150 ਦੇ ਕਰੀਬ ਸਾਡੇ ਕੋਲ ਬੱਚਾ ਕੀਰਤਨ ਸਿੱਖਦਾ। ਤੁਹਾਡੀ ਕਿਰਪਾ ਦੇ ਨਾਲ, ਤੁਹਾਡੀ ਸੰਗਤ ਦੇ ਸਹਿਯੋਗ ਦੇ ਨਾਲ ਅਤੇ ਸਤਿਗੁਰ ਦੀ ਕਿਰਪਾ ਦੇ ਨਾਲ, ਜਿੰਨੇ ਵੀ ਇੱਥੇ ਲੋਅਰ ਮੇਨਲੈਂਡ ਦੇ ਵਿੱਚ ਕੰਪੀਟੀਸ਼ਨ ਹੁੰਦੇ ਆ, ਮੋਸਟ ਪ੍ਰੋਬਲੀ ਸਾਡੇ ਬੱਚੇ ਕੀਰਤਨ ਦੇ ਵਿੱਚ ਫਸਟ ਔਰ ਸੈਕਿੰਡ ਆਉਂਦੇ ਨੇ। ਸੋ ਇਹ ਬਹੁਤ ਵੱਡੀ ਸਾਡੀ ਅਚੀਵਮੈਂਟ ਆ। ਅਤੇ ਹੋਰ ਵੀ ਜਿਹੜੇ ਸੰਤ ਆ, ਹੁਣ ਤੁਸੀਂ ਦੇਖੋਗੇ ਇਸ ਵੇਲੇ ਜਦੋਂ ਤੁਸੀਂ ਇੱਥੋਂ ਜਾਓਗੇ ਦਰਬਾਰ ਤੋਂ ਬਾਹਰ, ਨਾਲ ਦੇ ਹਾਲ ਦੇ ਵਿੱਚ ਕਲਾਸ ਸ਼ੁਰੂ ਹੋਣੀ ਆ 12 ਵਜੇ। 25 ਬੱਚੇ ਨੇ ਇੱਥੇ ਵਾਲੇ ਬੋਰਨ ਬੱਚੇ ਨੇ, ਬੜੀ ਫਲੂਐਂਟ ਸੰਥਿਆ ਕਰ ਰਹੇ ਨੇ। ਸੋ ਇਹ ਵੀ ਸਾਡੀ ਬਹੁਤ ਵੱਡੀ ਅਚੀਵਮੈਂਟ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਇਹਨਾਂ ਬੱਚਿਆਂ ਨੂੰ ਨਾ ਜੋੜਨਾ। ਅਤੇ ਹੋਰ ਜਿਹੜੇ ਸੈਮੀਨਾਰਸ ਹੁੰਦੇ ਨੇ ਬੱਚਿਆਂ ਦੇ ਵਾਸਤੇ, ਯੂਥ ਬੀਬੀਆਂ ਵਾਸਤੇ, ਬੱਚੀਆਂ ਵਾਸਤੇ ਅਲੱਗ ਸੈਮੀਨਾਰ ਚੱਲਦੇ ਨੇ, ਬਜ਼ੁਰਗਾਂ ਵਾਸਤੇ ਅਲੱਗ ਚੱਲਦੇ ਨੇ, ਹੈਲਥ ਫਿਟਨੈਸ ਦੇ ਅਲੱਗ ਚੱਲਦੇ ਨੇ, ਯੂ ਨੇਮ ਇਟ। ਸੋ ਦੇਰ ਆਰ ਸੋ ਮੈਨੀ ਪ੍ਰੋਗਰਾਮ ਆਪਣੇ ਕੋਲ ਚੱਲ ਰਹੇ ਨੇ। ਅਤੇ ਤੁਸੀਂ ਜਿਹੋ ਜਿਹੇ ਉਹਨਾਂ ਵਿੱਚ ਇਨਵੋਲਵਮੈਂਟ ਨਹੀਂ ਕੀਤੀ ਕਿਸੇ ਵੀ ਤਰ੍ਹਾਂ, ਹੁਣ ਬਜ਼ੁਰਗ ਨੇ ਬਜ਼ੁਰਗਾਂ ਲਈ ਐਕਸਰਸਾਈਜ਼ ਦੀ ਕਲਾਸ ਹੁੰਦੀ ਆ 2 ਵਾਰੀ ਮਹੀਨੇ ਦੇ ਵਿੱਚ, ਬੀਬੀਆਂ ਦੇ ਲਈ ਸਪੈਸ਼ਲ ਕਲਾਸ ਹੁੰਦੀ ਆ ਐਵਰੀ ਮੰਥ, ਬੱਚਿਆਂ ਦੇ ਲਈ ਯੂਥ ਵਾਸਤੇ ਕਲਾਸ ਹੁੰਦੀ ਆ ਐਵਰੀ ਮੰਥ, ਸੰਥਿਆ ਕਲਾਸ ਚੱਲਦੀ, ਅਤੇ ਸਿਆਣਿਆਂ ਬੰਦਿਆਂ ਲਈ, ਬਜ਼ੁਰਗਾਂ ਵਾਸਤੇ ਜਾਂ ਅਡਲਟ ਵਾਸਤੇ ਵੀ ਸੰਥਿਆ ਦੀਆਂ ਕਲਾਸਾਂ ਚੱਲਦੀਆਂ। ਸੋ ਤੁਸੀਂ ਸਾਰੀ ਜਾਣਕਾਰੀ ਲੈਣੀ ਹੈਗੀ ਆ। ਸੋ ਪਿਛਲੇ 2 ਸਾਲਾਂ ਦੇ ਵਿੱਚ ਇਹ ਤਾਂ ਸੀਗੀ ਸਾਡੀ ਜਿਹੜੀ ਇੰਟਰਨਲ ਜਿਹੜੀ ਅਸੀਂ ਸੇਵਾ ਤੁਸੀਂ ਕਰਦੇ ਹੋ, ਸਾਨੂੰ ਸਹਿਯੋਗ ਦਿੰਦੇ ਹੋ। ਪਿਛਲੇ 2 ਸਾਲਾਂ ਦੇ ਵਿੱਚ ਆਪਾਂ 2 ਪ੍ਰੋਪਰਟੀਆਂ ਬਾਏ ਕੀਤੀਆਂ, 350 ਸਟਰੀਟ ਅਤੇ 352 ਨੰਬਰ ਬੋਇਨ ਸਟਰੀਟ ਦੇ ਇਸ ਪਾਤੇ। ਹੁਣ ਸਾਡੇ ਕੋਲ ਆਲਮੋਸਟ 1 ਘਰ ਰਹਿ ਗਿਆ, ਇੱਧਰ ਆਪਾਂ ਪੂਰੇ ਧੁਰ ਤੱਕ ਚਲੇ ਗਏ ਹੈਗੇ। ਅਤੇ ਦੂਸਰਾ 353 ਵੁੱਡ ਸਟਰੀਟ ਆਪਾਂ ਜਿਹੜਾ 1 ਘਰ ਇੱਧਰਲੇ ਪਾਸੇ ਲਿਆ ਹੈਗਾ। ਸੋ 8 ਘਰ 2006 ਤੋਂ ਲੈ ਕੇ ਹੁਣ ਤੱਕ 8 ਪ੍ਰੋਪਰਟੀਆਂ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਤੱਕ ਸਦਕਾ ਆਪਾਂ ਪ੍ਰੋਪਰਟੀਆਂ ਬਾਏ ਕੀਤੀਆਂ। ਕਿਉਂ ਕਰਦੇ ਹਾਂ ਬਾਏ? ਕਈ ਵੇਲੇ ਸਾਨੂੰ ਸਵਾਲ ਆਉਂਦਾ ਕਿ ਤੁਸੀਂ ਪੈਸੇ ਕਿਉਂ ਇਨਵੈਸਟ ਕਰਦੇ ਹੋ, ਇਹ ਸਾਡੇ ਫਿਊਚਰ ਲਈ ਇਨਵੈਸਟ ਹੁੰਦਾ। ਹੁਣ ਸਾਡੇ ਕੋਲ ਜੇ ਅੱਜ ਤੁਸੀਂ ਦੇਖੋ, ਸਾਡੇ ਕੋਲ ਫੈਸਿਲਿਟੀ ਇਨਫ ਨਹੀਂ ਹੈਗੀ। ਸਾਡੇ ਕੋਲ ਜਦੋਂ ਕੈਂਪ ਆਉਂਦਾ ਸਾਡੇ ਕੋਲ 150 ਬੱਚੇ ਦੀ ਕਪੈਸਿਟੀ ਆ, ਅਸੀਂ ਮਸੀ ਹਾਰਡਲੀ ਅਸੀਂ 150 ਬੱਚਾ ਰੱਖ ਸਕਦੇ ਹਾਂ। ਸੋ ਉਹਦੇ ਲਈ ਸਾਨੂੰ ਐਕਸਟੈਂਡ ਕਰਨਾ ਪੈ ਰਿਹਾ, ਉਹਦੇ ਲਈ ਵੀ ਪ੍ਰੋਜੈਕਟ ਚੱਲ ਰਿਹਾ ਇੱਧਰ ਸਾਈਡ ਦੇ, ਫਿਊਚਰ ਦੇ ਵਿੱਚ ਕੋਈ ਨਾ ਕੋਈ ਪ੍ਰੋਜੈਕਟ ਆਵੇਗਾ। ਸੋ ਇਹ ਤਾਂ ਹੀ ਪ੍ਰੋਪਰਟੀਆਂ ਲਈਆਂ ਜਾਂਦੀਆਂ। ਹੁਣ ਇਸ ਸਾਲ ਦੇ ਵਿੱਚ 2026 ਦੇ ਵਿੱਚ ਜਿਹੜਾ ਸਾਹਮਣੇ ਘਰ ਆ ਐਗਜੈਕਟਲੀ ਪਹਿਲਾ ਨੰਬਰ 346 ਵੁੱਡ ਸਟਰੀਟ, ਉਹ ਵੀ ਬਾਏ ਕਰ ਲਿਆ। ਉਹਦੀ ਨੈਕਸਟ ਸੰਡੇ ਨੂੰ 11 ਵਜੇ ਉਹਦੀ ਅਪਰੂਵਲ ਲੈਣੀ ਸੰਗਤ ਤੋਂ। ਸੋ ਉਹ ਅਸੀਂ ਕਿਉਂ ਲਿਆ? ਕਿਉਂਕਿ ਸਾਡੇ ਕੋਲ ਬਹੁਤ ਚਿਰ ਤੋਂ ਪ੍ਰੋਜੈਕਟ ਅੜਿਆ ਹੈਗਾ। ਅਸੀਂ ਇੱਥੇ ਬੱਚਿਆਂ ਦਾ ਕੇਅਰ ਸੈਂਟਰ, ਬੱਚਿਆਂ ਦਾ ਡੇ ਕੇਅਰ ਸੈਂਟਰ ਬਣਾਉਣਾ ਚਾਹੁੰਦੇ ਹਾਂ। ਉਹਦੇ ਲਈ ਸਾਡੇ ਕੋਲ ਲਾਟ ਛੋਟੀ ਸੀਗੀ, ਹੁਣ ਉਹਨੂੰ ਅਸੀਂ ਬਹੁਤ ਚਿਰ ਤੋਂ ਕਾਫੀ ਕੁਛ ਕਰ ਰਹੇ ਸੀ ਪਰ ਸਾਡੇ ਤੋਂ ਬਣ ਨਹੀਂ ਸਕਿਆ। ਉਹਦੇ ਨਾਲ ਹੁਣ ਪ੍ਰੋਪਰਟੀ ਲਈ ਹੈ ਅਤੇ ਉਹ ਵੱਡਾ ਡੇ ਕੇਅਰ ਬੱਚਿਆਂ ਦਾ ਬਣੇਗਾ, ਕਿਉਂਕਿ ਜਿਹੜੇ ਬੱਚਿਆਂ ਨੂੰ ਅਸੀਂ ਛੋਟੇ ਛੋਟਿਆਂ ਨੂੰ ਆ ਗੁਰੂ ਨਾਨਕ ਦਾ ਨਿੱਗ ਗੋਦ ਦਾ ਦੇ ਸਕਦੇ ਹਾਂ, ਉਹ ਵੱਡਿਆਂ ਦਾ ਉਨਾ ਇਫੈਕਟ ਨਹੀਂ ਹੋ ਰਿਹਾ। ਇਹ ਅਸੀਂ ਆਪਣੇ ਪਿਛਲੇ ਕਈ ਸਾਲਾਂ ਦੇ ਤਜਰਬੇ 'ਚੋਂ ਸਿੱਖਿਆ ਹੈਗਾ। ਸੋ ਉਹ ਸਾਡੇ ਲਈ ਬਹੁਤ ਅੰਬੜਗਾ। ਅਤੇ ਛੋਟੇ ਛੋਟੇ ਬੱਚੇ ਜਦੋਂ ਮਾਮਾ ਨੇ ਕੰਮ 'ਤੇ ਜਾਣਾ ਤੁਸੀਂ ਕਿਤੇ ਕਦੇ ਛੱਡਦੇ ਹੋ, ਕੋਈ ਕਿਤੇ ਛੱਡ ਕੇ ਆਉਂਦੇ ਬੱਚੇ ਨੂੰ, ਅਸੀਂ ਕਹਿੰਦੇ ਹਾਂ ਸਾਡੇ ਕੋਲ ਬੱਚਿਆਂ ਨੂੰ ਛੱਡਿਓ ਤੁਸੀਂ, ਮੇ ਬੀ ਨੈਕਸਟ ਈਅਰ ਤੱਕ ਸਾਡਾ ਪ੍ਰੋਜੈਕਟ ਤਿਆਰ ਹੋ ਜਾਏਗਾ, ਹੋਪਫੁਲੀ ਹੈ ਨਾ, ਜੇ ਮਹਾਰਾਜ ਨੇ ਕਿਰਪਾ ਕਰ, ਤੁਹਾਡੇ ਬੱਚੇ ਸਾਡੇ ਕੋਲ ਰਹਿਣਗੇ, ਤੁਸੀਂ ਕੰਮ ਕਰੋਗੇ, ਇੱਥੇ ਉਹਨਾਂ ਨੂੰ ਉਹ ਟੀਚਰ ਅਸੀਂ ਦੇਵਾਂਗੇ ਜਿਹੜੇ ਗੁਰਮਤ ਦੇ ਵਿੱਚ ਧਾਰਨੀ ਹੋਣਗੇ, ਗੁਰਮਤ ਦੇ ਵਿੱਚ ਰਹਿਣ ਦੇ ਵਾਲੇ ਹੋਣਗੇ, ਉਹ ਫਿਰ ਬੱਚਿਆਂ ਨੂੰ ਉਸ ਹਿਸਾਬ ਦੇ ਨਾਲ ਛੋਟੇ ਹੁੰਦਿਆਂ ਤੋਂ ਟ੍ਰੇਨਿੰਗ ਮਿਲੇਗੀ। ਸੋ ਇਹ ਸਾਰਾ ਜਿਹੜੇ ਕੰਮ ਚੱਲਦੇ, ਬਹੁਤ ਸਾਰੇ ਹੋਰ ਕੰਮ ਨੇ, ਮੈਂ ਤੁਹਾਡਾ ਬਹੁਤਾ ਟਾਈਮ ਨਹੀਂ ਲਵਾਂਗਾ। ਸੋ ਪਿਛਲੇ ਸਾਲ ਦੇ ਨਾਲੋਂ 2024 ਦੇ ਨਾਲੋਂ ਜਿਹੜਾ ਜੇ ਤੁਸੀਂ ਉਸ ਗ੍ਰਾਫ ਦੇ ਰਹੇ ਹੋ ਤਾਂ ਪਿਛਲੇ ਸਾਲ ਜਿਹੜੀ ਡੋਨੇਸ਼ਨ ਆਈ ਹੈਗੀ ਆ 15,78,641 ਸੀਗੀ 2024 ਦੀ। ਸੋ ਐਤਕੀ ਸਾਡਾ ਰੈਵਨਿਊ ਇਨਕਰੀਜ਼ ਹੋਇਆ 17,03,892 ਡੋਲਰ। ਸੋ ਇਹ ਆਲਮੋਸਟ 2,83,000 ਤੋਂ ਉੱਪਰ ਇਹ ਸਾਡਾ ਜਿਹੜਾ ਪ੍ਰੋਫਿਟ ਇਹਦੇ ਵਿੱਚ ਆਇਆ। ਹੁਣ ਇਹ ਪ੍ਰੋਫਿਟ ਇਸ ਕਰਕੇ ਨਹੀਂ ਆਇਆ ਕਿ ਇਹ ਉੱਥੇ ਕੰਮ ਘਟੇ, ਆਪਾਂ ਨੂੰ ਫੰਡਿੰਗ ਆ ਰਹੀ, ਆਪਾਂ ਗੌਰਮੈਂਟ ਤੋਂ ਫੰਡਿੰਗ ਵੀ ਲੈ ਰਹੇ ਨਾਲ ਨਾਲ ਇਹ ਸਾਰੇ ਪ੍ਰੋਗਰਾਮਾਂ ਨੂੰ ਚਲਾਉਣ ਵਾਸਤੇ। ਸੋ ਇਹਦੇ ਵਿੱਚ ਜਿਹੜਾ ਖਰਚਾ ਸਾਡਾ, ਜਿੱਦਾਂ ਅੰਕਲ ਜੀ ਨੇ ਦੱਸਿਆ ਹੈਗਾ, ਟੋਟਲ ਜਿਹੜਾ ਰੈਵਨਿਊ ਸਾਡੇ ਕੋਲ 2,08,37,305 ਦਾ ਆਇਆ, ਜਿਹਦੇ ਵਿੱਚ ਸਾਡਾ ਇਹ 25 ਦਾ ਹੈਗਾ ਆ। 24 ਦੇ ਵਿੱਚ ਸਾਡੇ ਕੋਲ ਜਿਹੜਾ ਰੈਵਨਿਊ ਸੀਗਾ 2,69,685 ਡਾਲਰ ਸੀਗਾ। ਸੋ 1,67,620 ਡਾਲਰ ਸੁਸਾਇਟੀ ਨੂੰ ਪ੍ਰੋਫਿਟ ਹੋਇਆ। ਸੋ ਜਿਹੜਾ ਪ੍ਰੋਫਿਟ ਆਉਂਦਾ ਇਹ ਫਿਰ ਪ੍ਰੋਪਰਟੀਆਂ ਦੇ ਉੱਤੇ ਦੁਬਾਰਾ ਇਨਵੈਸਟ ਕਰ ਦਿੱਤਾ ਜਾਂਦਾ। ਸੋ 0.63% ਸਾਡਾ ਜਿਹੜਾ ਰੈਵਨਿਊ ਇਨਕਰੀਜ਼ ਹੋਇਆ ਇੰਨੇ ਵੱਡੇ ਓਪਰੇਸ਼ਨ ਕਰਨ ਦੇ ਨਾਲ। 4 ਗਾਰੰਟੀ ਸਾਡੇ ਕੋਲ, ਆਲਮੋਸਟ 10 ਤੋਂ 12 ਰੈਗੂਲਰ ਸਟਾਫ ਨੇ ਬੰਦੇ ਨੇ, ਹੈ ਨਾ। ਸੋ ਉਹਨਾਂ ਦੀਆਂ ਸਾਰੀਆਂ ਪੇਆਂ ਕੱਢਣ ਤੋਂ ਬਾਅਦ, ਸੋ ਕਾਫੀ ਇਹਦੇ ਵਿੱਚ ਆਪਾਂ ਕੀਤਾ ਹੈਗਾ। ਇੱਕ ਅਸੀਂ ਹੋਰ ਕੱਲ੍ਹ ਇੱਕ ਐਕਸਪੈਰੀਮੈਂਟ ਵੀ ਕੀਤਾ ਹੈਗਾ। ਜਦੋਂ ਆਪਣੇ ਘਰਾਂ ਦੇ ਵਿੱਚ ਵਿਆਹ ਹੁੰਦੇ ਨੇ, ਆਨੰਦ ਕਾਰਜ ਹੁੰਦੇ ਨੇ, ਸਾਡੀ ਮੈਜੋਰਟੀ ਗੁਰੂ ਘਰਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਕੇਟਰਿੰਗ ਬਾਹਰੋਂ ਆਉਣੀ ਸ਼ੁਰੂ ਹੋ ਗਈ, ਖਾਸ ਕਰ ਗੁਰਦੁਆਰਿਆਂ ਸਾਹਿਬ ਦੇ ਵਿੱਚ। ਸੋ ਜਿਹਦੇ ਵਿੱਚ ਸਾਨੂੰ ਪਤਾ ਨਹੀਂ ਕਿੱਥੋਂ ਬਣ ਕੇ ਆ ਰਿਹਾ, ਕੀ ਬਣ ਰਿਹਾ, ਪਰ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸਰਵ ਕਰਦੇ, ਸਾਡੀ ਵੀ ਮਜ਼ਬੂਰੀ ਬਣੀ ਆ। ਪਰ ਹੁਣ ਅਸੀਂ ਇੱਕ ਹੋਰ ਸਟੈਪ ਅੱਗੇ ਲਿਆ ਕਿ ਜਿੰਨੇ ਫਿਊਚਰ ਦੇ ਵਿੱਚ ਵਿਆਹ ਹੋਣਗੇ, ਜਿਹੜੇ ਪਰਿਵਾਰ ਸਾਡੇ ਨਾਲ ਸਹਿਯੋਗ ਕਰਨਗੇ, ਅਸੀਂ ਉਹਨਾਂ ਦੀ ਕੇਟਰਿੰਗ ਤਿਆਰ ਕਰਕੇ ਦੇਵਾਂਗੇ। ਜਿਹੋ ਜਿਹੇ ਕੇਟਰਿੰਗ ਤੁਹਾਨੂੰ ਬਾਹਰੋਂ ਦੇਣਗੇ, ਉਹਦੇ ਨਾਲੋਂ 2 ਸਟੈਪ ਅਹੈਡ ਹੋਊਗੇ। ਤੁਸੀਂ ਕੱਲ੍ਹ ਜੇ ਆਏ ਹੋਏ ਤਾਂ ਸੰਗਤ ਨੇ ਦੇਖਿਆ ਹੋਊਗਾ, ਆਉਣ ਵਾਲੇ ਦਿਨਾਂ 'ਚ ਵੀ ਤੁਸੀਂ ਦੇਖੋਗੇ, ਉਹਦੀ ਜਿਹੜੀ ਕੋਸਟ ਇਫੈਕਟ ਆ ਉਹ ਬਹੁਤ ਘੱਟ ਜਾਏਗੀ। ਆਲਮੋਸਟ ਹਾਫ ਪ੍ਰਾਈਸ ਦੇ ਉੱਤੇ ਅਸੀਂ ਕੋਸਟ ਲੈ ਕੇ ਆਵਾਂਗੇ। ਇੱਕ ਤਾਂ ਪਰਿਵਾਰ ਦੀ ਕੋਸਟ ਬਚੂਗੀ, ਦੂਸਰਾ ਜਿਹੜਾ ਖਾਣਾ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸਾਰਾ ਤਿਆਰ ਹੋਊਗਾ। ਤੀਸਰਾ ਕੀ ਆ ਕਿ ਜਿਹੜੀ ਵੀ ਤੁਸੀਂ ਹੁਣ ਲੈਸੇ ਐਵਰੇਜ ਮੈਂ ਗੱਲ ਕਰ ਰਿਹਾ, 15,000 ਤੋਂ 30,000 ਡਾਲਰ ਕੇਟਰਿੰਗ ਵਾਲੇ ਨੂੰ ਦਿੱਤਾ ਜਾਂਦਾ, ਤੁਸੀਂ ਪੈਸੇ ਦੇ ਤੇ ਉਹਦੇ ਜੇਬ 'ਚ ਲਗਾਏ। ਪਰ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਨੂੰ ਉਹ 15,000 ਤੋਂ ਜੋ ਵੀ ਤੁਹਾਡੀ ਅਮਾਊਂਟ ਹੋਗੀ ਦਿਓਗੇ, ਅਸੀਂ ਤੁਹਾਨੂੰ ਡੋਨੇਸ਼ਨ ਰਸੀਦ ਦੇਵਾਂਗੇ। ਸੋ ਜਿਹੜੀ ਡੋਨੇਸ਼ਨ ਰਸੀਦ ਜਦੋਂ ਤੁਸੀਂ ਟੈਕਸ ਫਾਈਲ ਕਰੋਗੇ, ਉਹਦਾ ਆਲਮੋਸਟ 40% ਤੁਹਾਨੂੰ ਫਿਰ ਵਾਪਸ ਆ ਜਾਏਗਾ। ਸੋ ਇੱਦਾਂ ਦੀਆਂ ਅਸੀਂ ਫੈਸਿਲਿਟੀ ਤਿਆਰ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਦੀ ਜਿੱਥੇ ਰੈਵਨਿਊ ਵਧੇ, ਉੱਥੇ ਤੁਹਾਨੂੰ ਵੀ ਸਾਰੀ ਸੰਗਤ ਨੂੰ ਸਹੂਲਤਾਂ ਮਿਲਣ, ਅਤੇ ਨਾਲ ਨਾਲ ਜਿਹੜਾ ਸਾਡਾ ਪੰਥਕ ਕਾਰਜ ਆ ਉਹ ਵੀ ਨਾਲ ਨਾਲ, ਪੰਥਕ ਕਾਰਜ ਵੀ ਮਾਇਆ ਦੇ ਨਾਲੇ ਹੁੰਦੇ ਨੇ, ਉਹਦੇ ਉਹਨਾਂ ਦੇ ਵਿੱਚ ਵੀ ਅਸੀਂ ਵੱਧ ਤੋਂ ਵੱਧ ਯੋਗਦਾਨ ਪਾ ਸਕੀਏ। ਬਹੁਤ ਸਾਰੇ ਆਊਟ ਆਫ ਰੀਚ ਵੀ ਪ੍ਰੋਗਰਾਮ ਚੱਲ ਰਹੇ ਨੇ, ਤੁਹਾਡੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ 6 ਦਿਨ ਲਗਾਤਾਰ ਇੱਥੋਂ ਉਹਨਾਂ ਲੋਕਾਂ ਵਾਸਤੇ ਮੀਲ ਜਾਂਦੇ ਨੇ ਜਿਹੜੇ ਅਫੋਰਡ ਨਹੀਂ ਕਰ ਸਕਦੇ, ਜਿਹੜੇ ਬੰਦੇ ਅਫੋਰਡ ਨਹੀਂ ਕਰ ਸਕਦੇ, ਖਾ ਨਹੀਂ ਸਕਦੇ ਖਾਣਾ, ਉਹਨਾਂ ਵਾਸਤੇ 6 ਦਿਨ ਲਗਾਤਾਰ ਮੀਲ ਜਾਂਦਾ ਇੱਥੋਂ। ਫਿਰ ਫ੍ਰੀ ਕਿਸ਼ਨ ਦੇ ਸਹਿਯੋਗ ਦੇ ਨਾਲ ਸੈਟਰਡੇ ਸੰਡੇ ਅਲੱਗ ਜਾ ਰਿਹਾ। ਸੋ ਕਈ ਕੁਛ ਇੱਥੇ ਚੱਲ ਰਿਹਾ, ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸੰਗਤ ਹੋਰ ਇਨਵੋਲਵ ਹੋਵੇ। ਤੁਹਾਡੇ ਕੋਲ ਜੇ ਕੋਈ ਟੈਲੈਂਟ ਹੈ, ਤੁਸੀਂ ਟੀਚਰ ਹੋ, ਤੁਸੀਂ ਕੋਈ ਹੋਰ ਕੋਈ ਟੈਲੈਂਟ ਹੈਗਾ, ਤੁਸੀਂ ਸਾਡੇ ਨਾਲ ਸੰਪਰਕ ਕਰੋ, ਆਪਾਂ ਤੁਹਾਨੂੰ ਜਿੱਥੇ ਡਿਊਟੀ ਬਣੇਗੀ ਉੱਥੇ ਲਾ ਕੇ ਆਪਾਂ ਤੁਹਾਡੇ ਵੀ ਜਿਹੜਾ ਟੈਲੈਂਟ ਉਹਨੂੰ ਵਰਤ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਰ ਸਹੂਲਤਾਂ ਆਪਾਂ ਪੈਦਾ ਕਰ ਸਕੀਏ। ਸੋ ਇਹ ਸਾਰੀ ਰਿਪੋਰਟ ਸੀਗੀ। ਸੋ ਹੋ ਸਕਦਾ ਮੈਂ ਕਈ ਕੁਛ ਭੁੱਲ ਗਿਆ ਹੁਣ, ਅਤੇ ਜੇ ਕਿਸੇ ਨੂੰ ਹੋਰ ਕੋਈ ਕੁਐਸਚਨ ਹੋਵੇ ਉਹ ਤੁਸੀਂ ਸਾਨੂੰ ਬਾਅਦ ਵਿੱਚ ਪੁੱਛ ਸਕਦੇ ਹੋ। ਅਤੇ ਬਹੁਤ ਬਹੁਤ ਤੁਹਾਡਾ ਅਗੇਨ ਧੰਨਵਾਦ ਸਾਰੀ ਸੰਗਤ ਦਾ। ਅਤੇ ਹੁਣ ਸਾਡੇ ਕੋਲ ਨਾ ਉਚੇਚੇ ਤੌਰ 'ਤੇ ਆਏ ਨੇ ਭਾਈ ਸਾਹਿਬ, ਭਾਈ ਮੋਹਨ ਸਿੰਘ ਜੀ UK ਤੋਂ। ਇਹ ਕੀ ਕਰਦੇ ਨੇ ਉੱਥੇ, ਇਹ ਆਪਣੀ ਸੰਸਥਾ ਦੇ ਜ਼ਰੀਏ, ਆਪਣੇ ਗਰੁੱਪ ਦੇ ਜ਼ਰੀਏ, ਸਹਿਯੋਗ ਦੇ ਨਾਲ ਇਹ ਉਹ ਕੰਮ ਕਰਦੇ ਨੇ ਜਿਹਨਾਂ ਨੂੰ ਜਿਹੜਾ ਕੈਨੇਡਾ ਵਿੱਚ ਸ਼ੁਰੂ ਹੋਣ ਹੋਇਆ। ਇਹਨਾਂ ਨੇ ਬਹੁਤ ਚਿਰ ਪਹਿਲਾਂ ਉਹਨੂੰ ਦੇਖਿਆ ਕੈਨੇਡਾ ਦੇ ਵਿੱਚ। ਧਿਆਨ ਰੱਖਿਓ, ਆਪਣੇ ਬੱਚਿਆਂ ਦਾ ਬਹੁਤ ਸੀਰੀਅਸ ਮਸਲਾ ਹੋ ਰਿਹਾ, ਗਰੂਮਿੰਗ ਵੱਡੇ ਲੈਵਲ 'ਤੇ ਸਾਡੀਆਂ ਬੱਚੀਆਂ ਦੀ ਹੋ ਰਹੀਆਂ। 3-4 ਪਰਿਵਾਰਾਂ ਨੂੰ ਮੈਂ ਜਾਣਦਾ ਜਿਨ੍ਹਾਂ ਦੇ ਬੱਚੇ ਉੱਧਰ ਚਲੇ ਗਏ ਨੇ। ਇਹ ਬਹੁਤ ਸੈਡ ਸਟੋਰੀ ਹੈ ਸਾਡੀ। ਸੋ ਉਹਦੇ ਵਾਸਤੇ ਭਾਈ ਸਾਹਿਬ ਜੀ ਆਪਾਂ ਨੂੰ ਅੱਜ ਥੋੜ੍ਹੀ ਜਾਣਕਾਰੀ ਦੇਣਗੇ ਕਿ ਉਹ ਕੀ ਹੈਗੀ ਆ, ਗਰੂਮਿੰਗ ਕਿਵੇਂ ਹੁੰਦੀ ਆ, ਉਹਦੇ ਤੋਂ ਅਸੀਂ ਪ੍ਰਿਵੈਂਟ ਕੀ ਕਰ ਸਕਦੇ ਹਾਂ, ਸਾਡੀ ਕੀ ਡਿਊਟੀ ਐਜ਼ ਏ ਕਮਿਊਨਿਟੀ ਲੀਡਰ ਔਰ ਕਮਿਊਨਿਟੀ ਵਰਕਰ, ਸਾਡੀ ਕੀ ਡਿਊਟੀ, ਅਸੀਂ ਕਿੱਥੇ ਰੋਲ ਨਿਭਾ ਸਕਦੇ ਹਾਂ। ਸੋ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਮੋਹਨ ਸਿੰਘ ਜੀ ਉਹਨਾਂ ਨੂੰ ਜੋ ਕਿ ਯੂਕੇ ਤੋਂ ਸਾਡੇ ਕੋਲ ਆਏ ਨੇ, ਉਹਨਾਂ ਨੂੰ ਮੈਂ ਜੀ ਆਇਆਂਗਾ ਨਾ ਸਟੇਜ ਦੇ ਉੱਤੇ, ਅਤੇ ਨਾਲ ਦੀ ਨਾਲ ਆਓ ਸਾਰੇ। ਇਹ ਜਿਹੜਾ ਬੜਾ ਸੀਰੀਅਸ ਮਸਲਾ ਹੈ ਸਾਡੀ ਕਮਿਊਨਿਟੀ ਵਾਸਤੇ, ਉਹਦੇ ਵਾਸਤੇ ਜਾਣਕਾਰੀ ਲਈਏ, ਅਤੇ ਇਹ ਜਾਣਕਾਰੀ ਜੇ ਆਪਾਂ ਹੋਰ ਪਰਿਵਾਰਾਂ ਦੇ ਨਾਲ ਸ਼ੇਅਰ ਕਰੀਏ। ਮੈਂ ਭਾਈ ਸਾਹਿਬ ਦਾ ਜੀ ਆਇਆਂ ਕਹਿੰਦਾ ਹੋਇਆ ਇੱਕ ਜਕਾਰੇ ਦੀ ਗੂੰਜ ਵਿੱਚ, ਸੋ ਭਾਈ ਸਾਹਿਬ ਨੂੰ ਮੈਂ ਸਟੇਟ ਦਿੰਦਾ, ਆਓ ਸਾਰੇ ਇਹਨਾਂ ਨੂੰ ਜੀ ਆਇਆਂ ਆਖੀਏ। ਬੋਲੇ ਸੋ ਨਿਹਾਰ, ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ। ਆਓ ਜੀ ਭਾਈ ਸਾਹਿਬ ਭਾਈ ਮੋਹਨ ਸਿੰਘ ਜੀ ਯੂਕੇ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਆਓ ਗੱਜ ਵੱਜ ਕੇ ਫਤਿਹ ਸਾਂਝੀ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਤਸੰਗ ਜੀ, ਆਪਾਂ ਸਿੱਖ ਅਵੇਅਰਨੈਸ ਸੁਸਾਇਟੀ ਵੱਲੋਂ ਆਏ ਹਾਂ। ਸਾਡਾ ਮੂਲ ਮਕਸਦ ਇਹੀ ਹੈ ਕਿ ਜਿੱਥੋਂ ਵੀ ਕੋਈ ਵੀ ਆਪਾਂ ਨੂੰ ਸਿੱਖੀ ਨੂੰ ਢਾਲ ਆ ਰਿਹਾ, ਉੱਥੇ ਆਪਾਂ ਉਹ ਸਬਜੈਕਟ ਜਿਹੜੇ ਹਾਈਲਾਈਟ ਕਰੀਏ, ਸੋ ਦੈਟ ਆਪਾਂ ਆਪਣੇ ਪੰਥ ਨੂੰ, ਆਪਣੀ ਸਿੱਖੀ ਨੂੰ ਪ੍ਰੋਟੈਕਟ ਕਰ ਸਕੀਏ। ਬੜੀ ਖੁਸ਼ੀ ਆਪਣੇ ਲਾਸਟ ਸਪੀਕਰ ਤੋਂ ਸੁਣ ਕੇ ਕਿ ਕਿੰਨਾ ਯੂਥ ਦੀ ਇਨਵੈਸਟਮੈਂਟ ਹੋਈ ਆ, ਅਤੇ ਕਰਦੇ ਵੀ ਆ। ਇਟ ਮੇਕਸ ਮੀ ਵੈਰੀ ਵੈਰੀ ਹੈਪੀ ਟੂ ਸੀ ਦੈਟ ਦੇਰ ਇਜ਼ ਅ ਲੋਟ ਆਫ ਯੂਥ ਵਰਕ ਹੈਪਨਿੰਗ ਹੇਅਰ, ਬਿਕੋਜ਼ ਇਸ ਵੇਲੇ ਸਾਧ ਸੰਗਤ ਜੀ ਬਹੁਤ ਬੁਰਾ ਹਾਲ ਆ। ਸੋ ਅਸੀਂ 97 ਤੋਂ ਹੀ ਇਹ ਸੇਵਾ ਸੰਭਾਲੀ, ਬਿਕੋਜ਼ ਉਸ ਵੇਲੇ ਸਾਡੇ ਯੂਕੇ ਦੇ ਵਿੱਚ ਸਾਡੇ ਬਹੁਤ ਬੱਚੇ ਬੱਚੀਆਂ ਜਿਹੜੀਆਂ ਸੀ ਆਪਣਾ ਧਰਮ ਛੱਡ ਕੇ ਅਤੇ ਦੂਸਰੇ ਪਾਸੇ ਜਾ ਰਿਹਾ ਸੀ। ਇੱਥੇ ਪਰਸੋਂ ਚੌਥ ਵੀ ਅਸੀਂ ਇੱਕ ਵੈਨਕੂਵਰ ਦੇ ਵਿੱਚ ਪਰਿਵਾਰ ਦੇ ਨਾਲ ਬੈਠੇ ਹਾਂ, ਜਿਨ੍ਹਾਂ ਦਾ ਪਰਿਵਾਰ ਦਾ ਮੈਂਬਰ ਮੁਸਲਮਾਨ ਬਣ ਚੱਕਿਆ, ਅਤੇ ਕੱਲ੍ਹ ਨੂੰ ਅਸੀਂ ਇੱਕ 14 ਸਾਲ ਦੀ ਬੱਚੀ ਦੇ ਨਾਲ ਵੀ ਬਹਿਣਾ ਆ 1 ਵਜੇ ਦੇ ਗੇੜ, ਉਹ ਵੀ ਉੱਧਰ ਮੁਸਲਮਾਨ ਨਾਲ ਝੁਕਾ ਹੋ ਰਿਹਾ। ਅਤੇ ਬਾਕੀ ਇੱਥੋਂ ਐਡਮਿੰਟਨ ਜਾਣਾ ਅਤੇ ਟੋਰੋਂਟੋ ਸਾਡੇ 2-3 ਕੇਸ ਚੱਲ ਰਹੇ ਆ। ਸੋ ਸਾਧ ਸੰਗਤ ਜੀ, ਜਿਹੜੀ ਬਿਮਾਰੀ ਉੱਥੇ ਯੂਰਪ ਦੇ ਵਿੱਚ ਸੀਗੀ, ਯੂਕੇ ਦੇ ਵਿੱਚ ਸੀਗੀ, ਉਹ ਬਿਮਾਰੀ ਇੱਥੇ ਆ ਚੱਕੀ ਆ, ਅਤੇ ਆਪਾਂ ਨੂੰ ਅਵੇਅਰ ਹੋਣਾ ਚਾਹੀਦਾ। ਤਾਂ ਹੀ ਮਹਾਰਾਜ ਕਹਿੰਦੇ ਥਾਂ ਥਾਂ 'ਤੇ, ਮਹਾਰਾਜ ਥਰੂ ਆਊਟ ਦ ਗੁਰੂ ਸ਼ਬਦ, ਮਹਾਰਾਜ ਸੇਜ਼ ਜਾਗ ਲਹਿਰ ਮਨਾ, ਜਾਗ ਲਹਿ ਕਹਾਂ ਗਾਫਲ ਸੋਇਆ, ਸਿੱਖ ਜਾਗ ਵੇਕ ਅਪ, ਜਾਗੋ। ਜਾਗਣ ਦੀ ਲੋੜ ਆ ਸਤ ਸੰਗਤ ਜੀ, ਕਿਉਂਕਿ ਜੇ ਆਪਾਂ ਜਾਗਦੇ ਹੋਈਏ ਵੀ ਕੈਨ ਸੀ ਦ ਪ੍ਰੋਬਲਮ, ਫਿਰ ਆਪਾਂ ਨੂੰ ਪ੍ਰੋਬਲਮ ਦਿਸਦੀ ਆ, ਅਤੇ ਉੱਦਾਂ ਦੇ ਪ੍ਰੋਗਰਾਮ ਆਪਾਂ ਪ੍ਰੋਗਰਾਮ ਇੰਸਟੋਲ ਕਰ ਸਕਦੇ ਹਾਂ ਜਿਹੜੀ ਇਸ ਪ੍ਰੋਬਲਮ ਨੂੰ ਆਪਾਂ ਟੈਕਲ ਕਰ ਸਕਦੇ ਹਾਂ। ਮਹਾਰਾਜ ਦਾ ਬਹੁਤ ਕਰਲੇ ਸ਼ਬਦ ਵਰਤਦੇ ਸਾਧ ਸੰਗਤ ਜੀ, ਚਪੇੜਾਂ ਪੈਂਦੀਆਂ ਸਾਡੇ। ਮਹਾਰਾਜ ਕਹਿੰਦੇ ਕਿਆ ਤੂੰ ਸੋਇਆ ਜਾਗ ਏਆਨਾ, ਏਆਨਾ ਮੀਨਸ ਕਮਲੇ ਲੋਕੋ, ਕਿਉਂ ਸੁੱਤੇ ਪਏ ਆ, ਜਾਗੋ ਆਸੇ ਪਾਸੇ ਦੇਖੋ ਕੀ ਹੋ ਰਿਹਾ, ਕੀ ਹੋ ਰਿਹਾ। ਇਹ ਉਦੋਂ ਜਾਗਣਾ ਜਦੋਂ ਆਪਣੇ ਐਨ ਘਰ ਅੱਗ ਲੱਗੀ ਹੋਈ, ਅਤੇ ਜਦੋਂ ਐਨ ਸੜ ਗਿਆ ਉਦੋਂ ਜਾਗਣਾ, ਦੈਨ ਇਟਸ ਟੂ ਲੇਟ ਸਾਧ ਸੰਗਤ ਜੀ, ਯੂ ਵਿਲ ਲੂਜ਼। ਕੱਲ੍ਹ ਵੀ ਅਸੀਂ ਗੁਰਮਤ ਅਕੈਡਮੀ ਵਿੱਚ ਲੈਕਚਰ ਕਰਦੇ ਸੀ ਨੌਜਵਾਨਾਂ ਨੂੰ, ਅਤੇ ਆ ਦੋ ਤਿੰਨ ਦਿਨ ਹੋ ਗਏ ਆ ਇਸੇ ਕੰਮ ਦੇ ਵਿੱਚ ਸੀਗੇ, ਅਤੇ ਜਿਹੜੇ ਕੇਸ ਸਾਡੇ ਕੋਲ ਆਏ ਸੀ ਉਹਨਾਂ ਦਾ ਡੀਲ ਕਰ ਰਹੇ ਹਾਂ। ਸੋ ਸਤਸੰਗ ਜੀ, ਅੱਜ ਆਪਾਂ ਸੰਖੇਪ ਰੂਪ ਦੇ ਵਿੱਚ ਆਪ ਜੀ ਨੂੰ ਇੱਕ ਪ੍ਰੋਸੈਸ ਦਿਖਾ ਲੈਣਾ, ਜਿਸ ਪ੍ਰੋਸੈਸ 97 ਤੋਂ ਜਿੰਨੇ ਵੀ ਕੇਸ ਅਸੀਂ ਡੀਲ ਕੀਤੇ ਆ, ਉਹ ਪ੍ਰੋਸੈਸ ਜਿਹੜਾ 6 ਸਟੈਪ ਦਾ ਪ੍ਰੋਸੈਸ ਆ, ਉਹ ਹਰ ਕੇਸ ਦੇ ਵਿੱਚ ਉਹ ਪ੍ਰੋਸੈਸ ਆਉਂਦਾ ਆ ਹਰ ਕੇਸ ਦੇ ਵਿੱਚ। ਅਤੇ ਜੇ ਆਪਾਂ ਉਸ ਪ੍ਰੋਸੈਸ ਨੂੰ ਅੰਡਰਸਟੈਂਡ ਕਰ ਲਈਏ, ਤਾਂ ਆਪਾਂ ਆਪਣੇ ਪਰਿਵਾਰਾਂ ਨੂੰ ਬਚਾ ਸਕਦੇ ਹਾਂ ਸਤ ਸੰਗਤ ਜੀ। ਸੋ ਸਤ ਸੰਗਤ ਜੀ, ਦਿਸ ਇਜ਼ ਬੇਸਿਕਲੀ ਅ ਫੈਮਿਲੀ ਪ੍ਰੋਟੈਕਸ਼ਨ ਪ੍ਰੋਗਰਾਮ। ਅਤੇ ਜੇ ਇਸ ਨੂੰ ਆਪਾਂ ਅੰਡਰਸਟੈਂਡ ਕਰ ਲਈਏ ਹੋਰ ਫੋਰ ਦ ਨੈਕਸਟ 50 ਮਿੰਟਸ ਸੋ, ਕਿਉਂਕਿ ਅਸੀਂ ਪੇਰੈਂਟਸ ਲਈ ਅਸੀਂ ਕੈਂਪ ਲਾ ਰਹੇ ਹਾਂ 4 ਦਿਨ ਦਾ 5 ਦਿਨ ਦਾ ਆਪਣੇ ਨਿਊਟਨ ਖਾਲਸਾ ਸਕੂਲ ਉੱਥੇ ਸਰੀ ਦੇ ਵਿੱਚ, ਕਿ ਮਾਪਿਆਂ ਨੂੰ ਸਾਰੇ ਤਰੀਕੇ ਦੱਸੇ ਜਾਣ ਕਿ ਕਿਵੇਂ ਆਪਾਂ ਆਪਣੇ ਬੱਚਿਆਂ ਨੂੰ ਕਿਵੇਂ ਆਪਾਂ ਗਿਆਨ ਦੇਣਾ, ਕਿਵੇਂ ਆਪਾਂ ਬਾਉਂਡਰੀਆਂ ਸੈੱਟ ਕਰਨੀਆਂ, ਅਤੇ ਕਿਵੇਂ ਆਪਾਂ ਜਿਹੜੀ ਪੇਰੈਂਟਿੰਗ ਸਕਿੱਲਸ ਆ ਇਸ ਵੈਸਟ ਦੇ ਵਿੱਚ ਉਹ ਕਿਵੇਂ ਕਰਨੀ ਚਾਹੀਦੀ ਆ, ਸੋ ਦੈਟ ਆਪਾਂ ਬੈਸਟ ਪ੍ਰਪੇਅਰਡ ਹੋਈਏ. ਅਤੇ ਉਹ ਆਪਣੇ ਤੁਸੀਂ ਸਾਡੇ ਸੇਵਾਦਾਰ ਦੇ ਕੋਲੋਂ ਜਾਂ ਸਟੇਜ ਤੋਂ ਤੁਸੀਂ ਨੋਟ ਕਰ ਲਿਓ, ਅਤੇ ਫਿਰ ਤੁਸੀਂ ਵੀ ਜੇ ਅਟੈਂਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਆ. ਇਹ ਜਿਹੜਾ ਪੇਰੈਂਟ ਕੈਂਪ ਆ, ਬੱਚਿਆਂ ਦੇ ਤਾਂ ਬਹੁਤ ਕੈਂਪ ਲੱਗਦੇ ਆ, ਪਰ ਮਾਪਿਆਂ ਦਾ ਘੱਟ ਕੈਂਪ ਲੱਗਦਾ ਜੀ. ਅਤੇ ਪ੍ਰੋਬਲਮ ਸ਼ੁਰੂ ਹੀ ਉੱਥੋਂ ਹੁੰਦੀ ਆ ਅਸਲੀਅਤ. ਆ ਜਿੰਨੇ ਵੀ ਕੇਸ ਅਸੀਂ ਕਰਦੇ ਹਾਂ, ਸਾਡੇ ਪਰੈਂਟਲ ਲੈਵਲ 'ਤੇ ਕੇਸਾਂ ਹੁੰਦੀਆਂ, ਜਿੱਦਾਂ ਧਰਮ ਪਰਿਵਰਤਨ ਦਾ ਕੇਸ ਜਿਹੜਾ ਹੁੰਦਾ ਆ, ਚੇਂਜ ਆਫ ਫੇਥ, ਜਦ ਅਸੀਂ ਆਪ ਹੀ ਨਹੀਂ ਕੇਸ ਰੱਖ ਸਕਦੇ, ਜਾਂ ਜਦ ਆਪ ਹੀ ਨਹੀਂ ਅਸੀਂ ਸਿੱਖੀ ਦੇ ਉਲਟ ਜਾ ਰਹੇ ਹਾਂ, ਅਸੀਂ ਇੱਕ ਬਹੁਤ ਵੱਡਾ ਮੈਸੇਜ ਸੈਂਡ ਕਰਦੇ ਹਾਂ ਸਾਡੇ ਬੱਚਿਆਂ ਵਿੱਚ ਕਿ ਸਾਨੂੰ ਤਾਂ ਕੁਛ ਸਿੱਖੀ ਵਿੱਚ ਮਿਲਿਆ ਨਹੀਂ. ਅਤੇ ਉਹ ਫਿਰ ਜਦੋਂ ਦੂਸਰੇ ਯੂਨੀਵਰਸਿਟੀਆਂ ਵਿੱਚ, ਕਾਲਜਾਂ ਵਿੱਚ ਜਾਂਦੇ ਆ, ਉਹ ਵੀ ਪੁਆਇੰਟ ਆਊਟ ਕਰਦੇ ਕਿ ਤੁਹਾਡੇ ਮਾਪਿਆਂ ਨੂੰ ਤਾਂ ਕੁਛ ਸਿੱਖੀ ਵਿੱਚ ਮਿਲਿਆ ਨਹੀਂ. ਇਹਦਾ ਮਤਲਬ ਸਿੱਖੀ ਇਜ਼ ਅ ਫਾਲਸ ਰਿਲੀਜਨ. ਅਨਸਾਦ ਸੰਗਤ ਜੀ, ਇਹ ਜਿਹੜਾ ਗਰੂਮਿੰਗ ਪ੍ਰੋਸੈਸ ਆ ਨਾ, ਇਹ ਬੜਾ ਖਤਰਨਾਕ ਪ੍ਰੋਸੈਸ ਆ, ਬਿਕੋਜ਼ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਗਰੂਮਡ ਹੋ ਰਹੇ ਹਾਂ ਕਿ ਨਹੀਂ, ਤੁਹਾਨੂੰ ਪਤਾ ਹੀ ਨਹੀਂ ਲੱਗਦਾ. ਇਟਸ ਸੋ ਸਟੈਲਫ ਦੈਟ ਦੇ ਗੈਟ ਯੂ ਇਨ ਯੋਰ ਮਾਇੰਡ, ਐਂਡ ਹੂਐਵਰ ਕੰਟਰੋਲਸ ਦ ਮਾਇੰਡ, ਹੂਐਵਰ ਕੰਟਰੋਲਸ ਦ ਥੋਟ ਪ੍ਰੋਸੈਸ, ਜਿਹਨੇ ਤੁਹਾਡੀ ਸੋਚ ਕੰਟਰੋਲ ਕਰ ਲਈ ਉਹਨੇ ਤੁਹਾਡਾ ਮਨ ਕੰਟਰੋਲ ਕਰ ਲਿਆ, ਸੋਰੀ ਮਨ ਕੰਟਰੋਲ ਕਰ ਲਿਆ ਉਹਨੇ ਤੁਹਾਡਾ ਸਰੀਰ ਕੰਟਰੋਲ ਕਰ ਲਿਆ. ਇੱਥੋਂ ਸਾਰਾ ਕੁਛ ਇੱਥੋਂ ਹੀ ਸ਼ੁਰੂ ਹੁੰਦਾ, ਜਦੋਂ ਸੋਚ ਆਉਂਦੀ ਆ ਸਰੀਰ ਨੇ ਉਹੀ ਕੰਮ ਕਰਨਾ. ਸਾਧ ਸੰਗਤ ਜੀ, ਆਈ ਡੋਂਟ ਗੋ ਟੂ ਮੱਚ ਇਨ ਟੂ ਸਾਈਕੋਲੋਜੀ ਟੂਡੇ, ਬਟ ਆਮ ਗੋਇੰਗ ਟੂ ਜਸਟ ਟ੍ਰਾਈ ਟੂ ਕੀਪ ਇਟ ਵੈਰੀ ਬੇਸਿਕਸ ਐਸ ਵੈਲ. ਸੋ ਸਾਧ ਸੰਗਤ ਜੀ, ਆਪਾਂ ਨੂੰ ਉੱਥੇ ਦੀ BBC ਜਿਹੜੀ ਆਪ ਸਾਰੇ ਜਾਣਦੇ ਆ, ਦ ਬ੍ਰਿਟਿਸ਼ ਬ੍ਰੋਡਕਾਸਟਿੰਗ ਸਰਵਿਸ, ਨਿਊਜ਼ ਪੇਪਰਾਂ ਨੇ ਕਈ ਕੁਸ ਸਾਡੇ ਉੱਤੇ ਕਵਰ ਕੀਤਾ ਆ ਕਿ ਕਿੰਨੇ ਅਸੀਂ ਕੇਸ ਕੀਤੇ ਆ, ਕਿੱਥੇ ਕਿੱਥੇ ਸਾਡੇ ਕਹਿ ਲਓ ਕਿ ਸਕਸੈਸ ਰੇਟ ਹੋਏ ਆ. ਜਦੋਂ ਅਸੀਂ ਡੀਲ ਕਰਦੇ ਹਾਂ ਧਰਮ ਪਰਿਵਰਤਨ 'ਤੇ ਅਤੇ ਸੈਕਸ਼ੂਅਲ ਅਬਿਊਸ 'ਤੇ, ਸਾਧ ਸੰਗਤ ਜੀ ਮੈਂ ਇੱਕ ਦੋ ਕੇਸਾਂ ਦੀ ਨਹੀਂ ਗੱਲ ਕਰਦਾ. ਇੱਕ ਟਾਊਨ ਆ ਰੋਦਰਮ ਦੇ ਵਿੱਚ, ਤੁਸੀਂ ਗੂਗਲ ਕਰਕੇ ਦੇਖ ਲਿਓ. ਆਹ ਸਭ ਤੋਂ ਸਾਡਾ ਸਿਖਾਲਾ ਕੰਮ ਆ ਜਿਹੜਾ ਆਪ ਜੀ ਦੇ ਨਾਲ ਆਪਾਂ ਘੰਟਾ ਭਰ ਪ੍ਰਚਾਰ ਕਰਨਾ. ਦਿਸ ਇਜ਼ ਈਜ਼ੀ. ਆ ਡੇਲੀ ਜੋਬ ਇਜ਼ ਵੈਰੀ ਵੈਰੀ ਹਾਰਡ. ਇੱਕ ਸ਼ਹਿਰ ਦੇ ਵਿੱਚ, ਰੋਦਰਮ ਸ਼ਹਿਰ ਦੇ ਵਿੱਚ, ਤੁਸੀਂ ਅੱਜ ਗੂਗਲ ਕਰਕੇ ਦੇਖ ਲਿਓ, ਉੱਥੇ 1400 ਬੱਚੀ ਦਾ ਬਲਾਤਕਾਰ ਹੋਇਆ. ਦੈਟ ਇਜ਼ ਅ ਕੇਸ ਦੈਟ ਆਈ ਵਰਕਡ ਔਨ. 1400 ਚਿਲਡਰਨ ਵਾਸ ਸੈਕਸ਼ੂਅਲੀ ਅਬਿਊਜ਼ਡ. ਇੱਕ ਸ਼ਹਿਰ ਟੈਲਫਰਡ ਆ, ਉੱਥੇ 1000 ਬੱਚੀ ਦਾ. ਜੇ ਇੱਕ ਦੋ ਦੀ ਗੱਲ ਹੋਵੇ ਆਪਾਂ ਵੀ ਪੈਨਿਕ ਨਾ ਕਰਾਂਗੇ, ਬਟ ਦਿਸ ਇਜ਼ ਗੋਇੰਗ ਇਨ ਟੂ ਥਾਊਜ਼ੰਡਸ. ਮੈਂ ਹੁਣੇ ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ ਆਏ ਹਾਂ, ਅਤੇ ਨਿਊਜ਼ੀਲੈਂਡ ਇੱਕ ਅੰਮ੍ਰਿਤਧਾਰੀ ਪਰਿਵਾਰ ਦੀ ਬੱਚੀ, ਉਹਨੇ ਮੁਸਲਮਾਨ ਘਰ ਰੱਖਿਆ ਹੋਇਆ ਸੀਗਾ, ਅਤੇ ਬਾਪ ਨੂੰ ਪਤਾ ਨਾ ਲੱਗੇ ਕਿ ਮੈਂ ਕਰਾਂ ਕੀ. ਕਾਨੂੰਨਕ ਤੌਰ 'ਤੇ ਤੁਸੀਂ ਕੁਛ ਕਰ ਵੀ ਨਹੀਂ ਸਕਦੇ, ਕੁਛ ਇਜ਼ ਓਵਰ ਦੀ ਏਜ. ਅਤੇ 2 ਸਾਲ ਹੋ ਗਏ ਉੱਥੇ ਦੀ ਲੋਕਲ ਸੰਗਤ ਨੂੰ ਉਸ ਚੀਜ਼ ਨਾਲ ਡੀਲ ਕਰਦਿਆਂ ਨੂੰ, ਉਹਨਾਂ ਕੋਲੋਂ ਨਹੀਂ ਸਕਸੈਸ ਹੋਇਆ. ਫਿਰ ਅਸੀਂ ਉੱਥੇ ਗਏ ਹਾਂ, 2 ਕੁ ਮਹੀਨੇ ਹੋਏ ਆ, ਅਤੇ ਉਹਦੇ ਨਾਲ ਬੱਚੀ ਦੇ ਨਾਲ ਵਿਚਾਰ ਕੀਤੀ, 2-3 ਦਿਨ ਵਿਚਾਰ ਕੀਤੀ, ਅਤੇ ਬੱਚੀ ਨੂੰ ਡੀ ਗਰੂਮ ਕੀਤਾ, ਅਤੇ ਮੁੜ ਕੇ ਉਸ ਮੁਸਲਮਾਨ ਨੂੰ ਘਰੋਂ ਬਾਹਰ ਕੱਢਿਆ, ਅਤੇ ਫਿਰ ਬਾਪ ਦਾ ਜਾ ਕੇ ਸਾਹ ਆਇਆ, ਅਤੇ ਉਹ ਆਪਣੀ ਦਸਤਾਰ ਸਾਡੇ ਪੈਰਾਂ ਵਿੱਚ ਰੱਖਦਾ ਸੀ. I hope it never goes to that situation with anyone here. So the whole purpose is that prevention is better than the cure. Ke je aap cheez nu prevent hi kar liye apan nu oh kam na karna pave, hai na. So jehda hega process sa sangat ji utte aaiye, grooming process. Jive main kya ke jinne taddi soch control kar li, hai na, unne tadda ਸਰੀਰ ਕੰਟਰੋਲ ਕਰ ਲਿਆ. ਆ ਦੋਨੋਂ ਬੱਚੀਆਂ ਦਾ ਦੇਖ, ਆ ਦੋਨੋਂ ਬੱਚੀਆਂ ਆਪਣੀਆਂ ਆ,

ਪਰ ਸਾਧ ਸੰਗਤ 'ਚ ਇੱਕ ਬਹੁਤ ਵੱਡੀ ਕਮੀ ਸੀਗੀ ਕਿ ਇਹ ਬੱਚੀ ਇੱਕ ਪਰਫੋਰਮਿੰਗ ਆਰਟਿਸਟ ਸੀਗੀ, ਪਰਫੋਰਮ ਕਰ ਰਹੀ ਸੀ ਪਰ ਗੁਰਬਾਣੀ ਨੂੰ ਸਮਝ ਨਹੀਂ ਰਹੀ ਸੀ ਅਤੇ ਗੁਰਬਾਣੀ ਆਪਣੀ ਜ਼ਿੰਦਗੀ ਵਿੱਚ ਲਾਗੂ ਨਹੀਂ ਸੀ ਕਰ ਰਹੀ। ਸੋ ਮਾਪੇ ਖੁਸ਼ ਸੀ ਕਿ ਗੁਰਦੁਆਰੇ ਆਉਂਦੇ ਆ, ਬੱਚੇ ਕੀਰਤਨ ਸਿੱਖਦੇ, ਕੀਰਤਨ ਸਟੇਜ ਤੋਂ ਕਰਦੇ ਆ, ਪਰ ਇਹਦੀ ਬਹੁਤ ਵੱਡੀ ਇੱਕ ਕਮੀ ਸੀ। ਅਤੇ ਇੰਟਰਨੈਟ ਰਾਹੀਂ ਇੱਕ ਈਜਿਪਟ ਤੋਂ ਬੰਦਾ ਉਹਦੇ ਨਾਲ ਲਿੰਕ ਲਾ ਲਿਆ ਅਤੇ ਤਿੰਨਾਂ ਮਹੀਨਿਆਂ ਦੇ ਵਿੱਚ ਵਿੱਚ ਬੱਚੀ ਦਾ ਮਨ ਚੇਂਜ ਕਰ ਦਿੱਤਾ ਅਤੇ ਬੱਚੀ ਘਰੋਂ ਭੱਜ ਜਾਂਦੀ ਆ। ਫਿਰ ਸਾਨੂੰ ਫੋਨ ਆਉਂਦਾ ਉਹਦੀ ਭੂਆ ਦਾ, ਅਸੀਂ 2-3 ਹਫ਼ਤੇ ਲੱਗੇ ਸਾਨੂੰ ਉਹ ਬੱਚੀ ਨੂੰ ਲੱਭਣ ਨੂੰ। ਜਿੱਥੇ ਸਾਨੂੰ ਲੱਭੀ, ਜਿਸ ਫਲੈਟ ਦੇ 'ਚ ਅਸੀਂ ਗਏ ਅਤੇ ਬੱਚੀ ਦੇ ਪੂਰਾ ਬੁਰਕਾ ਪਾਇਆ ਸੀ ਅਤੇ ਕੱਲੀਆਂ ਅੱਖਾਂ ਹੀ ਦਿਸਦੀਆਂ ਸੀ, ਅਤੇ ਉਹਨੂੰ ਅਸੀਂ ਵਾਪਸ ਲਿਆਂਦਾ। ਅਤੇ ਫਿਰ ਅਸੀਂ ਮਾਪਿਆਂ ਨੂੰ ਕਿਹਾ ਕਿ ਇਹਦੇ ਨਾਲ ਅਗਲੀ ਵੀਕ ਨੂੰ ਅਸੀਂ ਕਾਉਂਸਲਿੰਗ ਸ਼ੁਰੂ ਕਰਾਂਗੇ। ਅਤੇ ਸਾਧ ਸੰਗਤ ਜੀ, ਦੂਜੇ ਦਿਨ ਹੀ ਭੂਆ ਦਾ ਫਿਰ ਫੋਨ ਆਇਆ, ਭਾਈ ਸਾਹਿਬ ਆਉਣ ਦੀ ਲੋੜ ਨਹੀਂ ਗਈ। 2-3 ਵਜੇ ਸਾਨੂੰ ਆਫਟਰਨੂਨ ਨੂੰ ਫੋਨ ਆਇਆ। ਮੈਂ ਕਿਹਾ ਕੀ ਹੋ ਗਿਆ, ਘਰੋਂ ਫਿਰ ਚਲ ਗਈ? ਕਹਿੰਦੇ ਨਹੀਂ, ਜਿਹੜੀ ਪੁਲਿਸ ਆਈ ਆ ਉਹ ਬੱਚੀ ਨੂੰ ਲੈ ਕੇ ਚਲ ਗਈ ਆ। ਅਤੇ ਜਦੋਂ ਮੈਂ ਕਿਹਾ ਚਿੱਠੀ ਦਿਖਾਲ ਕੀ, ਉਹ ਛੱਡ ਕੇ ਗਏ ਆ, ਉਹ ਨੋਰਮਲ ਪੁਲਿਸ ਨਹੀਂ ਸੀਗੀ, ਉਹ ਟੈਰਰਿਸਟ ਸਕੁਆਡ ਸੀਗਾ। ਕਿ 3 ਮਹੀਨਿਆਂ ਵਿੱਚ ਬੱਚੀ ਜਿਹੜੀ ਕੀਰਤਨ ਕਰਦੀ ਆ, ਗੁਰਦੁਆਰੇ ਜਾਂਦੀ ਆ 5 ਤੋਂ, 3 ਮਹੀਨਿਆਂ ਦੇ ਵਿੱਚ ਉਹਨਾਂ ਨੇ ਇੰਨੀ ਉਹਦੀ ਸੋਚ ਕੰਟਰੋਲ ਕਰ ਲਈ ਕਿ ਉਹਦਾ ਧਰਮ ਪਰਿਵਰਤਨ ਕਰ ਦਿੱਤਾ। ਅਤੇ ਨਾਲ ਨਾਲ ਸਾਧ ਸੰਗਤ ਜੀ, ਉਹ ਇੱਕ ਬੰਬ ਬਲਾਸਟ ਪ੍ਰਪੇਅਰ ਕਰ ਰਹੀ ਸੀਗੀ ਲੰਡਨ ਦੀ ਧਰਤੀ ਦੇ ਉੱਤੇ। ਸ਼ੀ ਬਿਕੇਮ ਅ ਟੈਰਰਿਸਟ। ਦਿਸ ਇਜ਼ ਹਾਓ ਡੇਂਜਰਸ ਦਿਸ ਗਰੂਮਿੰਗ ਪ੍ਰੋਸੈਸ ਇਜ਼। ਆ ਨਾਲ ਦੀ ਬੱਚੀ ਕਿਰਨਜੀਤ ਨਿੱਜਰ, ਇਹਨੂੰ ਪਿਆਰ ਦੇ ਚੱਕਰ ਦੇ 'ਚ ਪਾ ਕੇ, ਐਂਡ ਆਹ ਸਾਰਾ ਜਿਹੜਾ ਵੈਸਟ ਆ ਹੈ ਨਾ, ਇਹ ਡੇਟਿੰਗ ਕਲਚਰ ਦੇ ਵਿੱਚ ਆ, ਇਹ ਰਿਲੇਸ਼ਨਸ਼ਿਪ ਦੇ ਕਲਚਰ ਦੇ ਵਿੱਚ ਆ। ਮੈਂ ਤਾਂ ਅੰਮ੍ਰਿਤਧਾਰੀ ਨਿਆਣੇ ਵੀ ਇੱਥੇ ਦੇਖੇ ਜਿਹੜੇ ਡੇਟਿੰਗ ਦੇ ਵਿੱਚ ਖੁੱਬੇ ਹੋਏ ਆ। ਭਾਵਾਂ ਸਾਡੇ ਸਰੀਰਕ ਤੌਰ 'ਤੇ ਅਸੀਂ ਠੀਕ ਲੱਗਦੇ, ਦਸਤਾਰਾਂ ਸਜਾਈਆਂ ਹੋਈਆਂ, ਬਟ ਐਵਰੀਬਾਡੀ ਇਜ਼ ਡੇਟਿੰਗ। ਇੱਥੇ ਤਾਂ ਕਈ ਨੌਜਵਾਨ ਜਿਹੜੇ ਪ੍ਰਚਾਰ ਕਰਦੇ ਉਹ ਵੀ ਇਹਨਾਂ ਕੰਮਾਂ ਵਿੱਚ ਅੜੇ ਹੋਏ ਆ। ਇਹ ਵੀ ਬੱਚੀ, ਇਹਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਇਹਦੇ ਪਰਿਵਾਰ ਨੇ ਨਹੀਂ ਮੰਨੀ। ਇਹਦੇ ਨਾਲ ਇੱਕ ਬੰਦੇ ਨੇ ਸਿਰੀਆ ਤੋਂ ਪਿਆਰ ਕਰਨ ਲੱਗ ਪਿਆ, ਘਰੋਂ ਭਜਾ ਲਈ, ਵਿਆਹ ਕਰ ਲਿਆ। 2 ਬਾਅਦ ਇਹ ਉੱਥੇ ਚਲ ਗਿਆ ਮੁੜ ਕੇ ਸਿਰੀਆ, ਇਰਾਕ ਦੇ ਵਿੱਚ। ਅਤੇ ਜਦੋਂ 2016 ਦੇ ਵਿੱਚ ਆਈਸਿਸ ਦਾ ਗਰੁੱਪ ਸੀ ਜਿਹੜਾ ਦੂਸਰੀ ਦੀਆਂ ਧੀਆਂ ਨੂੰ ਚੁੱਕਦਾ ਸੀ, ਦੂਸਰੀਆਂ ਨੂੰ ਮਾਰਕੀਟਾਂ ਵਿੱਚ ਵੇਚਦਾ ਸੀ, ਧੌਣਾ ਲਾਉਂਦੇ ਸੀ, ਆਈਸਿਸ ਗਰੁੱਪ 2016 ਦੇ ਵਿੱਚ, ਤੁਸੀਂ ਦੇਖਿਆ ਹੀ ਹੋਣਾ ਇਰਾਕ ਦੇ ਵਿੱਚ ਕੀ ਹੋ ਰਿਹਾ ਸੀ, ਜਿਹੜਾ ਕੁਛ ਸਾਡੇ ਨਾਲ 300 ਪਹਿਲੋਂ ਹੁੰਦਾ ਸੀਗਾ। ਸਾਡੀਆਂ ਧੀਆਂ ਚੱਕੀਆਂ ਜਾਂਦੀਆਂ ਸੀ, ਉਹ ਗਜਨੀ ਕੰਧਾਰ ਦੀ ਮਾਰਕੀਟਾਂ ਵਿੱਚ ਵਿਕੀਆਂ ਜਾਂਦੀਆਂ ਸੀਗੀਆਂ। ਉਹ 2016 ਵਿੱਚ ਇੱਥੇ ਵੀ ਹੋਇਆ, ਆਪਣੇ ਮਿਡਲ ਈਸਟ ਦੇ ਵਿੱਚ ਹੋਇਆ, ਅਤੇ ਉਹ ਨਿਊਜ਼ ਦੇ ਵਿੱਚ ਸੀ ਸਾਰਾ। ਅਤੇ ਇਹ ਬੱਚੀ, ਸਿੱਖ ਬੱਚੀ, ਪੈਸੇ ਇਕੱਠੇ ਕਰਕੇ ਅਤੇ ਉਹਨਾਂ ਨੂੰ ਸਪੋਰਟ ਕਰ ਰਹੀ ਸੀ। ਸੋ ਸ਼ੀ ਗੋਟ 7.5 ਈਅਰ, 7.5 ਇਹਨੂੰ ਸਜ਼ਾ ਹੋਈ ਸਪੋਰਟਿੰਗ ਟੈਰਰਿਜ਼ਮ। ਇਹ 1-2 ਕੇਸ ਨਹੀਂ, ਆਪਣੇ ਕੋਲ ਸਮਾਂ ਹੈ ਨਹੀਂ ਗਾ, ਤਾਂ ਆਪਾਂ ਤੁਹਾਨੂੰ ਥੋੜ੍ਹੇ ਥੋੜ੍ਹੇ ਕੇਸ ਦੱਸਦੇ ਹਾਂ, ਅਤੇ ਦੱਸਦੇ ਵੀ ਤਾਂ ਆ, ਇਟਸ ਅ ਵੈਰੀ ਸੀਰੀਅਸ ਪ੍ਰੋਬਲਮ, ਇਟਸ ਅ ਵੈਰੀ ਸੀਰੀਅਸ ਪ੍ਰੋਬਲਮ। ਕਿਉਂਕਿ ਜਦੋਂ ਤੁਹਾਨੂੰ ਤੁਹਾਡਾ ਧਰਮ ਪਰਿਵਰਤਨ ਕਰ ਦਿੱਤਾ ਨਾ, ਫਿਰ ਤੁਹਾਡੇ ਕੋਲ ਜੇ ਕੁਛ ਮਰਜ਼ੀ ਕਰਾ ਲਓ। ਮੈਂ 4 ਇੱਕ ਮੁੰਡੇ ਨਾਲ ਆ ਕੇ ਆਇਆ, 4 ਜਸਟ ਟੂ ਬ੍ਰੇਕ ਇਨ ਸਾਈਡ ਹਿਸ ਥੋਟ ਪ੍ਰੋਸੈਸ, ਇੰਨਾ ਗਰੂਮ ਕੀਤਾ ਹੋਇਆ। ਅਤੇ ਜਿਸ ਮਸੀਦ ਨੇ ਗਰੂਮ ਕੀਤਾ ਹੈ ਉਹ ਵੈਰੀ ਐਕਸਟ੍ਰੀਮਿਸਟ ਮੋਸਕ ਆ, ਇੱਥੇ ਐਕਸਟ੍ਰੀਮ ਵਿਊਜ਼ ਆ ਉਹਨਾਂ ਦੇ, ਅਤੇ ਕੀ ਪਤਾ ਕੱਲ੍ਹ ਨੂੰ ਸਾਡੇ ਮੁੰਡੇ ਕੋਲੋਂ ਹੋਰ ਕੰਮ ਕਰਾਉਣ, ਵੀ ਡੋਂਟ ਨੋ। ਸੋ ਲੈਟਸ ਹੈਵ ਅ ਲੁੱਕ ਐਟ ਦ ਪ੍ਰੋਸੈਸ। ਇਹ 6 ਦਾ ਪ੍ਰੋਸੈਸ ਆ, ਅਤੇ ਇਹ ਹਰ ਗਰੂਮਿੰਗ ਪ੍ਰੋਸੈਸ ਦੇ ਵਿੱਚ ਇਹ ਚੱਲਦਾ। ਸੋ ਜੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਮਝ ਲਈਏ ਤਾਂ ਵੀ ਕੈਨ ਗਿਵ ਆਵਰ ਫੈਮਿਲੀਜ਼ ਬੈਟਰ ਪ੍ਰੋਟੈਕਸ਼ਨ।

0: ਪਹਿਲੋ ਹੈਗਾ ਟਾਰਗੇਟ, ਉਹਨਾਂ ਨੇ ਤੁਹਾਨੂੰ ਟਾਰਗੇਟ ਕਰਨਾ ਤੁਹਾਡੇ ਬੱਚਿਆਂ ਨੂੰ, ਖੁਡ ਬੀ ਇਨ ਸਕੂਲ, ਖੁਡ ਬੀ ਇਨ ਕਾਲਜ, ਖੁਡ ਬੀ ਐਟ ਵਰਕ, ਖੁਡ ਬੀ ਇਨ ਯੂਨੀਵਰਸਿਟੀ, ਬਟ ਨਾਓ 87% ਇਜ਼ ਹੈਪਨਿੰਗ ਵਾਇਆ ਦੀ ਇੰਟਰਨੈਟ, ਸੋਸ਼ਲ ਮੀਡੀਆ, ਅਤੇ ਸਾਰਿਆਂ ਦੇ ਹੱਥ ਫੋਨ ਆ, ਅਤੇ ਸਾਰੇ ਆਪਣੇ ਬੈੱਡਰੂਮਾਂ ਵਿੱਚ ਫੋਨ ਲੈ ਕੇ ਜਾਂਦੇ ਆ. ਸੋ ਯੂ ਡੋਂਟ ਈਵਨ ਨੋ, ਆਪਾਂ ਨੂੰ ਇਹ ਵੀ ਨਹੀਂ ਪਤਾ ਲੱਗਣਾ ਕਿ ਬੱਚਾ ਆਪਣੇ ਰੂਮ ਦੇ 'ਚ ਬੈਠਾ ਕਿਹਦੇ ਨਾਲ ਗੱਲ ਕਰਦਾ, ਕਿਹਦੇ ਨਾਲ ਨਹੀਂ ਕਰਦਾ. ਤੁਹਾਡੇ ਵੱਲੋਂ ਤੁਹਾਡੇ ਮਨ ਨੂੰ ਸਕੂਨ ਹੈਗਾ ਕਿ ਬੱਚਾ ਘਰੋਂ ਬਾਹਰ ਨਹੀਂ ਜਾਂਦਾ, ਅਤੇ ਬੱਚਾ ਇਜ਼ ਨੋਟ ਗੋਇੰਗ ਟੂ ਬੀ ਇਨ ਐਨੀ ਟ੍ਰਬਲ. ਬਟ ਦਾ ਬੱਚਾ ਕੈਨ ਬੀ ਇਨ ਟ੍ਰਬਲ ਇਨ ਹਿਜ਼ ਓਨ ਹੋਮ, ਇਨ ਹਿਜ਼ ਓਨ ਬੈੱਡਰੂਮ, ਥਰੂ ਮਾਡਰਨ ਟੈਕਨੋਲੋਜੀ. ਬਿਕੋਜ਼ ਯੂ ਆਰ ਕਨੈਕਟਿਡ ਟੂ ਦਾ ਵਰਲਡ. This is not a globe anymore, it's a small pind. Everybody is connected. So pehla hai ga target, phir unna ne tada trust gain karna. You're going to create a common denominator and gain your trust. Third one is unna ne jehdi tadi zindagi de vich koi ghaat hoi oh unna ne puri karni aa. Chautha, ਉਹਨਾਂ ਨੇ ਤੁਹਾਨੂੰ ਫਿਰ ਤੁਹਾਡੇ ਪਰਿਵਾਰਾਂ ਤੋਂ ਆਈਸੋਲੇਟ ਕਰੀ ਜਾਣਾ, ਤੁਹਾਡੀ ਕਮਿਊਨਿਟੀ ਤੋਂ ਆਈਸੋਲੇਟ ਕਰੀ ਜਾਣਾ, ਉਹਦੇ ਸੱਜਣ ਮਿੱਤਰਾਂ ਤੋਂ ਆਈਸੋਲੇਟ ਕਰੀ ਜਾਣਾ. ਜਿਸ ਗੁਰਦੁਆਰਿਆਂ ਵਿੱਚ ਆਉਂਦੇ ਸੀ ਛੋਟੇ ਹੁੰਦੇ, ਉਹੋ ਹੀ ਮਾੜੇ ਲੱਗਣ ਲੱਗ ਪੈਂਦੇ ਆ. ਫਿਰ ਟੋਟਲ ਕੰਟਰੋਲ, ਤਾਂ ਫਿਰ ਉਹਨੂੰ ਐਕਸਪਲੋਇਟ ਕਰਨਾ, ਵੈਦਰ ਉਹਦਾ ਸਰੀਰਕ ਤੌਰ 'ਤੇ ਉਹਦਾ ਬਲਾਤਕਾਰ ਕਰਨਾ ਜਾਂ ਉਹਦਾ ਧਰਮ ਪਰਿਵਰਤਨ ਕਰਨਾ, ਉਹ ਟੋਟਲ ਐਕਸਪਲੋਇਟੇਸ਼ਨ ਹੋ ਜਾਣੀ ਆ. ਅਤੇ ਇਹਨਾਂ ਕੇਸਾਂ ਵਿੱਚ ਹਜ਼ਾਰਾਂ ਹਿਸਾਬ ਨਾਲ ਸੀ ਜਿਹੜੇ ਕੇਸ ਕੀਤੇ. ਇਸ ਕਨੇਡਾ ਦੀ ਧਰਤੀ 'ਤੇ ਅਸੀਂ ਕਰੀਬਨ 2009 ਤੋਂ ਆਉਂਦੇ ਹਾਂ, ਅਤੇ ਮੈਨੂੰ ਚੇਤਾ ਇੱਥੇ 2010 ਦੇ ਵਿੱਚ ਮੇਰਾ ਖਿਆਲ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਪ੍ਰਚਾਰ ਕੀਤਾ ਸੀ, ਪਰ ਉਦੋਂ ਗੁਰਦੁਆਰਾ ਇੰਨਾ ਇੱਦਾਂ ਦਾ ਨਹੀਂ ਸੀ ਲੱਗਦਾ. ਮੈਂ ਤਾਂ ਆਪ ਸ਼ੌਕਡ ਹਾਂ ਅੱਜ ਦੇਖ ਕੇ ਕਿ ਗੁਰਦੁਆਰਾ ਕਿੰਨੀ ਤਰੱਕੀ ਕਰ ਗਿਆ, ਬਿਲਡਿੰਗ ਵਾਈਜ਼ ਐਂਡ ਐਵਰੀਥਿੰਗ ਲਾਈਕ ਦੈਟ. ਸੋ ਬਟ ਲੈਟਸ ਮੂਵ ਔਨ ਟੂ ਦ ਨੈਕਸਟ ਸਲਾਈਡ. ਸੋ ਉਹਨਾਂ ਨੇ ਤੁਹਾਡੀ ਇੱਕ ਵਲਨਰੇਬਿਲਿਟੀ ਟਾਰਗੇਟ ਕਰਨੀ ਆ, ਕਮੀ ਟਾਰਗੇਟ ਕਰਨੀ ਆ. ਤਾਂ ਹਰੇਕ ਬੰਦੇ ਵਿੱਚ ਕਮੀ ਹੈ, ਕੋਈ ਨਾ ਕੋਈ ਤਾਂ ਕਮੀ ਹੈ. ਅਤੇ ਇਹ ਆਪਣਾ ਫਰਜ਼ ਬਣਦਾ ਕਿ ਆਪਾਂ ਆਪਣੇ ਬੱਚਿਆਂ ਦੇ ਕਮੀਆਂ ਦੇਖੀਏ, ਕਿਉਂਕਿ ਜੇ ਆਪਾਂ ਦੇਖਾਂਗੇ ਆਪਾਂ ਉਹਨਾਂ ਨੂੰ ਫਿਲ ਕਰਾਂਗੇ, ਉੱਥੇ ਗਰੂਮਿੰਗ ਨਾ ਹੋਊਗੀ. ਪਰ ਸਾਧ ਸੰਗਤ ਜੀ, ਇਕੱਲੇ ਬੱਚਿਆਂ ਵਿੱਚ ਕਮੀ ਨਹੀਂ ਗੀ, ਸਾਡੇ ਵਿੱਚ ਵੀ ਕਮੀ ਬਹੁਤ ਆ ਮਾਪਿਆਂ ਦੇ ਵਿੱਚ. ਇਹ ਅਸੀਂ ਸਾਧ ਸੰਗਤ ਜੀ, ਅਫਸੋਸ ਦੀ ਗੱਲ ਆ, ਮੈਂ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਖੜ੍ਹਾ, ਸੱਚੇ ਦੇ ਤਖ਼ਤ 'ਤੇ ਖੜ੍ਹਾ, ਅਤੇ ਮੈਂ ਸੱਚੀ ਗੱਲ ਹੀ ਕਰੂੰ. ਆਮ ਨੋਟ ਗੋਇੰਗ ਟੂ ਸ਼ੂਗਰ ਕੋਟ ਇਟ ਕਿ ਕਿਸੇ ਨੂੰ ਗੁੱਸਾ ਲੱਗੇ ਜਾਂ ਕਿਸੇ ਨੂੰ. ਮੈਂ ਇੱਥੇ ਕੋਈ ਪ੍ਰੋਗਰਾਮ ਨਹੀਂ ਦੇਣਾ ਹੈ ਜਿਹੜਾ ਤੁਸੀਂ ਖੁਸ਼ ਹੋ ਕੇ ਚਲ ਜਾਓ. ਨੋ, ਬਿਕੋਜ਼ ਆਲ ਬੀ ਡੂਇੰਗ ਦਿਸ ਜਸਟਿਸ ਟੂ ਮਾਈ ਗੁਰੂ. ਬਟ ਸਾਧ ਸੰਗਤ ਜੀ, 90% ਅਸੀਂ ਇਸ ਕੈਨੇਡਾ ਦੀ ਧਰਤੀ 'ਤੇ ਇਸ ਸਰੀ ਵਿੱਚ ਵੈਨਕੂ ਅਸੀਂ ਆਪਣਾ ਧਰਮ ਨਹੀਂ ਫੋਲੋ ਕਰ ਰਹੇ ਘਰਾਂ ਦੇ ਵਿੱਚ. 90% ਸਾਧ ਸੰਗਤ ਜੀ, ਤੁਸੀਂ ਹਰ ਪੰਜਾਬੀ ਦੇ ਘਰ ਚਲ ਜਾਓ, ਉੱਥੇ ਸ਼ਰਾਬ ਚੱਲਦੀ ਆ. ਕੋਈ ਫੰਕਸ਼ਨ ਨਹੀਂ ਹੁੰਦਾ ਜਿਹੜਾ ਸ਼ਰਾਬ ਤੋਂ ਬਗੈਰ ਨਹੀਂ ਹੁੰਦਾ. ਅਸੀਂ ਗੁਰੂ ਮਹਾਰਾਜ ਦੇ ਕੋਲ ਆਉਂਦੇ ਹਾਂ, ਮੱਥਾ ਟੇਕਦੇ ਹਾਂ, ਅਰਦਾਸਾਂ ਇੱਥੇ ਕਰਦੇ ਹਾਂ, ਸਹਿਜ ਪਾਠ ਇੱਥੇ ਕਰਦੇ ਹਾਂ, ਸੁਖਮਨੀ ਸਾਹਿਬ ਦੇ ਪਾਠ ਇੱਥੇ ਕਰਦੇ, ਅਖੰਡ ਪਾਠ ਇੱਥੇ ਕਰਦੇ, ਪਰ ਗੁਰੂ ਦੀ ਗੱਲ ਨਹੀਂ ਮੰਨਦੇ ਅਸੀਂ. ਮਹਾਰਾਜ ਕਹਿੰਦੇ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਸ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੈ, ਖਸਮੋ ਤੱਕੇ ਖਾਏ. ਮਹਾਰਾਜ ਕਹਿੰਦੇ ਆ ਜਿਹੜੀ ਸ਼ਰਾਬ ਆ ਇਹ ਸਿੱਖ ਦੇ ਬੁੱਲਾਂ ਨੂੰ ਨਹੀਂ ਲੱਗਣੀ ਚਾਹੀਦੀ. ਇਹ ਦੋ ਸ਼ਬਦਾਂ ਤੋਂ ਅਰਥ ਬਣਿਆ ਹੋਇਆ, ਦੋਨੋਂ ਫਾਰਸੀ ਸ਼ਬਦ ਆ. ਸ਼ੈਤਾਨ ਆਬ ਪਾਣੀ, ਇਹ ਸ਼ੈਤਾਨ ਦਾ ਪਾਣੀ ਆ, ਇਹਨੇ ਸ਼ੈਤਾਨੀ ਪੈਦਾ ਕਰਨੀ ਆ, ਇਹਨੇ ਕੋਈ ਗੁਰਮੁਖ ਨਹੀਂ ਪੈਦਾ ਕਰਨਾ. ਅਤੇ ਬਾਹਰਲੇ ਬੰਦੇ ਸਾਨੂੰ ਕਹਿੰਦੇ ਆ ਕਿ ਜੇ ਤੁਹਾਡੇ ਮਾਪੇ ਗੁਰਦੁਆਰੇ ਜਾਂਦਿਆਂ ਨੂੰ 30-40 ਸਾਲ ਹੋ ਗਿਆ, ਉਹਨਾਂ ਵਿੱਚ ਕੋਈ ਤਬਦੀਲੀ ਨਹੀਂ ਆਈ, ਉਹਨਾਂ ਵਿੱਚ ਕੋਈ ਸਕੂਨ ਨਹੀਂ ਆਇਆ, ਉਹ ਨਹੀਂ ਗੁਰੂ ਦੇ ਚਰਨਾਂ ਵਿੱਚ ਲੱਗੇ, ਤਾਂ ਤੁਹਾਨੂੰ ਕੀ ਮਿਲਦਾ? ਇਹਦਾ ਮਤਲਬ ਇਟਸ ਅ ਫਾਲਸ ਰਿਲੀਜਨ। ਸਾਨੂੰ ਕੋਈ PhD ਨਹੀਂ ਚਾਹੀਦੀ ਸਿੱਖੀ ਦੇ ਵਿੱਚ, ਸਾਨੂੰ ਬੇਸਿਕ ਗਿਆਨ। ਸਾਰੀ ਦੁਨੀਆਂ ਨੂੰ ਪਤਾ ਸਾਧ ਸੰਗਤ ਜੀ ਕਿ ਸਿੱਖ ਕੇਸ ਨਹੀਂ ਕਤਲ ਕਰਦਾ, ਭਾਵੇਂ ਅਸੀਂ 25 ਮਿਲੀਅਨ ਹੀ ਹਾਂ ਦੁਨੀਆਂ ਦੇ ਵਿੱਚ, ਦਿਸ 8 ਬਿਲੀਅਨ ਪਾਪੂਲੇਸ਼ਨ ਇਨ ਦਾ ਵਰਲਡ, ਸਾਰਿਆਂ ਨੂੰ ਪਤਾ ਸਿੱਖ ਦਾ ਕੇਸ ਨਹੀਂ ਕਤਲ ਕਰਨਾ। ਯੂ ਡੋਂਟ ਨੀਡ ਐਨੀ ਗਿਆਨ, ਇਟਸ ਆਲਰੇਡੀ ਇੰਸਟੋਲਡ ਇਨ ਦਾ ਹੋਲ ਵਰਲਡ। ਪਰ ਅਸੀਂ ਫੇਰ ਵੀ ਕਰੀ ਜਾਂਦੇ ਹਾਂ ਸਾਧ ਸੰਗਤ, ਬਿਕੋਜ਼ ਜਿਸ ਚੀਜ਼ ਤੋਂ ਗੁਰੂ ਨਾਨਕ ਪਾਤਸ਼ਾਹ ਸਾਨੂੰ ਦੂਰ ਕਰਨਾ ਸੀ, ਉਸ ਚੀਜ਼ ਦੇ ਵਿੱਚ ਅਸੀਂ ਖੁੱਬੇ ਹੋਏ ਹਾਂ, ਰਿਚੁਅਲਿਸਮ ਵਿੱਚ ਮੱਥਾ ਟੇਕੀ ਜਾਂਦੇ ਹਾਂ ਸਾਧ ਸੰਗਤ ਜੀ। ਪਰ ਆਪਣੀ ਮੱਤ ਨਹੀਂ ਅਸੀਂ ਦਿੰਦੇ ਮਹਾਰਾਜ ਨੂੰ, ਮੱਤ ਅਸੀਂ ਆਪਣੀ ਰੱਖਦੇ ਹਾਂ, ਗੁਰਮਤ ਨਹੀਂ ਲੈ ਕੇ ਜਾਂਦੇ ਸਾਧ ਸੰਗਤ ਜੀ। ਅਤੇ ਇਹ ਆਪਾਂ ਸ਼ੋਅ ਕਰ ਰਹੇ ਬੱਚਿਆਂ ਨੂੰ ਅਸੀਂ ਇਨਡਾਇਰੈਕਟਲੀ ਕਿ ਸਾਨੂੰ ਤਾਂ ਕੁਛ ਮਿਲਿਆ ਨਹੀਂ, ਅਸੀਂ ਤਾਂ ਚੇਂਜ ਨਹੀਂ ਹੋਏ, ਸੋ ਬੱਚਾ ਵਿਲ ਸੀਕ ਸਮਵੇਅਰ ਐਲਸ। ਉਹਨਾਂ ਨੇ ਕੋਈ ਜਦੋਂ ਤੁਹਾਡੇ ਉਹਨਾਂ ਨੇ ਗੱਲਾਂ ਕਰ ਲਾ ਪਏ, ਸਾਡਾ ਧਰਮ ਇੱਦਾਂ ਦਾ, ਸਾਡਾ ਧਰਮ ਇੱਦਾਂ ਦਾ, ਸਾਡਾ ਧਰਮ ਇੱਦਾਂ ਦਾ, ਅਤੇ ਦ ਗਰਾਸ ਇਜ਼ ਓਲਵੇਜ ਗ੍ਰੀਨਰ ਔਨ ਦੀ ਅਦਰ ਸਾਈਡ ਆਫ ਦ ਫੈਂਸ। ਇਹ ਬਹੁਤ ਵੱਡੀ ਪ੍ਰੋਬਲਮ ਹੈ। ਦੂਸਰੇ ਕਲਚਰ ਅਸੀਂ ਅਡੋਪਟ ਕਰੀ ਜਾਂਦੇ ਹਾਂ, ਦੂਸਰੀਆਂ ਚੀਜ਼ਾਂ ਅਸੀਂ ਅਡੋਪਟ ਕਰੀ ਜਾਂਦੇ ਹਾਂ। ਆ ਪਿੱਛੇ ਜਿਹਾ ਇੱਕ ਵਾਰੀ ਮੈਂ ਕ੍ਰਿਸਮਸ ਦੇ ਟਾਈਮ 'ਤੇ ਆਇਆ ਸੀ, ਡਿਸੰਬਰ ਦੇ ਸਾਨੂੰ ਕੇਸ ਸੀਗਾ, ਕਈ ਘਰੀ ਗਿਆ, ਉੱਥੇ ਕ੍ਰਿਸਮਸ ਟ੍ਰੀਆਂ ਲੱਗੀਆਂ ਹੋਈਆਂ। ਕ੍ਰਿਸਮਸ ਗਾਟ ਨਥਿੰਗ ਟੂ ਡੂ ਵਿਦ, ਆਈ ਐਮ ਨੋਟ ਅਗੇਂਸਟ ਐਨੀ ਫੇਥ। ਉੱਥੇ ਕ੍ਰਿਸਮਸ ਟ੍ਰੀਆਂ ਲੱਗੀਆਂ ਹੋਈਆਂ ਅਤੇ ਉਹਨੂੰ ਕ੍ਰਿਸਮਸ ਹੀ ਬਣਾਉਣ ਦਾ, ਉਹਨੂੰ ਸਿੱਖ ਹੀ ਬਣਾਉਣ ਦਾ ਉੱਥੇ ਖੰਡਾ ਲਾਇਆ ਸੀ ਕ੍ਰਿਸਮਸ ਟ੍ਰੀ ਦੇ ਉੱਤੇ, ਕਿ ਸਾਡਾ ਇਹ ਸਾਡਾ ਇਹ ਤਿਉਹਾਰ ਆ, ਇਹ ਸਾਡਾ ਡੇ ਹੀ ਆ। ਸੋ ਦਿਸ ਇਜ਼ ਅ ਬਲਰੀ ਸੈਂਸ ਆਫ ਆਈਡੈਂਟੀ, ਦੈਟਸ ਵਾਟ ਵੀ ਪੁਟਿੰਗ ਇਨ ਟੂ ਆਰ ਕਿਡਸ। ਐਂਡ ਇਫ ਵੀ ਹੈਵ ਅ ਬਲਰੀ ਸੈਂਸ ਆਫ ਆਈਡੈਂਟੀ, ਯੂ ਕੈਨ ਓਨਲੀ ਗਿਵ ਯੋਰ ਕਿਡਸ ਵਟ ਯੂ ਆਰ, ਬਿਕੋਜ਼ ਯੂ ਆਰ ਦ ਫਸਟ ਰੋਲ ਮਾਡਲਸ। ਤੁਸੀਂ ਪਹਿਲੇ ਗੁਰੂ ਆ, ਬਿਫੋਰ ਦ ਗੁਰਦੁਆਰਾ ਦ ਮਾਪਾ ਇਜ਼ ਦ ਫਸਟ ਗੁਰੂ। ਨਿਆਣੇ ਵਿਲ ਸੀ, ਨਿਆਣੇ ਵਿਲ ਡੂ, ਨਿਆਣੇ ਵਿਲ ਕਾਪੀ। ਇਨ ਇੰਗਲਿਸ਼ ਵੀ ਸਹੀ, ਮੰਕੀ ਸੀ ਮੰਕੀ ਡੂ। ਨਿਆਣੇ ਵਿਲ ਅਬਜ਼ੋਰਬ ਵਟ ਯੂ ਡੂ ਇਨ। ਕਿਸੇ ਵਿਆਹ ਸ਼ਾਦੀ 'ਤੇ ਚਲ ਜਾਓ, ਕਿਤੇ ਚਲ ਜਾਓ, ਤੁਹਾਨੂੰ ਹਾਲ ਪਤਾ ਹੀ ਆ ਇੱਥੇ ਦਾ। ਇਟਸ ਕ੍ਰੇਜ਼ੀ, ਬਟ ਮੈਂ ਇੱਥੇ ਵਿਆਹ 'ਤੇ ਗਿਆ ਸੀ, ਉੱਥੇ ਕੁੱਤਿਆਂ ਦੀ ਵੀ ਮਿਲਣੀ ਕਰ ਦਿੱਤੀ। ਆਨੈਸਟਲੀ ਆਈ ਵਾਜ਼ ਸ਼ੌਕਡ, ਬਟ ਦੈਟਸ ਦ ਸਟੇਟ ਵੀ ਆਰ ਇਨ। ਡੋਮੈਸਟਿਕ ਵਾਇਲੈਂਸ, ਜਿਸ ਘਰ ਦੇ ਵਿੱਚ ਕਲੇਸ਼ ਆ, ਜਿਸ ਘਰ ਦੇ ਵਿੱਚ ਇੱਦਾਂ ਦੀ ਐਨਰਜੀ ਬੈਡ ਹੋ ਗਈ, ਉੱਥੇ ਬੱਚਿਆਂ ਦਾ ਰਹਿਣ ਦਾ ਜੀ ਨਹੀਂ ਕਰਦਾ। ਉੱਥੇ ਫਿਰ ਬੱਚੇ ਕਹਿੰਦੇ ਅਸੀਂ ਪੰਜਾਬੀ ਦੇ ਨਾਲ ਨਹੀਂ ਵਿਆਹ ਕਰਨਾ, ਹੁਣ ਕਿ ਜੇ ਕੋਈ ਸਾਡੀ ਮਾਂ ਦੇ ਨਾਲ ਹੋਵੇ ਸਾਡੇ ਨਾਲ ਨਾ ਹੋਵੇ। ਵੀ ਹੈਵ ਲੋ ਸੈਲਫ ਅਸਟੀਮ। ਸਾਧ ਸੰਗਤ ਜੀ, 25 ਮਿਲੀਅਨ ਦੇ ਵਿੱਚੋਂ 1 ਮਿਲੀਅਨ ਆ ਜਿਹੜਾ ਅੰਮ੍ਰਿਤਧਾਰੀ ਹੋਊਗਾ, ਇਨ ਅ ਪਾਪੂਲੇਸ਼ਨ ਆਫ 8 ਬਿਲੀਅਨ ਪੀਪਲ। ਦੈਟ ਦ ਸਟਾਰ ਇਜ਼ ਓਨਲੀ ਔਨ ਬੈਕ 1 ਮਿਲੀਅਨ ਪੀਪਲ, ਐਂਡ ਯੂ ਸੀ ਵਟ ਵੀ ਹੈਵ ਟੂ ਫੇਸ, ਵਟ ਫੈਸ਼ਨ ਇਜ਼, ਵਟ ਦ ਮੀਡੀਆ ਸੈਜ਼, ਕਿੱਦਾਂ ਦੀ ਲੁੱਕ ਹੋਣੀ ਚਾਹੀਦੀ, ਕਿੰਨਾ ਤੁਹਾਡਾ ਭਾਰ ਹੋਣਾ ਚਾਹੀਦਾ, ਕਿੱਦਾਂ ਦੀ ਤੁਹਾਡੀ ਸ਼ਕਲ ਹੋਣੀ ਚਾਹੀਦੀ ਆ। ਵੇ ਫਾਈਟਿੰਗ ਦੈਟ system, and in our children it is created inferior complex create ho janda itthe bachiyan apa case nahi qatal karne par bachiyan de facial hair aunde aa apa unnan nu samjhaunde nahi ge apa kehnde aa nahi karna wo nahi karna and beauty standards are different. So we've got to have this hard dialogue, we've got to have this hard talk. And this is what we teach, jadon assi camp karne aa utthe Newton, we're going to be going a bit more into it. ਆਹ ਤਿੰਨ ਚੀਜ਼ਾਂ ਹਿਊਮਨ ਨੀਡ ਆ, ਇਹ ਕੋਈ ਧਾਰਮਿਕ ਨੀਡ ਨਹੀਂ ਗਾ। ਅਸੀਂ 27 ਚੀਜ਼ਾਂ ਦੀ ਕਰ ਦਿੰਦੇ ਸਾਈਕੋਲੋਜੀਕਲ, ਦਿਸ ਇਜ਼ ਅ ਸਾਈਕੋਲੋਜੀਕਲ ਵੋਰਫੇਅਰ। ਇਹ ਤਿੰਨੇ ਹੀ ਐੜੇ ਆ, ਅਟੈਂਸ਼ਨ, ਅਫੈਕਸ਼ਨ, ਅਪਰੀਸ਼ੀਏਸ਼ਨ। ਜੇ ਘਰੋਂ ਨਾ ਮਿਲੀ ਹੈ ਨਾ, ਆਪਾਂ ਬਾਹਰ ਸੀਕਾ ਨਹੀਂ, ਬਿਕੋਜ਼ ਇਹ ਧਾਰਮਿਕ ਨੀਡ ਨਹੀਂ ਗੀ, ਇਹ ਹਿਊਮਨ ਨੀਡ ਆ। ਜੇ ਸਾਨੂੰ ਘਰ ਨਹੀਂ ਅਟੈਂਸ਼ਨ ਮਿਲਦਾ, ਅਸੀਂ ਬਾਹਰ ਦੇਖਣਾ। ਜੇ ਤੁਹਾਨੂੰ ਘਰ ਨਹੀਂ ਅਫੈਕਸ਼ਨ ਮਿਲਦਾ, ਅਸੀਂ ਬਾਹਰ ਟੋਲਣਾ। ਇਨਸਾਨ ਸੰਗਤ ਜੀ, ਇਹ ਨਾ ਸੋਚੋ ਕਿ ਅਸੀਂ ਬਹੁਤ ਕੁਛ ਕਰ ਰਹੇ ਹਾਂ। ਵੀ ਥਰੋ ਅ ਲੋਟ ਆਫ ਮਨੀ, ਕਿਸੇ ਨੂੰ ਆਈਪੈਡ ਚਾਹੀਦਾ ਲੈ ਲਓ, ਕਿਸੇ ਨੂੰ ਫੋਨ ਚਾਹੀਦਾ ਲੈ ਲਓ, ਕਿਸੇ ਨੂੰ ਕੱਪੜੇ ਲੀੜੇ ਚਾਹੀਦੇ ਲੈ ਲਓ। ਵੀ ਗੋਟ ਲੋਟ ਆਫ ਮਨੀ, ਬਟ ਆਈ ਐਮ ਨੋਟ ਟੋਕਿੰਗ ਅਬਾਊਟ ਮਨੀ, ਆਈ ਐਮ ਨੋਟ ਟੋਕਿੰਗ ਅਬਾਊਟ ਮਟੀਰੀਅਲਿਸਟਿਕ ਗੇਨਸ, ਆਈ ਐਮ ਟੋਕਿੰਗ ਅਬਾਊਟ ਗਿਵਿੰਗ ਯੋਰ ਸੈਲਫ ਟੂ ਯੋਰ ਚਾਈਲਡ, ਬੀਂਗ ਵੈਰੀ ਅਟੈਂਟਿਵ, ਬੀਂਗ ਵੈਰੀ ਅਫੈਕਟਿਵ ਐਂਡ ਅਪਰੀਸ਼ੀਏਟਿੰਗ ਯੋਰ ਚਾਈਲਡ। ਕਿਉਂਕਿ ਜੇ ਇਹ ਹੀ ਤਿੰਨ ਚੀਜ਼ਾਂ ਤੁਸੀਂ ਆਪਣੇ ਬੱਚੇ ਵਿੱਚ ਪਾ ਦਿਓ, ਤਾਂ ਬੱਚਾ ਬਾਅਦ ਨਾ ਸੀਕ ਕਰੂਗਾ, ਬਿਕੋਜ਼ ਉਹਨੂੰ ਉਹ ਚੀਜ਼ ਘਰ ਮਿਲ ਰਹੀ ਆ। ਐਂਡ ਅਗੇਨ, ਸਤ ਸੰਗਤ ਜੀ, ਮੈਂ ਪਹਿਲੋਂ ਦੱਸਿਆ ਸੀਗਾ ਕਿ ਆਪਣਾ ਜਿਹੜਾ ਆਹ ਸਾਡਾ ਕੰਮ ਆ, ਸਭ ਤੋਂ ਸਿਖਾਲਾ ਆ ਆਹ ਬੱਚੀ ਦਾ ਕੇਸ। ਆ ਤੁਸੀਂ ਪਿਕਚਰ ਦੇਖਦੇ ਆ, ਮੈਂ ਜਿਵੇਂ ਅੱਜ ਆਇਆ, ਮੈਂ ਉਸ ਟਾਊਨ ਦੇ ਵਿੱਚ ਗਿਆ ਸੀ ਲੈਸਟਰ ਸ਼ਹਿਰ ਦੇ ਵਿੱਚ, ਅਤੇ ਉੱਥੇ 250-300 ਬੰਦਾ ਸੀ ਯੂਨੀਵਰਸਿਟੀ ਦੇ ਵਿੱਚ। ਤਾਂ ਅਸੀਂ ਇੱਕ ਲੈਕਚਰ ਕਰ ਰਹੇ ਸੀ, ਅਤੇ ਇੱਕ ਬਾਪ ਸਾਡੇ ਕੋਲ ਆਇਆ, ਉਹ ਕਹਿੰਦਾ ਭਾਈ ਸਾਹਿਬ ਕਿ ਮੇਰੀ ਬੇਟੀ ਦਾ ਪਤਾ ਨਹੀਂ ਕੀ ਹੋ ਰਿਹਾ, ਉਹ ਕਿਸੇ ਨੂੰ ਕੁਛ ਨਹੀਂ ਦੱਸ ਰਹੀ, ਪੁਲਿਸ ਵੀ ਘਰ ਆ ਚੱਕੀ ਆ, ਸੋਸ਼ਲ ਸਰਵਿਸਿਸ ਵੀ ਘਰ ਆ ਚੱਕੇ ਆ, ਕੈਮਸ ਐਕ ਔਰਗਨਾਈਜੇਸ਼ਨ ਆ ਉਹ ਵੀ ਇਨਵੋਲਵ ਆ, ਪਰ ਬੱਚੀ ਦੱਸਦੀ ਨਹੀਂ ਕਿਸੇ ਨੂੰ। ਅਸੀਂ ਕਿਹਾ ਠੀਕ ਹੈ, ਅਸੀਂ ਜਾਂਦੇ ਹਾਂ, ਮਿਲਦੇ ਹਾਂ ਤੁਹਾਨੂੰ। ਟਿਊਜ਼ਡੇ ਰਾਤ ਸੀ ਨਵੰਬਰ ਦੇ ਵਿੱਚ, ਤਾਂ ਅਸੀਂ ਸੈਟਰਡੇ ਗਏ, ਅਤੇ 10-15 ਮਿੰਟਾਂ ਦੇ ਵਿੱਚ ਬੱਚੀ ਰੋ ਰੋ ਕੇ ਸਾਨੂੰ ਦੱਸੇ ਕਿ ਕੀ ਹੋਇਆ ਉਹਦੇ ਨਾਲ। ਸਤ ਸੰਗਤ ਜੀ, ਬੰਦੀ ਛੋੜ ਦਿਵਸ ਦੀਵਾਲੀ ਵਾਲਾ ਦਿਨ ਸੀ, ਉੱਥੇ ਸਟੋਲ ਸੜਕਾਂ 'ਤੇ ਲੱਗੇ ਹੋਏ ਸੀ, ਅਤੇ ਉਹ ਆਪਣੀਆਂ ਸਹੇਲੀਆਂ ਦੇ ਨਾਲ ਉੱਥੇ ਇੰਜੋਏ ਕਰ ਰਹੀ ਸੀ। ਇਹ ਵੀ ਬੱਚੀ ਨਾਨਕਸਰ ਦੇ ਨਾਲ ਜੁੜੀ ਹੋਈ ਸੀ, ਇਹ ਵੀ ਬੱਚੀ ਕੀਰਤਨ ਕਰਦੀ ਸੀ, ਇਹ ਵੀ ਬੱਚੀ ਇੱਕ ਪਰਫੋਰਮਰ ਸੀਗੀ। ਸ਼ੀ ਡਿਡਨਟ ਅੰਡਰਸਟੈਂਡ ਦ ਸ਼ਬਦ। ਕਹਿੰਦੇ ਉੱਥੇ ਮੁੰਡੇ ਆਏ, ਉਹਨਾਂ ਨੇ ਨੰਬਰ ਐਕਸਚੇਂਜ ਕੀਤਾ, ਦੂਜੇ ਦਿਨੀ ਉਹਨੂੰ ਸਵੇਰੇ ਸਵੇਰੇ ਫੋਨ ਕੀਤਾ, ਹੇ ਲੈਟਸ ਗੋ ਆਊਟ ਫੋਰ ਲੰਚ ਐਂਡ ਵੀ ਟੋਕ ਅਬਾਊਟ ਬੰਦੀ ਛੋੜ ਦਿਵਸ, ਬਹੁਤ ਸੋਹਣਾ ਪ੍ਰੋਗਰਾਮ ਸੀ, ਯੇ ਵੋ। ਅਤੇ ਕੁੜੀ ਨੇ ਮੰਨ ਗਈ, ਹਲੇ 16 ਸਾਲ ਦੀ ਨਹੀਂ ਸੀ ਹੋਈ, 10 ਕੁ ਦਿਨ ਰਹਿੰਦੇ ਸੀਗੇ ਉਹਦੇ 16 ਸਾਲ ਦੇ ਜਨਮ ਦੇ ਵਿੱਚ, ਚਲੇ ਗਈ। ਆਹ ਜਿਹੜੀ ਆ ਪਿੱਛੇ ਟਰੀ ਆ ਹੈ ਨਾ, 5 ਕੁ ਮੀਲ ਦੂਰ ਹੈ ਪਾਰਕ ਆ ਉਸ ਸ਼ਹਿਰ ਤੋਂ, ਉਹਨਾਂ ਦੇ ਘਰ ਤੋਂ ਆਹ ਜਿਹੜੀ ਪਿੱਛੇ ਤੁਹਾਨੂੰ ਟਰੀ ਦਿਸਦੀ ਆ, ਉੱਥੇ 3 ਬੰਦੇ ਹੋਰ ਸੀ, ਚੌਥਾ ਇਹ ਸੀ। 4 ਬੰਦਿਆਂ ਨੇ 2 ਘੰਟੇ ਕੁੜੀ ਦਾ ਬਲਾਤਕਾਰ ਕੀਤਾ, 2 ਘੰਟੇ। ਫਿਰ ਫਿਲਮ ਕੀਤੀ, ਵੀਡੀਓ ਬਣਾਈ, ਫਿਰ ਉਹਨੂੰ ਡਰਾਇਆ ਧਮਕਾਇਆ ਕਿ ਇਹ ਜਿਹੜਾ ਫਿਲਮ ਆ ਅਸੀਂ ਇੰਟਰਨੈਟ 'ਤੇ ਲਾ ਦੇਣੀ ਆ, ਇਹ ਤੁਹਾਡੇ ਗੁਰਦੁਆਰਿਆਂ ਵਿੱਚ ਪਹੁੰਚਾ ਦੇਣੀ ਆ, ਇਹ ਕਈ ਕੁਛ ਕਰਨ ਆ, ਜੇ ਤੂੰ ਆਹ ਕੰਮ ਨਾ ਕੀਤਾ। ਅਤੇ ਉਹਦੇ ਕੋਲੋਂ ਕੰਮ ਕਿਹੜਾ ਕਰਾਉਣਾ ਸੀ, ਕਿਹੜਾ ਧੰਦਾ ਕਰਾਉਣਾ ਸੀ, ਕਿ ਉਹ ਆਪਣਾ ਸਰੀਰ ਵੇਚਣ ਲੱਗ ਪਿਆ। ਸ਼ੀ ਬਿਕੇਮ ਅ ਪ੍ਰੋਸਟੀਟਿਊਟ ਫੋਰ 3 ਮੰਥਸ। ਕੈਨ ਯੂ ਇਮੈਜਿਨ ਅ ਯੰਗ ਗਰਲ ਹੂ ਇਜ਼ ਡੂਇੰਗ ਕੀਰਤਨ ਫਰੋਮ ਦੀ ਏਜ ਆਫ 4 or 5 ਐਂਡ ਨਾਓ ਇਜ਼ ਅ ਪ੍ਰੋਸਟੀਟਿਊਟ, ਅ ਵੇਸਵਾ, ਕਿਸੇ ਗੱਡੀਆਂ ਦੇ ਵਿੱਚ, ਬਾਹਰ ਪਾਰਕਾਂ ਦੇ ਵਿੱਚ, ਹੋਟਲਾਂ ਦੇ ਵਿੱਚ, ਕਈਆਂ ਦੇ ਘਰ। ਫਿਰ ਸਤ ਸੰਗਤ ਜੀ, ਅਸੀਂ ਆਪਣੀ ਟੀਮ ਨੇ ਇਹ ਪ੍ਰਾਈਵੇਟ ਡਿਟੈਕਟਿਵ ਹਾਇਰ ਕਰਕੇ ਬੱਚੀ ਨੂੰ ਫੋਲੋ ਕੀਤਾ ਕਿ ਕਿਹੜੇ ਹੋਟਲਾਂ ਵਿੱਚ ਲੈ ਕੇ ਜਾਂਦੇ ਆ, ਕਿਹੜੇ ਘਰਾਂ ਵਿੱਚ ਲੈ ਕੇ ਜਾਂਦੇ ਆ, ਕਿਹੜੀਆਂ ਗੱਡੀਆਂ ਵਿੱਚ ਬਹਿੰਦੀ ਆ, ਨੰਬਰ ਪਲੇਟ, ਨਾਂ, ਡਰੈਸਿਸ, ਸਾਰਾ ਕੁਛ। ਅਤੇ ਸਤ ਸੰਗਤ ਜੀ, ਚਾਰ ਹਫ਼ਤਿਆਂ ਬਾਅਦ ਸਾਰਾ ਇੱਕ ਕੇਸ ਬਣਾ ਕੇ ਪੁਲਿਸ ਨੂੰ ਦਿੱਤਾ, ਜਿੱਥੇ ਸਾਰਾ ਗਰੁੱਪ ਜਿਹੜਾ ਸੀ 10 ਬੰਦਿਆਂ ਦਾ ਗਰੁੱਪ ਸੀ, ਉਹਨਾਂ ਨੂੰ ਅੰਦਰ ਜੇਲ੍ਹ ਦੇ ਵਿੱਚ ਕਰਾਇਆ। ਸੋ ਸਾਡਾ ਕੰਮ ਇਕੱਲਾ ਇਹ ਨਹੀਂ ਗਾ ਕਿ ਅਸੀਂ ਸਿਰਫ ਅਤੇ ਸਿਰਫ ਬੋਲਣਾ, ਬੋਲਣਾ ਇਜ਼ ਵੈਰੀ ਈਜ਼ੀ, ਇਜ਼ ਵੈਰੀ ਈਜ਼ੀ। ਆਈ ਕੈਨ ਸਟੈਂਡ ਹੇਅਰ ਐਂਡ ਥੋਕ ਆਲ ਡੇ, ਇਟ ਇਜ਼ ਨੋਟ ਪ੍ਰੋਬਲਮ। 4 ਸਾਲ ਪਹਿਲਾਂ ਮਾਂ ਦਾ ਫੋਨ ਆਇਆ, ਕਹਿੰਦੀ ਭਾਈ ਸਾਹਿਬ ਤੁਸੀਂ ਸਾਡੇ ਸ਼ਹਿਰ ਨੂੰ ਆਓ, ਘਰ ਨੂੰ ਨਾ ਆਓ, ਹੋਸਪਿਟਲ ਆ ਜਾਓ। ਅਤੇ ਮੈਂ ਕਿਹਾ ਕੀ ਹੋ ਗਿਆ, ਵੀ ਗੋਲੀਆਂ ਖਾ ਲਈਆਂ ਜਾਂ ਕੁਛ ਹੋ ਗਿਆ? ਕਹਿੰਦੀ ਭਾਈ ਸਾਹਿਬ ਇੱਥੇ ਆਣ ਕੇ ਦੇਖ ਲਿਓ। ਅਤੇ ਸਾਧ ਸੰਗਤ ਜੀ ਹੋਸਪਿਟਲ ਗਏ, ਉਹਨਾਂ ਨੇ ਇੱਕ ਬਲੇਡ ਲੈ ਕੇ, ਕੁੜੀ ਨੇ ਨਾ ਬਲੇਡ ਲੈ ਕੇ 209 ਕੱਟ ਉਹਨੇ ਆਪਣੇ ਸਰੀਰ ਦੇ ਮਾਰੇ ਹੋਏ ਸੀਗੇ, ਉਹ ਆਪਣੇ ਖੂਨ ਨੂੰ ਸਾਫ਼ ਕਰ ਰਹੀ ਸੀ ਵੀ ਇਹ ਗੰਦਾ ਖੂਨ ਜਿਹੜਾ ਅੰਦਰ ਆ ਗਿਆ। ਆ ਉਹਦੀ ਬਾਂਹ ਆ ਤਾਂ ਆ ਉਹਦਾ ਢਿੱਡ ਆ। ਨਾ ਦੀਜ਼ ਆਰ ਦਾ ਸਟੱਫ ਦੈਟ ਆਮ ਡੀਲਿੰਗ ਵਿਦ, ਐਂਡ ਆਈ ਡੋਂਟ ਵਾਂਟ ਐਨੀ ਚਾਇਲਡ, ਆਈ ਡੋਂਟ ਵਾਂਟ ਐਨੀ ਫੋਨ ਕਾਲ ਫਰੋਮ ਦਿਸ ਧਰਤੀ ਐਂਡ ਸੇ ਦਿਸ ਇਜ਼ ਵਾਟ ਆਰ ਚਾਇਲਡ ਇਜ਼ ਗੋਇੰਗ ਥਰੂ। ਦਿਸ ਇਜ਼ ਵਾਈ ਅਵੇਅਰਨੈਸ ਇਜ਼ ਕੀ। ਮਹਾਰਾਜ ਕਹਿੰਦੇ ਕੱਛ ਵਿਗੜਿਓ ਨਹੀਂ ਅਜੋ ਜਾਗ, ਸਿੱਖੋ ਹੱਲੇ ਵੀ ਕੁਛ ਵਿਗੜਿਆ ਨਹੀਂ ਹੋਇਆ ਜੇ ਹੁਣ ਵੀ ਆਪਾਂ ਜਾਗ ਪਈਏ। ਸਿਰਫ ਅਤੇ ਸਿਰਫ ਸਾਧ ਸੰਗਤ ਜੀ ਜਾਗਣ ਦੀ ਲੋੜ ਆ। ਇਫ ਯੂ ਡੋਂਟ ਵਾਂਟ ਯੋਰ ਚਿਲਡਰਨ ਇਨ ਦੈਟ ਪੁਜ਼ੀਸ਼ਨ, ਫਿਰ ਸਾਨੂੰ ਜਾਗਣ ਦੀ ਲੋੜ ਹੈ। ਇਹ ਮਤ ਸਮਝਿਓ ਕਿ ਸਾਡੇ ਬੱਚੇ ਵੱਡੇ ਹੋ ਗਏ, ਤੁਸੀਂ ਪੋਤੇ ਪੋਤੀਆਂ ਵਾਲੇ ਵੀ ਹੋਣੇ ਆ, ਤੁਹਾਡੇ ਦੋਹਤੇ ਦੋਹਤੀਆਂ ਵੀ ਹੋਣੀਆਂ ਆ, ਆਪਣੇ ਪਰਿਵਾਰ ਦੇ ਵਿੱਚ ਇੱਦਾਂ ਦਾ ਕੁਛ ਹੋ ਗਿਆ ਹੈ ਨਾ, ਅਤੇ ਸਾਧ ਸੰਗਤ ਜੀ ਜ਼ਿੰਦਗੀ ਨਰਕ ਬਣ ਜਾਂਦੀ ਆ। ਕਿਸੇ ਮਾਂ ਬਾਪ ਨੂੰ ਪੁੱਛ ਕੇ ਦੇਖ ਲਿਓ ਨਾ, ਉਹ ਹਮੇਸ਼ਾ ਕਹਿੰਦੇ ਹੁੰਦੇ ਆ ਨਾ ਅਸੀਂ ਜੀਂਦਿਆਂ ਵਿੱਚ ਆ ਨਾ ਅਸੀਂ ਮਰਿਆਂ ਵਿੱਚ, ਜ਼ਿੰਦਗੀ ਨਰਕ ਬਣ ਜਾਂਦੀ ਆ। ਸੋ ਜਿਵੇਂ ਗੁਰਬਾਣੀ ਸਾਨੂੰ ਦੱਸ ਰਹੀ ਆ ਕਿ ਵਕਤ ਵਿਚਾਰੇ ਸੋ ਬੰਦਾ ਹੋਏ, ਜਿਹੜਾ ਸਮੇਂ ਨੂੰ ਵਿਚਾਰਦਾ ਕਿਹੜੇ ਸਮੇਂ ਵਿੱਚੋਂ ਆਪਾਂ ਲੰਘ ਰਹੇ ਹਾਂ ਉਹਨੂੰ ਹੀ ਬੰਦਾ ਆਖਿਆ। ਅਤੇ ਜੇ ਅਸੀਂ ਅੱਖਾਂ ਬੰਦ ਕਰਕੇ ਤੁਰੀ ਆਈਏ, ਕਰੀ ਆਈਏ, ਜੇ ਕੁਛ ਕਰਦੇ ਹਾਂ ਤਾਂ ਨਹੀਂ ਚੇਂਜ ਹੁੰਦੇ। ਸਾਧ ਸੰਗਤ ਜੀ ਸੂਨਰ ਔਰ ਲੇਟਰ ਦੈਟ ਪ੍ਰੋਬਲਮ ਵਿਲ ਕਮ, ਐਂਡ ਵੈਨ ਦੈਟ ਪ੍ਰੋਬਲਮ ਕਮਸ ਫਿਰ ਸਾਨੂੰ ਸੁਰਤ ਨਹੀਂ ਆਉਣੀ ਸਾਧ ਸੰਗਤ ਜੀ। ਫਿਰ ਨੋ ਮੈਟਰ ਵਟ ਯੂ ਡੂ, ਅਰਦਾਸਾਂ ਕਰੋ, ਜੇ ਕੁਛ ਕਰੋ, ਯੋਰ ਚਾਇਲਡ ਵਿਲ ਸਫਰ। ਕਿਸੇ ਨੂੰ ਪੁੱਛ ਕੇ ਦੇਖ ਲਿਓ ਜਿਹਦੇ ਧਰਮ ਨੇ, ਜਿਹੜੇ ਬੱਚੇ ਨੇ ਧਰਮ ਆਪਣਾ ਬਦਲਾ ਦਿੱਤਾ ਜਾਂ ਜਿਹਦੇ ਨਾਲ ਅਬਿਊਸ ਹੋ ਗਿਆ। ਇੱਥੇ ਮੈਂ ਤਿੰਨ ਕੁ ਸਾਲ ਦੀ ਗੱਲ ਆ, ਇੱਕ ਨਾਨੇ ਨੇ ਆਪਣੀ ਗ੍ਰੈਂਡਡੌਟਰ 13 ਸਾਲ ਦੀ ਸੀ, ਉਹਦਾ ਸੈਕਸ਼ੂਅਲ ਅਬਿਊਸ ਕੀਤਾ ਸੀ। ਇੱਦਾਂ ਦੇ ਕੇਸ ਵੀ ਆਪਣੇ ਬ੍ਰੈਂਪਟਨ ਦੇ ਵਿੱਚ, ਇੱਕ 6 ਸਾਲ ਦੀ ਸੀ ਬੱਚੀ, ਪਰ ਉਹਦੇ 14 ਸਾਲ ਤੱਕ ਉਹਦੇ ਨਾਲ ਹੋਇਆ, ਅਤੇ ਉਹਦਾ ਬਲਾਤਕਾਰ ਕਰਨ ਵਾਲਾ ਸੀ ਉਹਦਾ ਸਕਾ ਬਾਪ। ਦੀਜ਼ ਆਰ ਦਾ ਸਟੱਫ ਦੈਟ ਆਈ ਹੈਵ ਟੂ ਹੇਅਰ ਔਨ ਅ ਡੇਲੀ ਬੇਸਿਸ। ਉਹ ਵੀ ਕੇਸ ਅਸੀਂ 2018 ਵਿੱਚ ਆਪਣੇ ਬ੍ਰੈਂਪਟਨ ਦੀ ਕੋਰਟ ਦੇ ਵਿੱਚ ਕੇਸ ਜਿੱਤਿਆ। ਆ ਮੇਰੇ ਫੋਨ 'ਤੇ ਅੱਜ ਹੀ ਮੈਸੇਜ ਆਇਆ, ਅਸੀਂ ਪਿਛਲੇ ਸਾਲ ਇੱਕ ਕੇਸ ਜਿੱਤ ਕੇ ਗਏ ਸੀ ਇੱਥੋਂ ਕਨੇਡਾ ਤੋਂ, ਅਤੇ ਉਹ ਭਾਈ ਨੇ ਅਪੀਲ ਪਾ ਦਿੱਤੀ, ਪਰ 2 ਕੁ ਦਿਨ ਹੋਏ ਆ, ਉਹ ਬੱਚੀ ਕਹਿੰਦੀ ਉਹਦੀ ਅਪੀਲ ਕੈਂਸਲ ਹੋ ਗਈ, ਹੁਣ ਉਹ 8 ਸਾਲ ਦੀ ਸਜ਼ਾ ਵਿੱਚ ਹੋਇਆ। ਸਾਧ ਸੰਗਤ ਜੀ ਜਦੋਂ ਅਸੀਂ ਲੋਕਾਂ ਦੇ ਅਗੇਂਸਟ ਜਾਂਦੇ ਹਾਂ ਸਾਨੂੰ ਧਮਕੀਆਂ ਵੀ ਆਉਂਦੀਆਂ ਆ, ਸਾਨੂੰ ਟਿਕਟੋਕ 'ਤੇ, ਸਾਨੂੰ ਸੋਸ਼ਲ ਮੀਡੀਆ 'ਤੇ ਸਾਡੀ ਫੋਟੋ ਟੰਗੀ ਹੁੰਦੀ ਆ, ਕਿਉਂਕਿ ਜਦੋਂ ਤੁਸੀਂ ਸੱਚ ਲਈ ਖੜ੍ਹੇ ਆ ਝੂਠ ਬਹੁਤ ਉੱਧਰ ਬਾਹਰ ਹੈਗਾ। ਆਹ ਕੇਸ ਜਿਹੜਾ ਸੀ ਇਹ ਸੀਗਾ 16 ਸਾਲ ਦੀ ਬੱਚੀ ਦਾ, ਜਿਹੜੀ ਲਵ ਬੋਮਿੰਗ ਆ, ਜਿਹੜੀ ਰਿਲੇਸ਼ਨਸ਼ਿਪਾਂ ਦੀ ਗੱਲ ਆ। ਅਤੇ ਸਾਧ ਸੰਗਤ ਜੀ ਸਾਡੇ ਬੱਚੇ ਰਿਲੇਸ਼ਨਸ਼ਿਪਾਂ ਵਿੱਚ ਅੜਦੇ ਆ, ਵੇਅਰ ਇਨ ਦਾ ਵੈਸਟ ਆ, ਆਪਾਂ ਵੈਸਟ ਦੇ ਵਿੱਚ ਆ, ਇਟਸ ਅ ਰਿਲੇਸ਼ਨਸ਼ਿਪ ਕਲਚਰ। ਬਟ ਸਾਧ ਸੰਗਤ ਜੀ ਵਨ ਆਫ ਦੀ ਮੋਸਟ ਇੰਪੋਰਟੈਂਟ ਥਿੰਗਸ ਇਨ ਗੁਰਬਾਣੀ, ਜਿੱਥੋਂ 5 ਚੋਰ ਸ਼ੁਰੂ ਹੁੰਦੇ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਅਸੀਂ ਲਕੀਰ ਦੇ ਫਕੀਰ ਆ। ਇਸੇ ਸਟੇਜਾਂ ਤੋਂ ਅਸੀਂ ਲੋਭ ਦੀ ਵੀ ਗੱਲ ਕਰ ਲੈਂਦੇ ਹਾਂ, ਅਸੀਂ ਮੋਹ ਦੀ ਵੀ ਗੱਲ ਕਰ ਲੈਂਦੇ ਹਾਂ, ਅਸੀਂ ਕ੍ਰੋਧ ਦੀ ਵੀ ਗੱਲ ਕਰ ਲੈਂਦੇ ਹਾਂ, ਅਸੀਂ ਹੰਕਾਰ ਦੀ ਵੀ ਗੱਲ ਕਰ ਲੈਂਦੇ ਹਾਂ, ਪਰ ਕਦੀ ਤੁਸੀਂ ਕਿੰਨਾ ਚਿੱਕਰ ਹੋ ਗਿਆ ਗੁਰਦੁਆਰਿਆਂ ਵਿੱਚ ਆਉਂਦਿਆਂ ਨੂੰ ਕਦੀ ਸਟੇਜ ਤੋਂ ਕਾਮ ਦਾ ਲੈਕਚਰ ਸੁਣਿਆ? ਐਂਡ ਕਾਮ ਕਮਸ 1,000 ਮੋਰ ਦੈਨ 1,000 ਟਾਈਮਸ ਇਨ ਦ ਗੁਰੂ ਗ੍ਰੰਥ ਸਾਹਿਬ ਜੀ, ਐਂਡ ਇਫ ਵੀ ਡੋਂਟ ਅੰਡਰਸਟੈਂਡ ਹਾਓ ਕਾਮ ਵਰਕਸ, ਵੇ ਡਿਪਰਾਈਬਿੰਗ ਆਰ ਚਿਲਡਰਨ ਆਫ ਸਮਥਿੰਗ ਵੈਰੀ ਵੈਲਿਊਬਲ, ਕਿਉਂਕਿ ਸ਼ੁਰੂ ਹੀ ਇੱਥੋਂ ਹੁੰਦਾ। ਅਤੇ ਮਹਾਰਾਜ ਕਹਿੰਦੇ ਆ, ਕਾਮ ਕ੍ਰੋਧ ਕਾਇਆ ਕੋ ਗਾਲੇ, ਸਰੀਰ ਨੂੰ ਗਾਲ ਦਿੰਦੀ ਆ, ਇਹ ਮਨ ਨੂੰ ਗਾਲ ਦਿੰਦੀ ਆ। ਅਤੇ ਜੇ ਗੁਰੂ ਨਾਨਕ ਪਾਤਸ਼ਾਹ ਖੁੱਲ੍ਹ ਕੇ ਗੱਲ ਕਰ ਸਕਦੇ ਆ ਤਾਂ ਅਸੀਂ ਕਿਉਂ ਝਿਝਕਦੇ ਹਾਂ? ਇਹਦਾ ਮਤਲਬ ਇਸੇ ਸਟੇਜ ਤੋਂ ਅਸੀਂ ਗੁਰੂ ਦੀ ਗੱਲ ਨਹੀਂ ਕਰਦੇ, ਕਿਉਂਕਿ ਪੰਜ ਚੋਰ ਆਪਾਂ ਨੂੰ ਸਾਰਿਆਂ ਨੂੰ ਅੰਡਰਸਟੈਂਡ ਆਉਣੇ ਚਾਹੀਦੇ ਆ। ਅਸੀਂ ਪੰਜਾਬੀ ਕਲਚਰ ਕਰਕੇ ਅਸੀਂ ਸ਼ਰਮਿੰਦੇ ਹੋ ਜਾਂਦੇ ਹਾਂ, ਜਾਂ ਅਸੀਂ ਆਹ ਨਹੀਂ ਗੱਲ ਕਰਨੀ ਆ, ਉਹ ਨਹੀਂ ਗੱਲ ਕਰਨੀ, ਜਿਸ ਨੂੰ ਆਪਾਂ ਮੱਥਾ ਟੇਕਦੇ ਹਾਂ। ਸਾਡਾ ਗੁਰੂ ਉਹ ਤਾਂ ਖੁੱਲ੍ਹ ਕੇ ਗੱਲ ਕਰਦਾ। ਐਂਡ ਅਨਟਿਲ ਵੀ ਅੰਡਰਸਟੈਂਡ ਅ ਸਬਜੈਕਟ, ਵੀ ਨੋਟ ਗੋਨ ਸੀ ਦ ਫੈਕਟਸ ਔਨ ਇਟ। ਐਂਡ ਇਫ ਵੀ ਅੰਡਰਸਟੈਂਡ ਅ ਸਬਜੈਕਟ ਫੁੱਲੀ, ਵੀ ਗਿਵ ਇਨ ਪ੍ਰੋਟੈਕਸ਼ਨ ਟੂ ਆਰ ਚਿਲਡਰਨ। ਸਾਧ ਸੰਗਤ ਜੀ, ਆਹ ਬੱਚੀ 16 ਸਾਲ ਦੀ ਸੀ, ਇਹ ਵੀ ਪਿਆਰ ਦੇ ਚੱਕਰ ਵਿੱਚ ਪੈ ਗਈ। ਇਹਨੂੰ ਉੱਥੇ ਲੋਕਲ ਕਮਿਊਨਿਟੀ ਨੇ ਬਹੁਤ ਦੱਸਿਆ ਵੀ ਤੁਸੀਂ ਹਟ ਜਾਓ, ਇਹ ਚੰਗੀ ਚੀਜ਼ ਨਹੀਂ ਗੀ, ਨਹੀਂ ਮੰਨੀ। ਜਦੋਂ ਉਹਦੇ ਨਾਲ ਰਿਲੇਸ਼ਨਸ਼ਿਪ ਦੇ ਸੀ, ਫਿਲਮਾਂ ਬਣਾਉਂਦੇ ਸੀ, ਗਲਤ ਫਿਲਮਾਂ ਬਣਾਉਂਦੇ ਸੀ, ਅਤੇ ਇਹ ਇੱਕ ਸਾਈਟ 'ਤੇ ਚਾੜਦਾ ਸੀ, ਅਤੇ ਸਾਈਟ ਦੇ ਉੱਤੇ ਉਹ ਯੰਗ ਪੈਕਿਸ ਦੀ ਸਾਈਟ ਸੀ, 400 ਮੈਂਬਰ ਸੀ, ਸਾਰੇ ਦੇਖਦੇ ਸੀ ਅਤੇ ਸਾਰੇ ਗੱਲਾਂ ਕਰਦੇ ਸੀ, ਸਿੱਖਾਂ ਦੀਆਂ ਕੁੜੀਆਂ ਇੱਦਾਂ, ਸਿੱਖਾਂ ਦੀਆਂ ਕੁੜੀਆਂ ਇੱਦਾਂ, ਸਿੱਖਾਂ ਦੀਆਂ ਕੁੜੀਆਂ ਇੱਦਾਂ। ਫਿਰ ਕਿਸੇ ਨੇ ਤੁਸੀਂ ਪੜ੍ਹ ਲਓ, ਫਿਰ ਕਿਸੇ ਨੇ ਕਿਹਾ ਕਿ ਸਾਨੂੰ ਪ੍ਰੂਫ ਕਰੋ ਇਹ ਸਿੱਖਾਂ ਦੀ ਕੁੜੀ ਆ, ਸਿੱਖਾਂ ਦੀ ਕੁੜੀ ਆ। ਅਤੇ ਉਹ ਕਹਿੰਦਾ ਮੈਂ ਤੁਹਾਨੂੰ ਪ੍ਰੂਫ ਕਰਦਾ। ਉਹਦੇ ਘਰ ਲੈ ਗਿਆ, ਜਦੋਂ ਉਹਦੇ ਮਾਪੇ ਬਾਹਰ ਕੰਮ 'ਤੇ ਗਏ ਸੀ, ਉਹਦੀ ਬੈੱਡਰੂਮ ਦੇ ਵਿੱਚ ਲੈ ਗਿਆ। ਜਦੋਂ ਉਹਦੇ ਨਾਲ ਭੋਗ ਕਰਦਾ ਸੀ, ਹੌਲੀ ਹੌਲੀ ਉਹਨੇ ਆਪਣਾ ਕੈਮਰਾ ਲੈ ਕੇ ਕੰਨ 'ਤੇ ਲਾਇਆ, ਅਤੇ ਕੰਨ 'ਤੇ ਗੁਰੂ ਕਲਗੀਧਰ ਪਾਤਸ਼ਾਹ ਦੀ ਫੋਟੋ ਸੀਗੀ। ਸੋ ਗੁਰੂ ਕਲਗੀਧਰ ਪਾਤਸ਼ਾਹ ਫੋਟੋ ਐਂਡਿਡ ਅਪਨ ਅ ਫੋਨ ਸਾਈਡ ਫੋਰ 2 weeks। ਐਂਡ ਤੁਸੀਂ ਪੜ੍ਹ ਲਓ ਇੱਥੇ ਕੀ ਕੁਛ ਲਿਖਿਆ ਆ। ਇੱਕ ਕੇਸ ਨਹੀਂ, ਦੋ ਕੇਸ ਨਹੀਂ, ਸਾਧ ਸੰਗਤ ਜੀ, ਆਈ ਹੈਵ ਡੈਲਟ ਵਿਦ ਅਬਾਊਟ 80 ਕੇਸਿਸ ਇਨ ਕੈਨੇਡਾ। ਸੋ ਇਟਸ ਹੇਅਰ। ਸੋ ਦਾ ਵਾਰਨਿੰਗ ਸਾਈਨਸ, ਇਹਨਾਂ ਨੂੰ ਅਸੀਂ ਲਾਲ ਝੰਡੀਆਂ ਕਹਿੰਦੇ ਹੁੰਦੇ ਹਾਂ। ਵਿਸਤਾਰ ਦੇ ਨਾਲ ਤਾਂ ਅਸੀਂ ਆਪਾਂ ਕੈਂਪ ਦੇ ਵਿੱਚ ਗੱਲ ਕਰਾਂਗੇ, ਪਰ ਮੈਂ ਥੋੜ੍ਹਾ ਜਿਹਾ ਸਨਿਪਟ ਦੇ ਦੇਵਾਂ ਕਿ ਜੇ ਬੱਚੇ ਦੀ ਆਪਣੀ ਪੋਜ਼ਿਟਿਵ ਤੋਂ ਨੈਗੇਟਿਵ ਹੈ ਨਾ ਹੋ ਗਿਆ, ਇਹਦਾ ਮਤਲਬ ਸਮਥਿੰਗ ਇਜ਼ ਰੋਂਗ ਇਨ ਦੇ ਲਾਈਫ। ਜੇ ਤੁਹਾਡੇ ਘਰ ਦੇ ਵਿੱਚ ਕੋਈ ਚੀਜ਼, ਕੋਈ ਕੱਪੜਾ, ਲੀੜਾ, ਕੋਈ ਗਿਫਟ ਆ ਜਿਹੜਾ ਤੁਸੀਂ ਨਹੀਂ ਆਪਣੇ ਬੱਚੇ ਨੂੰ ਲੈ ਕੇ ਦਿੱਤਾ, ਉਹ ਇਨਵੈਸਟੀਗੇਟ ਕਰੋ ਕਿ ਕਿਸੇ ਰਿਸ਼ਤੇਦਾਰ ਨੇ ਲੈ ਕੇ ਦਿੱਤਾ। ਜੇ ਨਹੀਂ ਤਾਂ ਕਿਉਂ ਆਇਆ ਇਹ ਘਰ ਦੇ ਵਿੱਚ, ਕੌਣ ਦੇ ਰਿਹਾ? ਕਿਉਂਕਿ ਇਸ ਜ਼ਿੰਦਗੀ ਵਿੱਚ ਦੇਰ ਇਜ਼ ਨਥਿੰਗ ਫਰੀ। ਵਨ ਹੈਂਡ ਦੇ ਗਿਵ, ਦੀ ਅਦਰ ਹੈਂਡ ਦੇ ਟੇਕ, ਐਂਡ ਗਿਵਿੰਗ ਗਿਫਟਸ is one way to get into somebody's heart. Tusi siyane ya jadon tanu koi cheez dinda tusi khush hunde ke naraaz hunde ya? Aapa khush hunde ya kise ne sanu cheez ditti ya. Jadon koi apne kolo khonda ya odo aapa nu dukh lagda. So inna ne tade neede hon nu tanu cheezan deniyan, tanu khush karniyan, tanu kamiyan jehdiyan ya ਜਿਹੜੀਆਂ ਉਹਨਾਂ ਨੇ ਆਲਰੇਡੀ ਅਸਟੈਬਲਿਸ਼ ਕਰ ਲਿਆ ਕਿ ਇਹਨਾਂ ਵਿੱਚ ਆਹ ਵਲਨਰੇਬਿਲਟੀ ਆ, ਉਹ ਚੀਜ਼ਾਂ ਤੁਹਾਡੀਆਂ ਪੂਰੀਆਂ ਕਰ ਦੇਣੀਆਂ। ਐਂਡ ਅਨਫੋਰਚੁਨੇਟਲੀ ਨਾਓ ਆਪਾਂ ਸਾਰਾ ਕੁਛ ਆਪਣਾ ਜ਼ਿੰਦਗੀ ਜਿਹੜੀ ਇੰਟਰਨੈਟ 'ਤੇ ਪਾਈ ਜਾਂਦੇ ਹਾਂ, ਆਪਣੇ ਇੰਸਟਾਗ੍ਰਾਮਾਂ 'ਤੇ ਪਾਈ ਜਾਂਦੇ ਹਾਂ, ਆਪਣੀ ਡੇਲੀ ਅਸੀਂ ਉੱਥੇ ਦੋ ਦੋ ਤਿੰਨ ਤਿੰਨ ਪਿਕਚਰਾਂ ਚਾੜਦੇ, ਮੈਂ ਅੱਜ ਆਹ ਕੀਤਾ, ਮੈਂ ਆਹ ਕੀਤਾ, ਜਾਂ ਮੇਰੇ ਮਾਪਿਆਂ ਨਾਲ ਮੈਂ ਲੜਿਆ, ਜਾਂ ਮੇਰੇ ਭਰਾ ਦੇ ਨਾਲ ਮੈਂ ਲੜੇ, ਜਾਂ ਭੈਣ ਦੇ ਨਾਲ ਲੜਿਆ। ਵੀ ਫੂਰਿੰਗ ਆਲ ਆਰ ਡਰਟੀ ਲਿਨੇਜ ਔਨ ਦੀ ਇੰਟਰਨੈਟ। ਸੋ ਦੇ ਨੋ ਕਿ ਤੁਹਾਡੀ ਜ਼ਿੰਦਗੀ ਵਿੱਚ ਕੀ ਘਾਟ ਆ, ਕਿਹੜੀ ਵਲਨਰੇਬਿਲਟੀ ਆ, ਕਿਹੜੀ ਚੀਜ਼ ਨੂੰ ਐਕਸਪਲੋਇਟ ਕਰਨਾ। ਜੇ ਬੱਚਾ ਤੁਹਾਡੇ ਨਾਲ ਬਹਿੰਦਾ ਹੁਣ ਤੁਹਾਡੇ ਨਾਲ ਬਹਿੰਦਾ ਨਹੀਂ, ਹੁਣ ਅਲੱਗ ਹੀ ਬਹਿੰਦਾ। ਵਾਈ? ਅੱਗੇ ਬੜਾ ਠੀਕ ਸੀ, ਹੁਣ ਕਿਉਂ ਨਹੀਂ? ਜੇ ਬੱਚਾ ਖੁਸ਼ਹਾਲ ਬੱਚਾ ਆ, ਹੁਣ ਬੜਾ ਸੈਡ ਆ, ਕਿਉਂ? ਵਟਸ ਮੇਡ ਇਟ ਸੈਡ ਫਰੋਮ ਹੈਪੀ ਟੂ ਸੈਡ? ਜੇ ਬੱਚਾ ਸਕੂਲੇ ਜਾਂਦਾ, ਹੁਣ ਕਹਿੰਦਾ ਮੈਂ ਸਕੂਲੇ ਨਹੀਂ ਜਾਣਾ, ਵਾਈ? ਦੀਸ ਆ ਵਾਈ ਵਾਈ ਵਾਈ ਵਾਈ ਵਾਈ ਇਜ਼ ਦੈਟ ਵੀ ਨੀਡ ਟੂ ਅੰਡਰਸਟੈਂਡ ਸਾਧ ਸੰਗਤ ਜੀ। ਐਂਡ ਵੀ ਸਾਧ ਸੰਗਤ ਜੀ, ਇਹ ਇੱਕ ਬਹੁਤ ਡੂੰਘਾ ਵਿਸ਼ਾ ਆ, ਇਹ ਘੰਟੇ ਵਿੱਚ ਅੰਡਰਸਟੈਂਡ ਕਰਨ ਦੀ, ਇਹ ਸਾਡੇ ਵਿੱਚ ਘੰਟੇ ਵਿੱਚ ਨਹੀਂ ਅਸੀਂ ਅੰਡਰਸਟੈਂਡ ਕਰਨਾ। ਸੋ ਇਫ ਯੂ ਵੈਲਿਊ ਯੋਰ ਚਿਲਡਰਨ, ਜ਼ਰੂਰ ਖਾਲਸਾ ਸਕੂਲੇ ਆਇਓ। ਜੇ ਕਦੀ ਵੀ ਇਸੇ ਗੁਰਦੁਆਰੇ ਆਪਾਂ ਲਾਉਣਾ ਹੋਵੇ ਕੈਂਪ, ਇੱਥੇ ਵੀ ਲੱਗ ਸਕਦਾ, ਇਟਸ ਨੋਟ ਅ ਪ੍ਰੋਬਲਮ, ਠੀਕ ਹੈ ਨਾ? ਵੀ ਜਸਟ ਨੀਡ ਯੂ ਐਸ ਪੇਰੈਂਟਸ ਟੂ ਕਮ ਫੋਰਵਰਡ। ਦੀ ਅਦਰ ਥਿੰਗ ਇਜ਼, ਇਸ ਇਜ਼ ਅ ਵੈਰੀ ਡੇਂਜਰਸ ਗੇਮ। ਗੈਂਗਾਂ ਦੇ ਨਾਲ ਤੁਸੀਂ ਕੋਈ 6 ਮਹੀਨੇ ਤੁਸੀਂ ਪਹਿਲੋਂ ਦੇਖਿਆ ਹੋਣਾ, ਇੱਕ ਵੀਡੀਓ ਬਹੁਤ ਲੰਡਨ ਦੀ ਆਈ ਸੀ, ਜਿੱਥੇ 14 ਸਾਲ ਦੀ ਬੱਚੀ, ਇਫ ਅਫਗਾਨੀ 35 ਸਾਲ ਦੀ ਅਫਗਾਨੀ ਸੀ, ਉਹਦੀ ਗੈਂਗ ਨੇ ਉਹ ਬੱਚੀ ਨੂੰ ਕੰਟਰੋਲ ਕਰ ਲਿਆ ਸੀਗਾ, ਅਤੇ 200 ਸਿੰਘਾਂ ਨੂੰ ਜਾਣਾ ਪਿਆ ਉੱਥੇ ਉਸ ਬੱਚੀ ਨੂੰ ਉਸ ਉਹਨਾਂ ਦੇ ਕਸੰਜੇ ਵਿੱਚੋਂ ਕੱਢਣ ਨੂੰ। ਤੁਸੀਂ ਦੇਖੀ ਹੋਣੀ ਆ ਵੀਡੀਓ, ਇਹ ਵੈਨ ਵਾਇਰਲ। And when I talk to that child now, that child is psychologically damaged. ਸਰੀਰ ਤਾਂ ਆਪਾਂ ਲੈ ਆਵਾਂਗੇ ਵਾਪਸ, ਪਰ ਜਿਹੜਾ ਮਨ ਮੁੜ ਕੇ ਲਿਆਉਣਾ ਹੈ ਨਾ, ਕਈ ਸਾਲ ਲੱਗ ਜਾਂਦੇ ਆ, ਕਈ ਸਾਲ। ਐਂਡ ਸਮਟਾਈਮਸ ਯੂ ਨੈਵਰ ਗੈਟ ਇਟ, ਕਿਉਂਕਿ ਮੇਰੇ ਟਾਈਮ ਦੇ ਵਿੱਚ 2-3 ਬੱਚੀਆਂ ਤਾਂ ਮਰ ਵੀ ਚੱਕੀਆਂ, ਸੁਸਾਈਡ ਕਮਿਟ ਕੀਤਾ, ਕਈ ਕੁਛ ਕੀਤਾ ਕਈਆਂ ਬੱਚੀਆਂ ਨੇ, ਕਿਉਂ ਇਹ ਜਿਹੜਾ ਟਰੋਮਰ ਆ ਨਾ, ਸਮਟਾਈਮਸ ਇਜ਼ ਵੈਰੀ ਵੈਰੀ ਹਾਰਡ to understand. And we get threats all the time, Sat Sangat Ji. ਇੱਥੇ ਕੈਨੇਡਾ ਦੀ ਧਰਤੀ 'ਤੇ ਸਾਡੇ ਟਿਮ ਹੋਰਟਨਸ ਕਿਸੇ ਨੇ ਸਾਡੇ ਉੱਤੇ ਗੰਨ ਕੱਢੀ ਸੀਗੀ ਵੀ ਜੇ ਇਹ ਤੁਸੀਂ ਕੇਸ ਫੋਰਵਰਡ ਸਪੋਰਟ ਕੀਤੀ ਬੱਚੀ ਦੀ, ਤਾਂ ਤੁਹਾਡੀ ਗੋਲੀ ਵੱਜ ਜਾਊਗੀ। ਇੰਟਰਨੈਟ ਦੇ ਉੱਤੇ 1.5 ਸਾਲ ਸਾਨੂੰ ਟੰਗਿਆ ਰਿਹਾ, ਕਿਉਂਕਿ ਅਸੀਂ ਕਈ ਕੇਸ ਜਿੱਤੇ ਆ। ਅਤੇ ਸਾਧ ਸੰਗਤ ਜੀ, ਜਦੋਂ ਅਸੀਂ ਬੱਚੀ ਨੂੰ ਜਾਂ ਪਰਿਵਾਰ ਨੂੰ ਜਸਟਿਸ ਲੈ ਜਾਂਦੇ, ਜਿਹਨਾਂ ਕੋਲੋਂ ਬੱਚੀ ਛਡਾਈ ਆ, ਉਹ ਸਾਡੇ ਦੁਸ਼ਮਣ ਬਣ ਜਾਂਦੇ ਆ। ਸੋ ਇਟਸ ਨੋਟ ਈਜ਼ੀ। ਐਂਡ ਅ ਲੋਟ ਆਫ ਪੀਪਲ ਸੇ ਟੂ ਅਸ, ਬਹੁਤ ਜਾਣੇ ਕਹਿੰਦੇ ਹੁੰਦੇ, ਭਾਈ ਸਾਹਿਬ ਵਾਟ ਇੰਸਪਾਇਰਸ ਯੂ? ਆਈ ਹੈਡ ਦਾ ਸੇਮ ਕੁਐਸਚਨ ਯੈਸਟਰਡੇ ਫਰੋਮ ਦਾ ਯੂਥ, ਵਾਟ ਇੰਸਪਾਇਰਸ ਯੂ? ਇਟਸ ਅ ਡੇਂਜਰਸ ਗੇਮ। ਐਂਡ I have only one answer. ਕਿ ਜਦੋਂ ਅਸੀਂ 2 ਸਾਲ ਦੇ ਸੀ ਜਦੋਂ UK ਵਿੱਚ ਗਏ ਹਾਂ, ਆਈ ਐਮ 64 years old now, ਅਸੀਂ ਇੱਕ ਸ਼ਬਦ ਸੁਣਦੇ ਹੁੰਦੇ ਸੀਗੇ, ਇਸ ਐਟਰੀਬਿਊਟਡ ਟੂ ਗੁਰੂ ਕਲਗੀਧਰ ਪਾਤਸ਼ਾਹ, ਪੰਥ ਪ੍ਰਾਚੀਨ ਗ੍ਰੰਥ ਦੇ ਵਿੱਚੋਂ ਆ, ਅਤੇ ਉਹ ਸਿੰਘ ਸਿੱਧੀਆਂ ਧਾਰਨਾ ਦੇ ਨਾਲ ਕੀਰਤਨ ਕਰਦੇ ਹੁੰਦੇ ਸੀ, ਅਤੇ ਉਹ ਸ਼ਬਦ ਅਸੀਂ ਹਮੇਸ਼ਾ ਸੁਣਨਾ ਜਿੱਥੇ ਵੀ ਅਸੀਂ ਖੇਡਦੇ ਹੁੰਦੇ ਸੀ ਜਾਂ ਕੁਛ ਕਰਦੇ ਹੁੰਦੇ ਸੀ, ਉਹ ਸ਼ਬਦ ਸਾਡੇ ਕੰਨਾਂ ਵਿੱਚ ਬਹੁਤ ਪਿਆ, ਅਤੇ ਉਹ ਸ਼ਬਦ ਜਿਹੜਾ ਆ ਸਾਨੂੰ ਸਪਰਸ ਅਸ ਔਨ, ਇਟ ਗਿਵਸ ਅਸ ਐਨਰਜੀ ਦੈਟ ਵੀ ਕੈਨ ਸਟਾਪ। ਐਂਡ ਦੈਟ ਸ਼ਬਦ ਗੋਜ਼ ਲਾਈਕ ਦਿਸ, ਕਿ ਪੰਥ ਵਸੇ ਮੈਂ ਉਜੜਾਂ ਮਨ ਚਾਓ ਕਨੇਰਾ, ਮੇ ਦਾ ਪੰਥ ਰਿਮੇਨ ਇਨ ਚੜ੍ਹਦੀ ਕਲਾ, ਈਵਨ ਇਫ ਆਈ ਹੈਵ ਟੂ ਲੂਜ਼ ਐਵਰੀਥਿੰਗ, ਆਈ ਵਿਲ ਬੀ ਦਾ ਹੈਪੀਐਸਟ ਪਰਸਨ ਇਨ ਦਿਸ ਵਰਲਡ। ਕਿ ਮੇਰਾ ਪੰਥ ਚੜ੍ਹਦੀ ਕਲਾ ਵਿੱਚ ਰਹੇ, ਮੇਰਾ ਭਾਵਾਂ ਸਾਰਾ ਕੁਛ ਉਜੜ ਜਾਵੇ, ਆਈ ਵਿਲ ਬੀ ਦਾ ਹੈਪੀਐਸਟ ਪਰਸਨ। ਦਿਸ ਇਜ਼ ਗੁਰੂ ਕਲਗੀਧਰ ਪਾਤਸ਼ਾਹ ਸੇਇੰਗ ਇਟ। ਮਹਾਰਾਜ ਨੇ ਇਕੱਲਾ ਕਿਹਾ ਨਹੀਂ, ਮਹਾਰਾਜ ਨੇ ਕਰਕੇ ਦਿਖਾ ਦਿੱਤਾ। ਪਿਤਾ ਵੀ ਸ਼ਹੀਦ ਚਾਂਦਨੀ ਚੌਂਕ ਦਿੱਲੀ, ਮਾਤਾ ਵੀ ਸ਼ਹੀਦ ਸਰਹੰਦ ਦੀ ਧਰਤੀ 'ਤੇ, 4 ਸਾਹਿਬਜ਼ਾਦੇ ਵੀ ਸ਼ਹੀਦ 2 ਚਮਕੌਰ ਦੀ ਗੜੀ ਦੇ ਵਿੱਚ, 2 ਸਰਹੰਦ ਦੀਆਂ ਨੀਹਾਂ ਵਿੱਚ, ਸਾਰਾ ਸਰਬੰਸ ਵਾਰ ਦਿੱਤਾ ਇਸ ਪੰਥ ਦੀ ਖਾਤਰ। ਅਤੇ ਸਿਰਫ ਇਕੱਲਾ ਸਰਬੰਸ ਨਹੀਂ ਵਾਰਿਆ, ਸਭ ਕੁਛ ਹੀ ਦੇ ਦਿੱਤਾ। ਨਾ ਤਾਂ ਅਨੰਦਪੁਰ ਸਾਹਿਬ ਦੀਆਂ ਮਹਿਲਵਾੜੀਆਂ ਰਹੀਆਂ, ਨਾ ਨੀਲਾ ਰਿਹਾ, ਨਾ ਹੱਥ ਬਾਜ ਰਿਹਾ। ਮਾਛੀ ਵਾਲੇ ਜੰਗਲ ਦੇ ਵਿੱਚ ਕਲਗੀਧਰ ਪਾਤਸ਼ਾਹ ਦ ਕਿੰਗ ਆਫ ਕਿੰਗਸ, ਉਹਦੇ ਪੈਰਾਂ ਵਿੱਚ ਵੀ ਜੋੜੇ ਵੀ ਨਹੀਂ ਸੀਗੇ ਮੇਰੇ ਮਹਾਰਾਜ ਦੇ। ਅਤੇ ਕਹਿੰਦੇ ਇਤਿਹਾਸਕਾਰ ਦੱਸਦੇ ਆ ਕਿ ਕੰਡੇ ਲੱਗ ਲੱਗ ਕੇ ਪੈਰਾਂ ਦੇ ਵਿੱਚ ਪੈਰ ਪਾਕ ਦੇ ਨਾਲ ਭਰੇ ਹੋਏ ਸੀ, ਅਤੇ ਕਲਗੀਧਰ ਪਾਤਸ਼ਾਹ ਦੇ ਕੋਲੋਂ ਆਪਣੇ ਦੋ ਪੈਰਾਂ 'ਤੇ ਖਲੋ ਨਹੀਂ ਸੀ ਹੁੰਦਾ, ਅਤੇ ਭਾਈ ਦਇਆ ਸਿੰਘ ਉਹਨੂੰ ਘਨੇੜੀ ਚੁੱਕ ਕੇ ਲੈ ਕੇ ਜਾਂਦੇ ਹੁੰਦੇ ਸੀ। ਹੀ ਗੇਵ ਐਵਰੀਥਿੰਗ ਅਪ ਫੋਰ ਅਸ ਐਂਡ ਇਸ ਦਿਸ ਇਜ਼ ਦ ਵੇ ਵੀ ਰਿਫੇ ਹਿਮ ਬੈਕ। ਕਿ ਸਤ ਸੰਗਤ ਜੀ ਇੱਕ ਸ਼ਬਦ ਆਉਂਦਾ ਅਕਿਰਤ ਕੰਨ, ਉਹਦੀ ਡੈਫੀਨੇਸ਼ਨ ਤੁਸੀਂ ਆਪ ਹੀ ਪੜ੍ਹ ਲਿਓ, ਪਰ ਆਮ ਜਿਸ ਕੋਨ ਸੰਖੇਪ ਰੂਪ ਵਿੱਚ ਮੈਂ ਦੱਸ ਦਿੰਦਾ ਕਿ ਅਕਿਰਤ ਕੰਨ ਦਾ ਮਤਲਬ, ਜੇ ਕਿਸੇ ਨੇ ਸਾਡੇ ਉੱਤੇ ਇੰਨਾ ਪਰਵਕਾਰ ਕੀਤਾ ਹੋਵੇ ਤਾਂ ਅਸੀਂ ਉਹ ਭੁੱਲ ਜਾਈਏ, ਅਤੇ ਮਹਾਰਾਜ ਕਹਿੰਦੇ ਉਸ ਬੰਦੇ ਨੂੰ ਨਰਕਾਂ ਵਿੱਚ ਵੀ ਢੋਈ ਨਹੀਂ ਮੈਂ। ਪਰ ਇਹਦੀ ਡੈਫੀਨੇਸ਼ਨ ਹੋਰ ਬਹੁਤ ਲੰਬੀ ਹੈ। ਸੋ ਸਤ ਸੰਗਤ ਜੀ, ਦੈਟ ਇੰਸਪਾਇਰਸ ਅਸ, ਦਿਸ ਸ਼ਬਦ ਇੰਸਪਾਇਰਸ ਅਸ। 4 ਮਹੀਨੇ ਮਾਛੀ ਵਾਲੇ ਜੰਗਲ ਤੋਂ ਸਾਬੋ ਕੀ ਤਲਵੰਡੀ, ਅਤੇ ਹਰ ਮਾਂ ਇਹੀ ਪੁੱਛੂ ਕਿ ਜਿੰਨੇ ਆਪਣੇ ਬੱਚੇ ਨਹੀਂ ਦੇਖੇ 4 ਮਹੀਨੇ, ਉਹ ਇਹੀ ਪੁੱਛੂ ਮੇਰੇ ਬੱਚੇ ਕਿੱਥੇ ਆ। ਅਤੇ ਇਹੀ ਕੁਐਸਚਨ ਕਲਗੀਧਰ ਪਾਤਸ਼ਾਹ ਨੂੰ ਆਇਆ ਕਿ ਕਿੱਥੇ ਆ, ਅਤੇ ਮਹਾਰਾਜ ਨੇ ਕੀ ਜਵਾਬ ਦਿੱਤਾ, 4 ਮੂਏ ਤਾਂ ਕਿਆ ਹੁਆ ਜੀਵਤ ਕਈ ਹਜ਼ਾਰ, 4 have gone, so what, thousands live. ਸਤ ਸਿੰਘ ਜੀ ਅਸ, ਅਤੇ ਜਦੋਂ ਅਸੀਂ ਆਪਣਾ ਧਰਮ ਬੁਲਾ ਕੇ ਬਹਿ ਜਾਂਦੇ ਹਾਂ, ਧਰਮ ਨੂੰ ਭੁਲਾ ਜਾਂਦੇ ਹਾਂ, ਸਤ ਸੰਗਤ ਜੀ ਸਭ ਤੋਂ ਜ਼ਿਆਦਾ ਨੁਕਸਾਨ ਫਿਰ ਅਸੀਂ ਕਰਦੇ ਹਾਂ, ਕਿਉਂਕਿ ਅਸੀਂ ਦੂਸਰਿਆਂ ਨੂੰ ਓਪਰਚੁਨਿਟੀ ਦੇ ਦਿੰਦੇ ਹਾਂ ਸਾਡੇ ਉੱਤੇ ਉਂਗਲੀ ਕਰਨ ਨੂੰ, ਸਾਡੇ ਬੱਚਿਆਂ ਦੇ ਉੱਤੇ ਉਂਗਲੀ ਕਰਨ ਨੂੰ। ਕਿ ਤੁਹਾਡੇ ਮਾਪਿਆਂ ਨੂੰ ਤਾਂ ਕੋਈ ਸਕੂਨ ਆਇਆ ਨਹੀਂ, ਤੁਹਾਡੇ ਮਾਪਿਆਂ ਦੇ ਸਿੱਕੀ ਦੇ ਨਾਲ ਲੱਗੇ ਨਹੀਂ ਹੋਏ, ਅਤੇ ਤੁਹਾਨੂੰ ਇਹਦੇ ਵਿੱਚ ਕੀ ਮਿਲਣਾ ਸਤ ਸੰਗਤ ਜੀ। ਸੋ ਵੀ ਹੈਵ ਟੂ ਚੇਂਜ ਵਟ ਵੀ ਆਰ ਡੂਇੰਗ। That is why Maharaj says, Kach bigdiyo nahi, ajo jaag. Sikho, halle bhi kuch bigdiya nahi hoya, je hun bhi aapa jaag paiye. Sirf te sirf, jaagan di lod ya saath sangat ji, je na jaage, ਅੱਜ ਨਹੀਂ ਕੱਲ੍ਹ ਨੂੰ ਨਹੀਂ। ਸਤ ਸੰਗਤ ਜੀ ਤੁਸੀਂ ਇੱਥੇ ਦੇਖ ਹੀ ਲਿਆ, ਤੁਹਾਨੂੰ ਪਤਾ ਹੀ ਆ ਡਰੱਗ ਦੀ ਕਿੰਨੀ ਪ੍ਰੋਬਲਮ ਆ, ਤੁਹਾਨੂੰ ਪਤਾ ਇੱਥੇ ਐਲਕੋਹਲ ਦੀ ਕਿੰਨੀ ਪ੍ਰੋਬਲਮ ਆ, ਤੁਹਾਨੂੰ ਪਤਾ ਇੱਥੇ ਕਿੰਨੇ ਗੈਂਗ ਆਪਣੇ ਬੱਚਿਆਂ ਦੇ ਹੋ ਗਿਆ, ਕਿੰਨੀਆਂ ਇੱਥੇ ਗੋਲੀਆਂ ਚੱਲਦੀਆਂ ਆ, ਯੂ ਨੋ ਦੈਟ। ਐਂਡ ਵਟ ਆਰ ਵੀ ਡੂਇੰਗ ਐਜ਼ ਅ ਕਮਿਊਨਿਟੀ ਟੂ ਕਰਬ ਆਲ ਦੈਟ? ਵੀ ਨੀਡ ਟੂ ਯੂਨਾਈਟ, we need to work together, and we need to implement what our guru is saying. Sirf te sirf matha tekkan wali sikhi na rakh jo, because you know you're going to get nowhere with that. Maharaj says, gurbani vich sanu maharaj dasse kende, maharaj kende sab to vaddi seva jehdi hegi aa na oh ehi aa uttam seva, shabd vichar, ਸ਼ਬਦ ਨੂੰ ਵਿਚਾਰੋ, ਸ਼ਬਦ ਨੂੰ ਆਪਣੇ ਜ਼ਿੰਦਗੀ ਵਿੱਚ ਲਾਗੂ ਕਰੋ, ਸ਼ਬਦ ਨੂੰ ਆਪਣੇ ਬੱਚਿਆਂ ਨੂੰ ਸਮਝਾਓ, ਸ਼ਬਦ ਦੇ ਉੱਤੇ ਹੀ ਬੱਚੇ ਕਿਵੇਂ ਐਕਟ ਕਰਨਗੇ, ਬੱਚੇ ਅੰਡਰਸਟੈਂਡ ਕਰਨਗੇ ਸ਼ਬਦ ਨੂੰ, ਅਤੇ ਫਿਰ ਸਾਨੂੰ ਬਾਹਰ ਕੋਈ ਵੀ ਸਾਡੇ ਦਿਮਾਗ ਨੂੰ, ਸਾਡੀ ਥੋਟ ਪ੍ਰੋਸੈਸ ਨੂੰ ਨਹੀਂ ਕੋਈ ਖਿੱਚ ਸਕਦਾ ਸਤ ਸੰਗਤ 'ਚ। ਸੋ ਆਓ ਸਤ ਸੰਗਤ ਜੀ, ਮੈਂ ਇੱਥੇ ਦੇ ਪ੍ਰਬੰਧ ਦਾ ਮੈਂ ਤਹਿ ਦਿਲੋਂ ਰਹਿਣੀ ਹੈ ਕਿ ਜਿਹਨਾਂ ਨੂੰ ਸਾਨੂੰ ਖੜ੍ਹੇ ਪੈਰ ਹੀ ਇਹ ਪ੍ਰੋਗਰਾਮ ਜਿਹੜਾ ਸਟੇਜ ਬਖਸ਼ੀ ਆ, ਮੈਂ ਆਪ ਜੀ ਦਾ ਵੀ ਰਹਿਣੀ ਹਾਂ ਜਿਨ੍ਹਾਂ ਨੇ ਇਹ ਇੱਕ ਕੌੜਾ ਸੱਚ ਸੁਣਿਆ, ਅਤੇ ਜੇ ਤੁਸੀਂ ਹੋਰ ਸੁਣਨਾ ਆਪਾਂ ਨੈਕਸਟ ਵੀਕ ਨੂੰ ਉੱਥੇ ਕੈਂਪ ਸ਼ੁਰੂ ਹੋ ਜਾਣਾ, ਜੇ ਆਪਾਂ ਘੰਟਾ ਹੀ ਨਹੀਂ ਆਪਣੇ ਬੱਚਿਆਂ ਲਈ ਕੱਢ ਸਕਦੇ ਫਿਰ ਸਾਧ ਸੰਗਤ ਜੀ ਅਫਸੋਸ, ਯੂ ਨੋ ਆਈ ਵੁੱਡ ਸੇ ਕਿ ਆਪਾਂ ਨੂੰ ਬੱਚੇ ਸਾਡੇ ਹੋਣੇ ਨਹੀਂ ਸੀ ਚਾਹੀਦੇ। ਇਫ ਵੀ ਕਾਨ ਟੇਕ ਅਨ ਆਵਰ ਫੋਰ ਆਰ ਕਿਡਸ, ਦੈਨ ਵੀ ਡੋਂਟ ਡਿਜ਼ਰਵ to have children. So aao apa fateh sanji kariye, koi vi rasna vanji na rave, gajj vajj ke fateh sanji karni saath sangat ji. Je kise ne private gal karni saade na bahar vi kar leo, je kise ne tanu ko hor question hai ke tusi kar sakde ya, we still going to be here. So aao apa gajj vajj ke fateh sanji kariye, koi vi rasna vanji na rave. Waheguru ji ka khalsa, Waheguru ji ki fateh.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਅਤਿ ਸਤਿਕਾਰਯੋਗ ਭਾਈ ਮੋਹਰ ਸਿੰਘ ਜੀ ਯੂਕੇ ਵਾਲਿਆਂ ਦਾ ਆਪਾਂ ਭਾਈ ਸਾਹਿਬ ਜੀ ਪਾਸੋਂ ਸ਼ਰਵਣ ਕੀਤਾ ਹੈ ਕਿ ਕਿਸ ਤਰ੍ਹਾਂ ਜੋ ਸਾਡੇ ਬੱਚਿਆਂ ਦੇ ਨਾਲ ਹੋ ਰਿਹਾ ਹੈ ਪਰ ਉਸ ਦੇ ਲਈ ਸਾਨੂੰ ਵੀ ਹਮੇਸ਼ਾ ਸਾਵਧਾਨ ਰਹਿਣ ਦੀ ਲੋੜ ਹੈ ਜਿੱਥੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਬਾਣੀ ਅਤੇ ਬਾਣੇ ਦੇ ਨਾਲ ਜੁੜਨ ਸਭ ਤੋਂ ਪਹਿਲਾਂ ਸਾਨੂੰ ਆਪ ਜੁੜਨਾ ਪੈਣਾ ਹੈ ਆਪਣੇ ਧਰਮ ਦੇ ਬਾਰੇ ਆਪ ਸਾਨੂੰ ਮਾਣ ਹੋਊਗਾ ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਇਸ ਪਾਸੇ ਚੰਗੇ ਢੰਗ ਨਾਲ ਲਾ ਸਕਾਂਗੇ ਬਾਕੀ ਜੋ ਇਸ ਤਰ੍ਹਾਂ ਸੁਸਾਇਟੀਆਂ ਗੁਰਦੁਆਰਾ ਸਾਹਿਬਾਨ ਜੋ ਇਸ ਤਰ੍ਹਾਂ ਦੇ ਪ੍ਰੋਗਰਾਮ ਲੀਕਦੇ ਹਨ ਉਹਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਇਨਵੋਲਵ ਕਰਿਆ ਕਰੋ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਹੁਣੇ ਦੱਸਿਆ ਸੀ ਕਿ ਅਗਲੀ ਵੀਕ ਦੇ ਵਿੱਚ ਉਹ ਨਿਊਟਨ ਵਾਲੇ ਖਾਲਸਾ ਸਕੂਲ ਦੇ ਵਿੱਚ ਬੱਚਿਆਂ ਦੇ ਵਾਸਤੇ ਕੈਂਪ ਲਾ ਰਹੇ ਹਨ ਸੋ ਆਪ ਨੂੰ ਬੇਨਤੀ ਹੈ ਕਿ ਉੱਥੇ ਵੀ ਜ਼ਰੂਰ ਲੈ ਜਾ ਆਪ ਵੀ ਜਾਣਾ ਅਤੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਣਾ ਹੋਰ ਵੀ ਜਿੱਥੇ ਗੁਰੂ ਘਰਾਂ ਦੇ ਵਿੱਚ ਬੱਚਿਆਂ ਦੇ ਵਾਸਤੇ ਜਾਂ ਪਰਿਵਾਰਾਂ ਦੇ ਵਾਸਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਚੱਲਦੇ ਹਨ ਉਹਨਾਂ ਵਿੱਚ ਇਨਵੋਲਵ ਹੋਇਆ ਕਰੋ ਤਾਂ ਕਿ ਆਪਾਂ ਜਿੱਥੇ ਆਪਣਾ ਜੀਵਨ ਚੰਗਾ ਬਣਾਉਣਾ ਹੈ ਉੱਥੇ ਇਹਨਾਂ ਬੱਚਿਆਂ ਨੂੰ ਵੀ ਆਪਾਂ ਗੁਰੂ ਆਸ਼ੇ ਦੇ ਮੁਤਾਬਕ ਗੁਰੂ ਦੇ ਲੜ ਲਾ ਸਕੀਏ ਗੁਰਮੁਖ ਪਿਆਰਿਓ ਹੁਣ ਜੋ ਰੂਟੀਨ ਦਾ ਪ੍ਰੋਗਰਾਮ ਉਹ ਚੱਲ ਰਿਹਾ ਜਿਸ ਦੇ ਵਿੱਚ ਪੰਥਕ ਢਾਡੀ ਜਥਾ ਭਾਈ ਗੁਰਪ੍ਰੀਤ ਸਿੰਘ ਜੀ ਬੰਦਨੀ ਕਲਾਂ ਵਾਲੇ ਆਪਣਾ ਇਤਿਹਾਸ ਸਰਵਣ ਕਰਵਾਉਣਗੇ ਮੈਂ ਇੱਕ ਬੇਨਤੀ ਜ਼ਰੂਰ ਕਰਦਿਆਂ ਕਿ ਬਹੁਤ ਹੀ ਸਤਿਕਾਰਯੋਗ ਬਾਬਾ ਤਰਲੋਚਨ ਸਿੰਘ ਜੀ ਮਹੰਤ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ ਆਪਣੇ ਪਾਸ ਦੋ ਦਿਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ ਜੋ ਕੱਲ੍ਹ ਅਤੇ ਪਰਸੋਂ ਜਾਣੀ ਕਿ 25 ਮਈ ਅਤੇ 26 ਮਈ ਨੂੰ ਸ਼ਾਮ ਨੂੰ 7 ਤੋਂ 8 ਵਜੇ ਤੱਕ ਗੁਰਮਤਿ ਵਿਚਾਰਾਂ ਦੀ ਸਾਂਝ ਕਰਿਆ ਕਰਨਗੇ ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਕੱਲ੍ਹ ਅਤੇ ਪਰਸੋਂ ਦੋ ਦਿਨ ਹਾਜ਼ਰੀ ਭਰਨੀ ਨਾਲ ਹੀ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਸੋ ਆਓ ਢਾਡੀ ਜਥੇ ਪਾਸੋਂ ਆਪਣਾ ਇਤਿਹਾਸ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਚਾਵਲ ਤਖ਼ਤ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤੀ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ ਸਾਰੀ ਗੁਰਸੰਗ ਧੰਨਤਾ ਦੇ ਯੋਗ ਹੈ ਜੋ ਵੀਕਐਂਡ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ ਦੀਵਾਨ ਸਜੇ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਛਤਰ ਛਾਇਆ ਹੇਠਾਂ ਤੁਸੀਂ ਬਿਰਾਜਮਾਨ ਬੈਠੇ ਹੋ ਧੰਤਾ ਦੇ ਯੋਗ ਹੋ ਆਓ ਸਾਰੀਆਂ ਸਿੱਖ ਸੰਗਤਾਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ ਉਹੀ ਸਮਾਂ ਧੰਨ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹੈ ਤੁਸੀਂ ਧੰਤਾ ਦੇ ਯੋਗ ਹੋ ਗੁਰੂ ਸਾਹਿਬ ਤੁਹਾਡੀਆਂ ਸੇਵਾਵਾਂ ਅਤੇ ਭਟਾਵਾਂ ਮਨਜ਼ੂਰ ਕਰਨ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਗੁਰਮੁਖ ਪਰਿਵਾਰਾਂ ਨੇ ਗੁਰੂ ਸਾਹਿਬ ਦੇ ਪਾਵਨ ਚਰਨਾਂ ਕਣਾਂ ਦਾ ਓਟਾ ਅਸਰ ਲੈਂਦਿਆਂ ਹੋਇਆ ਅਖੰਡ ਪਾਠ ਆਰੰਭ ਕਰਾਏ ਸਨ ਮਹਾਨ ਸੇਵਾਦਾਰ ਬਾਬਾ ਸੰਘ ਜੀ ਉਹਨਾਂ ਦੀ ਯਾਦ ਵਿੱਚ ਉੱਥੋਂ ਦੀਆਂ ਗੁਰਸੰਗਤਾਂ ਨੇ ਅਖੰਡ ਪਾਠ ਸਾਹਿਬ ਆਰੰਭ ਕਰਾਏ ਔਰ ਇੱਕ ਥਿਆੜਾ ਪਰਿਵਾਰ ਉਹਨਾਂ ਨੇ ਅਖੰਡ ਪਾਠ ਆਰੰਭ ਕਰਾਏ ਭੋਗ ਪਏ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਭਾਈ ਸੰਘ ਨੂੰ ਨਵਾਜਿਆ ਹੈ ਬਾਬਾ ਸੰਘ ਉਹਨਾਂ 'ਤੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰੀ ਹੈ ਇੱਕ ਦਾਤਾ ਭਾਈ ਦਾਤਾ ਜਿਮੀਦਾਰ ਦੇ ਘਰ ਭਾਈ ਯੋਧ ਦਾ ਜਨਮ ਹੁੰਦਾ ਹੈ ਅਤੇ ਭਾਈ ਯੋਧ ਆਪਣੇ ਗ੍ਰਹਿ ਵਿਖੇ ਗੁਰੂ ਦੀਆਂ ਸੰਗਤਾਂ ਨੂੰ ਠਹਿਰਾਓ ਕਰਾਉਂਦਾ ਹੈ ਲੰਗਰ ਪ੍ਰਸ਼ਾਦਾ ਛਕਾਉਂਦਾ ਹੈ ਜਦ ਸੰਗਤਾਂ ਤਰਨ ਤਾਰਨ ਸਾਹਿਬ ਜਾ ਰਹੀਆਂ ਸਨ ਅਤੇ ਭਾਈ ਯੋਧ ਦੇ ਘਰੇ ਰਹੀਆਂ ਅਤੇ ਉਹ ਕਹਿੰਦਾ ਮੈਂ ਵੀ ਜਾਣਾ ਹੈ ਗੁਰਾਂ ਦਾ ਸੰਗ ਕਰਨ ਵਾਸਤੇ ਸੇਵਾ ਕਰਨ ਵਾਸਤੇ ਅਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਭਾਈ ਯੋਧ ਦੀ ਸੇਵਾ ਤੋਂ ਇੰਨੇ ਪ੍ਰਭਾਵਿਤ ਹੋਏ ਇੰਨੇ ਖੁਸ਼ ਹੋਏ ਉਹਨੂੰ ਮਾਣ ਬਖਸ਼ਿਆ ਉਹਦਾ ਨਾਂ ਸੰਗ ਰੱਖਤਾ ਵੀ ਤੈਨੂੰ ਲੋਕ ਸੰਗ ਕਿਆ ਕਰਨਗੇ ਭਾਈ ਸੰਗ ਤੋਂ ਫਿਰ ਬਾਬਾ ਸੰਘ ਉੱਥੇ ਕਾਫੀ ਸਮਾਂ ਰਹੇ ਗੁਰੂ ਦੇ ਚਰਨਾਂ 'ਚ ਫਿਰ ਆਪਣੇ ਨਗਰ ਆ ਗਏ ਆ ਸੰਗ ਢੇਸੀਆਂ ਉੱਥੇ ਆ ਕੇ ਇੱਕ ਖੂਹ ਦਾ ਨਿਰਮਾਣ ਕਰਾਇਆ ਏ ਜਿੱਥੋਂ ਲੋਕ ਤ੍ਰਿਪਤ ਹੁੰਦੇ ਆ ਜਲ ਛੱਕ ਕੇ ਜਾਂਦੇ ਆ ਉਹ ਮਹਾਨ ਸੇਵਾਦਾਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਮਹਾਨ ਸੇਵਾਦਾਰ ਬਾਬਾ ਸੰਘ ਜੀ ਯਾਦ ਵਿੱਚ ਉੱਥੋਂ ਦੀਆਂ ਉਸ ਇਲਾਕੇ ਦੀਆਂ ਗੁਰਸੰਗਤਾਂ ਹਰੇਕ ਸਾਲ ਉਹਨਾਂ ਦੀ ਯਾਦ ਮਨਾਉਂਦੇ ਹੈ ਔਰ ਗੁਰੂ ਸਾਹਿਬ ਤੋਂ ਖੁਸ਼ੀਆਂ ਲੈਂਦੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਦੇ ਹੈ ਅਤੇ ਗੁਰੂ ਸਾਹਿਬ ਸਾਰੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇੱਕ ਵਾਰੀ ਸਾਰੀ ਸੰਗਤ ਕਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਪਿਆਰੇ ਖਾਲਸਾ ਜੀ ਸਾਡੇ ਤੋਂ ਪਹਿਲਾਂ ਜੋ ਭਾਈ ਸਾਹਿਬ ਤੁਹਾਨੂੰ ਬੋਲ ਕੇ ਗਏ ਹਨ ਇੱਕ ਦਿਲ ਨੂੰ ਪੀਚਣ ਵਾਲੀਆਂ ਗੱਲਾਂ ਸਾਂ ਜੋ ਦੱਸ ਕੇ ਗਏ ਹੈ ਕਿਉਂਕਿ ਜੋ ਬੱਚਿਆਂ ਦੇ ਪਹਿਲੇ ਗੁਰੂ ਹੈ ਅਧਿਆਪਕ ਹਨ ਸਾਰਾ ਕੁਝ ਮਾਤਾ ਪਿਤਾ ਹੀ ਹਨ ਮਾਤਾ ਪਿਤਾ ਨੇ ਹੀ ਆਪਣੇ ਬੱਚਿਆਂ ਨੂੰ ਸੇਧ ਦੇਣੀ ਹੈ ਇਹ ਨਹੀਂ ਹੈ ਵੀ ਫਾਰਮੈਲਟੀਆਂ ਹਨ ਉੱਤੋਂ ਇੱਕ ਦਿਖਾਵਾ ਕਰਨਾ ਹੈ ਜੇ ਅਸੀਂ ਸੀਸ ਝੁਕਾਉਂਦੇ ਹੈ ਤਾਂ ਅੰਦਰੋਂ ਵੀ ਜੁੜ ਗਏ ਗੁਰੂ ਦੀ ਬਾਣੀ ਦੇ ਨਾਲ ਇਹ ਦੇਖੀ ਕਿ ਸਾਡੇ ਬੱਚੇ ਕੀ ਕਰਦੇ ਆ ਕਿੱਧਰ ਨੂੰ ਜਾਂਦੇ ਹੈ ਬੱਚਿਆਂ ਦੇ ਵਿੱਚ ਬੈਠੀਏ ਸਮਾਂ ਬਤੀਤ ਕਰੀਏ ਇਹ ਨਹੀਂ ਹੈ ਕਿ ਉਹਨਾਂ ਨੂੰ ਮੋਬਾਇਲ ਦੇ ਤਾ ਉਹ ਕੁਝ ਵੀ ਦੇਖੀ ਜਾਣ ਕੁਝ ਵੀ ਕਰੀ ਜਾਣ ਇਹ ਮਾਪਿਆਂ ਨੂੰ ਕੇਅਰਫੁੱਲ ਹੋਣਾ ਪੈਣਾ ਇਸ ਪਾਸੇ ਆਓ ਮੈਂ ਇਸ ਪਾਸੇ ਨਾ ਜਾਂਦਾ ਹਾਂ ਜੋ ਸਾਡਾ ਪ੍ਰਕਰਨ ਰੰਭਿਆ ਹੋਇਆ ਹੈ ਮੀਰ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦਾ ਮੁਬਾਰਕ ਇਤਿਹਾਸ ਰੰਭਿਆ ਉਸ ਨੂੰ ਅੱਗੇ ਤੋਰਨ ਦਾ ਯਤਨ ਕਰਦੇ ਹੈ ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ ਸੋ ਪਿਆਰੇ ਖਾਲਸਾ ਜੀ ਪਹਿਲਾ ਘੋੜਾ ਗੁਲਵਾਗ ਬਾਬਾ ਬਿਧੀ ਚੰਦ ਲਾਹੌਰ ਦੇ ਕਿਲੇ ਦੇ ਵਿੱਚੋਂ ਲਿਆਇਆ ਮਹਾਰਾਜ ਦੇ ਮੁਬਾਰਕ ਚਰਨਾਂ ਦੇ ਵਿੱਚ ਮਾਲਵੇ ਦੀ ਧਰਤੀ ਤੇ ਗੁਰੂ ਸਾਹਿਬ ਬੈਠੇ ਹੈ ਤੇ ਬਹਾਦਰ ਬਿਧੀ ਚੰਦ ਘੋੜਾ ਲਿਆ ਗੁਲਵਾਗ ਤੇ ਗੁਰੂ ਸਾਹਿਬ ਦੇ ਕੋਲੇ ਆਇਆ ਨਮਸਕਾਰ ਕੀਤੀ ਡੰਡੌਤ ਕੀਤੀ ਮਹਾਰਾਜ ਕਹਿੰਦੇ ਬਿਧੀ ਚੰਦਾ ਮੁੜਿਆ ਆ ਕਹਿੰਦਾ ਹਾਂਜੀ ਮੈਂ ਪਹਿਲਾ ਘੋੜਾ ਲਿਆਂਦਾ ਤੁਹਾਡੀ ਕਿਰਪਾ ਦੇ ਨਾਲ ਮਹਾਰਾਜ ਕਹਿੰਦੇ ਇਸ ਘੋੜੇ ਨੂੰ ਨਿਹਾਰੀਆਂ ਚਾਰੋ ਚਾਰਾ ਪਾਓ ਜਲ ਛਕਾਓ ਜਦ ਨਿਹਾਰੀਆਂ ਚਾਰੀਆਂ ਨਾ ਜਲ ਰੱਖਿਆ ਕੋਲੇ ਪਾਣੀ ਪੀਣ ਵਾਸਤੇ ਉਹ ਨਿਰਾਸ਼ਾ ਦੇ ਆਲਮ ਵਿੱਚ ਚਲਿਆ ਗਿਆ ਹੁਣ ਜਾਣੀ ਜਾਣ ਹੈ ਮੀਰੀ ਪੀਰ ਦੇ ਮਾਲਕ ਉਹ ਤਾਂ ਜਾਨਵਰਾਂ ਦੀ ਸਾਰਿਆਂ ਦੀ ਮਨੁੱਖਾਂ ਦੀ ਜਾਨਵਰਾਂ ਦੀ ਸਾਰੀ ਜਾਣਕਾਰੀ ਗੁਰੂ ਸਾਹਿਬ ਨੂੰ ਹੁੰਦੀ ਹੈ ਜਦੋਂ ਗੁਰੂ ਸਾਹਿਬ ਕੋਲੇ ਗਏ ਨਾ ਗੁਲਵਾਗ ਘੋੜੇ ਦੇ ਮਹਾਰਾਜ ਨੇ ਉਹਦੀ ਕੰਡ ਤੇ ਹੱਥ ਫੇਰਿਆ ਗੁਰੂ ਸਾਹਿਬ ਨੇ ਤੇ ਉਹ ਗੁਲਵਾਗ ਘੋੜੇ ਨੇ ਗੁਰੂ ਸਾਹਿਬ ਦੇ ਚੰਨ ਸਪਰਸ਼ ਕੀਤੇ ਉਹ ਗੁਲਵਾਗ ਘੋੜੇ ਦੇ ਨੇਤਰਾਂ ਚੋਂ ਹੰਝੂ ਵਹਿ ਤੁਰੇ ਦਰਿਆ ਮਹਾਰਾਜ ਦੇ ਚਰਨ ਧੋਤੇ ਇੰਨੇ ਹੰਝੂ ਆਏ ਉਹਦੇ ਨੇਤਰਾਂ ਚੋਂ ਗੁਰੂ ਸਾਹਿਬ ਸੰਗਤ ਵੀ ਬੈਠੀ ਹੈ ਕੁਝ ਖੜੇ ਹਨ ਸੇਵਾਦਾਰ ਕੋਲੇ ਆਏ ਆ ਛੇਵੇਂ ਪਾਤਸ਼ਾਹ ਮੇਰੀ ਪੀਰ ਦੇ ਮਾਲਕ ਕਹਿੰਦੇ ਬਿਧੀ ਚੰਦਾ ਤੈਂ ਗਲਤੀ ਕਰਿਆ ਆ ਉਹ ਕਹਿੰਦਾ ਸੱਚੇ ਪਾਤਸ਼ਾਹ ਸੰਗਤ ਵੀ ਹੈਰਾਨ ਹੈ ਵੀ ਮੈਂ ਕੀ ਗਲਤੀ ਕਰਿਆ ਆ
ਕਹਿੰਦੇ ਤੂੰ ਗਲਤੀ ਇਹ ਕੀਤੀ ਹੈ, ਸੇਠ ਕਰੋੜੀ ਨੇ ਦੋ ਬੱਚੇ ਇਕੱਠੇ ਖਰੀਦੇ, ਇਕੱਠਿਆਂ ਦੀ ਦੇਖਭਾਲ ਕਰੀ, ਜੇ ਜਾਲਮਾਂ ਦੀ ਜੇਲ੍ਹ ਵਿੱਚ ਰਹੇ ਉੱਥੇ ਵੀ ਇਕੱਠੇ ਰਹੇ, ਤੈਂ ਦਿੱਤੇ ਵਿਛੋੜ, ਇਧਰੋਂ ਇਹ ਮਰਜੂ ਉਧਰੋਂ ਵਿਜੋਗ ਜੋ ਮਰਜੂਗਾ, ਇਹ ਤਾਂ ਪੱਠੇ ਨੀ ਖਾਂਦਾ, ਨਿਹਾਰੀਆਂ ਨੀ ਛਕਦਾ ਗਿਆ, ਜਲ ਨੀ ਛਕਦਾ। ਕਿਸੇ ਵਿਛੜੇ ਹੋਏ ਨੂੰ ਮਿਲਾਉਣਾ ਤਾਂ ਪੁੰਨ ਹੈ, ਪਰ ਮਿਲੇ ਹੋਏ ਨੂੰ ਵਿਛੋੜਨਾ ਪਾਪ ਹੈ। ਜਾਂ ਇਹਨੂੰ ਉੱਥੇ ਛੱਡਿਆ, ਨਹੀਂ ਉਹਨੂੰ ਇੱਥੇ ਲਿਆ। ਹੁਣ ਮਹਾਰਾਜ ਕਹਿੰਦੇ ਗੁਲ ਵਾਗ ਨਾ ਪੱਠੇ ਖਾਵੇ, ਕਰ ਗਿਆ ਫਿਕਰ ਵਿਛੋੜੇ ਜਾ। ਜਿਵੇਂ ਮੀਰੀ ਪੀੜ ਦੇ ਮਾਲਕ ਬਹਾਦਰ ਜੀ ਚੰਦ ਨੂੰ ਕਹਿੰਦੇ ਮੇਰੇ ਸਾਥੀ ਬਿਆਨ ਹੈ।

ਮੈਂ ਤਾਂ ਜਾਨਵਰਾਂ ਦਾ ਵੀ ਪ੍ਰੇਮ ਹੁੰਦਾ ਇੱਕ ਦੂਜੇ ਨੂੰ ਪ੍ਰੇਮ ਕਰਦੇ, ਜਿਵੇਂ ਗੁਰਸਿੱਖ ਗੁਰੂ ਨੂੰ ਪ੍ਰੇਮ ਕਰਦੇ ਆ, ਬੱਚੇ ਮਾਪਿਆਂ ਨੂੰ ਪ੍ਰੇਮ ਕਰਦੇ ਆ, ਇਹਨਾਂ ਦਾ ਵੀ ਪ੍ਰੇਮ ਹੈ। ਤੈਂ ਵਿਛੋੜ ਦਿੱਤੇ ਹੈ, ਉੱਥੇ ਦਿਲਵਾਗ ਮਰਜੂ, ਇੱਥੇ ਗੁਲਵਾਗ ਮਰਜੂ, ਦੋਨਾਂ ਦਾ ਵਿਛੋੜਾ ਪਾਤਾ, ਜਾਂ ਇਹਨੂੰ ਉੱਥੇ ਛੱਡਿਆ, ਨਹੀਂ ਉਹਨੂੰ ਇੱਥੇ ਲਿਆ, ਸੰਗਤ ਵੀ ਹੈਰਾਨ। ਬਿਧੀ ਚੰਦ ਨੇ ਹੱਥ ਜੋੜੇ ਕਹਿੰਦਾ, ਸੱਚੇ ਪਾਤਸ਼ਾਹ ਮੰਦਾ ਮੈਥੋਂ ਗਲਤੀ ਹੋ ਗਈ ਹੈ, ਪਰ ਮੈਂ ਇੱਕ ਤੇ ਹੀ ਸਵਾਰ ਹੋ ਕੇ ਆ ਸਕਦਾ ਸੀ, ਹੁਣ ਤੁਸੀਂ ਮੇਰੇ ਤੇ ਕਿਰਪਾ ਕਰੋ, ਪਹਿਲਾ ਘੋੜਾ ਵੀ ਮੈਂ ਤੁਹਾਡੀ ਕਿਰਪਾ ਆਸ਼ੀਰਵਾਦ ਸਦਕਾ ਲੈ ਕੇ ਆਏ, ਮੈਂ ਹੁਣ ਦੂਜਾ ਵੀ ਲੈ ਕੇ ਆਉਣਾ। ਗੁਰੂ ਸਾਹਿਬ ਕਹਿੰਦੇ ਪਹਿਲੇ ਘੋੜੇ ਨਾਲੋਂ ਦੂਜਾ ਘੋੜਾ ਲਿਆਉਣਾ ਹੁਣ ਅਖੇਰਾ। ਜਿਹੜੇ ਹਾਕਮ ਹੈ ਸ਼ਾਹਜਹਾਂ ਵਰਗੇ, ਕਾਸਬ ਸੂਬਾ ਕਾਸਬ ਬੇਗ ਵਰਗੇ, ਉਹ ਸੁਚੇਤ ਹੋ ਗਏ ਹੈ, ਖੋਜੇ ਖੋਜਕਾਰ ਸੱਦੇ ਹੈ, ਪੈੜੂਏ ਸੱਦੇ ਹੈ, ਜੋਤਿਸ਼ੀ ਸੱਦੇ ਹੈ, ਪਤਾ ਕਰੋ ਸਾਡੇ ਵਿੱਚ ਰਹਿ ਕੇ, ਸਾਡਾ ਹੀ ਨੱਕ ਭੰਨ ਕੇ, ਸਾਡਾ ਹੀ ਮੂੰਹ ਤੋੜ ਕੇ, ਸਾਡੇ ਵਿੱਚ ਰਹਿ ਕੇ, ਸਾਡੇ ਵਿੱਚ ਵਿਚਰ ਕੇ, ਸਾਡੀਆਂ ਅੱਖਾਂ 'ਚ ਘੱਟਾ ਪਾ ਕੇ ਕਿਹੜਾ ਲੈ ਗਿਆ ਇਹ ਘੋੜਾ, ਹੁਣ ਕੀ ਦੱਸਣ ਆਪਦਾ। ਸੋ ਪਿਆਰੇ ਖਾਸੇ ਗੁਰੂ ਸਾਹਿਬ ਕਹਿੰਦੇ ਆ ਹੁਣ ਔਖਾ ਹੈ। ਉਹ ਕਹਿੰਦਾ ਮਹਾਰਾਜ ਨਹੀਂ, ਜੇ ਤੁਹਾਡੀ ਕਿਰਪਾ ਹੋਵੇ ਕੋਈ ਔਖ ਨਹੀਂ, ਸੌਖ ਹੀ ਆ ਉੱਥੇ। ਮਹਾਰਾਜ ਕਹਿੰਦੇ ਬਿਧੀ ਚੰਦਾ, ਅੱਗੇ ਤੂੰ ਇੱਕ ਮਹੀਨੇ ਤੋਂ ਉੱਤੇ ਲਾਇਆ, ਹੁਣ ਜੇ ਤੂੰ ਇੰਨਾ ਟਾਈਮ ਹੋਣ ਲੱਗਦਾ ਤਾਂ ਇਹਦਾ ਕੀ ਹਾਲ ਹੋਊਗਾ। ਉਹ ਕਹਿੰਦਾ ਸੱਚੇ ਪਾਤਸ਼ਾਹ, ਪਹਿਲਾਂ ਤਾਂ ਮੇਰਾ ਉੱਥੇ ਜੀ ਬਾਲਾ ਲੱਗ ਗਿਆ ਉੱਥੇ, ਹੁਣ ਤਾਂ ਮੈਨੂੰ ਕੱਲੀ ਕੱਲੀ ਗਲੀ ਦਾ ਭੇਤੀ ਆ, ਕਿਹੜਾ ਬੰਦਾ ਕੀ ਕਰਦਾ ਵਿੱਚ ਰਹਿ ਕੇ ਆਇਆ ਦੁਸ਼ਟਾਂ ਜਾਲਮਾਂ ਦੇ। ਟਾਈਮ ਬੰਨ ਕੇ ਤੋਰੋ, ਸ਼ਾਮ ਨੂੰ ਕਹੋ ਸ਼ਾਮ ਨੂੰ, ਕੱਲ ਨੂੰ ਕਹੋ ਕੱਲ ਨੂੰ, ਤੁਹਾਡੀ ਕਿਰਪਾ ਨਾਲ ਮੈਂ ਦਿਲਵਾਗ ਵੀ ਲੈ ਕੇ ਆਉਣਾ। ਗੁਰੂ ਸਾਹਿਬ ਕਹਿੰਦੇ ਜਾ ਛੇਤੀ ਆ ਜੀ ਕੇਰਾ। ਲਓ ਹੁਣ ਸੁਣੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਤੋਂ ਕਿਰਪਾ ਲੈ ਕੇ ਉਹ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਹਾ ਲਾਗੇ ਮੇਰਾ, ਮੇਰੇ ਤੇ ਕਿਰਪਾ ਤੁਸੀਂ ਕਰਨੀ ਹੈ, ਥਾਪੜਾ ਲਾਓ, ਮੈਨੂੰ ਮੁਸ਼ਕਲ ਨਹੀਂ ਹੈ ਦੂਜਾ ਘੋੜਾ ਲਿਆਉਣਾ, ਕਿਉਂਕਿ ਮੈਂ ਉੱਥੇ ਰਹਿ ਕੇ ਆਇਆ। ਲਓ ਸੁਣੋ, ਗਲ 'ਚ ਪੱਲੂ ਪਾ ਕੇ ਮੇਰੀ ਪੀਰ ਦੇ ਮਾਲਕਾਂ ਜਿਵੇਂ ਭਾਈ ਬਿਧੀ ਚੰਦ ਬਹਾਦਰ ਬਾਬਾ ਬਿਧੀ ਚੰਦ ਅਰਦਾਸ ਕਰਦਾ ਮੇਰੇ

ਕਿਰਪਾ ਲੈ ਕੇ ਘੋੜੇ ਤੇ ਅਸਵਾਰ ਹੋ ਕੇ ਲਾਹੌਰ ਪਹੁੰਚਿਆ। ਉੱਥੇ ਭਾਈ ਜਿਉਣੇ ਨੂੰ ਸਾਰਾ ਹਾਲ ਚਾਲ ਪੁੱਛਦਾ। ਭਾਈ ਜਿਉਣਾ ਕਹਿੰਦਾ, ਬਿਧੀ ਚੰਦਾ ਚੱਪੇ ਚੱਪੇ ਤੇ ਫਿਰਦੇ ਆ ਸਾਰੇ ਜਾਣੇ ਪੁਲਿਸ ਕਰਮਚਾਰੀ, ਉਹਨੇ ਪੈੜੂਏ ਖੋਜੇ, ਜੋਤਸ਼ੀ ਬੁਲਾਏ ਹੋਏ ਹਨ। ਜਦ ਕਿਹਾ ਨਾ ਜੋਤਸ਼ੀ ਬੁਲਾਏ, ਕਹਿੰਦਾ ਮੇਰਾ ਕੰਮ ਸੌਖਾ ਹੋ ਗਿਆ, ਹੁਣ ਮੈਨੂੰ ਕੋਈ ਦਰਜੀ ਮਿਲਾ ਦੇ। ਦਰਜੀ ਉਹ ਕਹਿੰਦਾ ਪਹੋੜੂ ਮੱਲ ਲਾ ਦਰਜੀ। ਪਹੋੜੂ ਮੱਲ ਦੇ ਕੋਲੇ ਛੱਡਿਆ ਆ। ਪਹੋੜੂ ਮੱਲ ਨੂੰ ਕਹਿੰਦਾ, ਕਹਿੰਦਾ ਮੇਰੇ ਵਾਸਤੇ ਇੱਕ ਭਗਵਾਂ ਚੋਲਾ ਤਿਆਰ ਕਰ ਦੇ। ਭਗਵਾਂ ਚੋਲਾ ਤਿਆਰ ਕਰਾ ਕੇ ਪਾ ਕੇ ਤੇ ਉਹਦੇ ਕੋਲੇ ਭਾਈ ਜਿਉਣੇ ਦੇ ਘਰੇ ਫੇਰ ਆ ਗਿਆ। ਏ ਜੋਤਸ਼ੀ ਦਾ ਰੂਪ ਧਾਰਨ ਕਰਦਾ ਏ ਬਹਾਦਰ ਬਿਧੀ ਚੰਦ। ਭਗਵਾਂ ਚੋਲਾ ਪਾ ਲੈਂਦਾ ਏ, ਸਿਰ ਤੇ ਢਾਲ ਜਿੱਡੀ ਜਿਹੜੀ ਢਾਲ ਹੁੰਦੀ ਹੈ ਐਡੀ ਪਗੜੀ ਬੰਨ ਲੈਂਦਾ ਏ, ਔਰ ਇੱਕ ਥੈਲਾ ਬੈਗ ਪਾ ਲੈਂਦਾ ਮੋਢੇ ਦੇ ਵਿੱਚ, ਉਹ ਜੇ ਜੰਤਰੀ ਪਾ ਲੈਂਦਾ ਏ, ਮਾਲਾ ਗਲੇ ਚ ਪਾ ਲੈਂਦਾ, ਇੱਕ ਮੋਟੀ ਸਾਰੀ ਮਾਲਾ ਹੱਥ ਚ ਫੜ ਲੈਂਦਾ ਏ। ਸੋ ਪਿਆਰੇ ਖਾਲਸਾ ਜੀ, ਦਰੋਗਾ ਸੌਂਦੇ ਖਾਂਦੇ ਘਰ ਦੇ ਮੂਹਰ ਦੀ ਲੰਘਦਾ, ਵਾਜਾ ਦਿੰਦਾ ਏ ਵੀ ਜੇ ਕਿਸੇ ਦੀ ਚੀਜ਼ ਗਵਾਚੀ ਹੈ, ਆਹ ਮੇਰੀ ਪੱਤਰੀ ਤੇ ਉਂਗਲ ਰੱਖੋ, ਮੈਂ ਪਲਾਂ ਛਿਣਾਂ ਦੇ ਵਿੱਚ ਮੈਂ ਲਭਾ ਕੇ ਦੱਸ ਦੂੰਗਾ ਦਿਲਾਂ ਦੇ ਹਾਲ, ਧਰਤੀ ਦੀ ਕੰਡ ਨਾਪ ਦੇਵਾਂ, ਮੈਂ ਦੱਸਦਾ ਕਿੱਧਰ ਚੋਰ ਗਿਆ ਸਾਰਾ ਕੁਝ ਹਾਲ ਦੱਸ ਦੂੰਗਾ। ਉਹ ਕਹਿੰਦਾ ਤਾਂ ਆਵਾਜ਼ਾਂ ਦਿੰਦਾ ਫਿਰਦਾ, ਸੈਂਕੜੇ ਜੋਤਸ਼ੀ ਬੁਲਾਏ ਆ ਸ਼ਾਹਜਹਾਂ ਨੇ, ਸੜਵਲ ਕੇ ਕੋਲੇ ਹੋਇਆ ਪਿਆ, ਹਿਰਦਾ ਮੱਚਿਆ ਪਿਆ ਏ। ਸੂਬਾ ਕਾਸੋ ਬੇਗ ਨੂੰ ਕਹਿੰਦਾ ਜੀ ਜੋਤਸ਼ੀ ਬੜਾ ਕਮਾਲ ਦਾ ਏ। ਸੂਬਾ ਕਾਸੋ ਬੇਗ ਦਰੋਗਾ ਸੁਣਦੇ ਖਾ ਕਹਿੰਦੇ, ਦੋਸਤ ਆ ਗੱਲ ਸੁਣ, ਇੱਕ ਸਾਡੇ ਵਿੱਚ ਰਹਿ ਕੇ ਸਾਡਾ ਹੀ ਚੋਰ ਆ, ਘਰ ਦਾ ਭੇਤੀ ਲੰਘਾ ਢਾਏ, ਸਾਡਾ ਨੱਕ ਭੰਨ ਕੇ ਮੂੰਹ ਤੋੜ ਕੇ ਸਾਡੇ ਕੋਲੋਂ ਸਾਰੀ ਬਾਦਸ਼ਾਹੀ ਦਾ ਮੁੱਲ ਸਾਡਾ ਘੋੜਾ ਲੈ ਗਿਆ ਏ, ਜੇ ਤੂੰ ਸਾਡਾ ਘੋੜਾ ਵਾਪਸ ਦਵਾ ਦੇ ਜਾਂ ਦੱਸ ਦੇ ਚੋਰ ਕਿਹੜੇ ਪਾਸੇ ਗਿਆ ਏ, ਤੇਰੀ ਨੌਕਰੀ ਪੱਕੀ, ਹੋਰ ਇਨਾਮ ਦਵਾਵਾਂਗੇ। ਉਹ ਕਹਿੰਦਾ ਆ ਜਾ, ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਂ ਬੈਠਾ ਆਇਆ, ਕਿਲੇ ਵਿੱਚ ਚੱਲਦੇ ਹੈ, ਉੱਥੇ ਜਾ ਕੇ ਤੂੰ ਸਾਰੇ ਆਪਦੇ ਦਿਲ ਦੇ ਭੇਤ ਖੋਲੀ, ਜੇ ਤੂੰ ਸਾਰਾ ਸੱਚ ਦੱਸਦਾ ਫਿਰ ਤੇਰੀ ਨੌਕਰੀ ਪੱਕੀ ਹੋ ਜੂਗੀ। ਸੋ ਪਿਆਰੇ ਖਾਲਸਾ ਜੀ, ਉਹ ਦਰੋਗਾ ਸੌਂਦੇ ਖਾਂ ਤੇ ਸੂਬਾ ਕਾਸੋ ਬੇਗ ਬਹਾਦਰ ਬਿਧੀ ਚੰਦ ਨੂੰ ਲਿਆਇਆ ਕਿਲੇ ਦੇ ਵਿੱਚ, ਬੈਠਾ ਏ ਸ਼ਾਹਜਹਾਂ, ਸੈਂਕੜੇ ਉੱਥੇ ਬੈਠੇ ਆ, ਹੋਰ ਵੀ ਆਏ ਖੋਜਕਾਰ, ਪੈੜੂਏ ਲੱਭਣ ਵਾਸਤੇ ਸੱਦੇ ਆ, ਜੋਤਸ਼ੀ ਬੈਠੇ ਆ। ਦੋਵੇਂ ਜਾਣੇ ਕਹਿੰਦੇ ਸ਼ਾਹਜਹਾਂ ਨੂੰ, ਕਹਿੰਦੇ ਸ਼ਾਹਜਹਾਂ ਬਾਦਸ਼ਾਹ ਆਪਣਾ ਆ ਲੈ ਕੇ ਆਂਦਾ ਏ ਸਿਰੇ ਦਾ ਜੋਤਸ਼ੀ। ਇਹ ਕਹਿੰਦਾ ਮੈਂ ਤੁਹਾਡਾ ਚੋਰ, ਦੱਸੋ ਵੀ ਚੋਰ ਕਿੱਥੇ ਹੈ। ਸ਼ਾਹਜਹਾਂ ਕਹਿੰਦਾ ਵੀ ਜੇ ਤੂੰ ਸਾਡਾ ਚੋਰ ਲੱਭ ਕੇ ਦੱਸਦਾ ਨਾ, ਮੂੰਹ ਮੰਗਿਆ ਤੈਨੂੰ ਇਨਾਮ ਦੇਵਾਂਗੇ, ਨੌਕਰੀ ਤੇਰੀ ਪੱਕੀ ਹੈ, ਲੋ ਹੁਣ ਮਹਿੰਗੀ ਜੀ ਕਾਵਿ ਰਚਨਾ ਸਰਵਣ ਕਰਿਓ। ਬਹਾਦਰ ਬਿਧੀ ਚੰਦ ਸ਼ਾਹਜਹਾਂ ਬਾਦਸ਼ਾਹ ਨੂੰ ਕਹਿੰਦਾ, ਕਹਿੰਦਾ ਮੈਨੂੰ ਪਤਾ ਤੁਹਾਡਾ ਚੋਰ ਕਿੱਧਰ ਨੂੰ ਗਿਆ ਤੇ ਕਿੱਥੇ ਘੋੜਾ ਛੱਡਿਆ। ਸ਼ਾਹਜਹਾਂ ਕਹਿੰਦਾ ਫੇਰ ਦੱਸ, ਕਹਿੰਦਾ ਇਉਂ ਕਰੋ, ਉਹੋ ਜਿਹਾ ਮੌਕਾ ਬਣਾਓ, ਉਹੋ ਜਿਹਾ ਤੁਸੀਂ ਉਹ ਸਾਹਮਣੇ ਸੰਮਣ ਬੁਰਜ ਹੈ, ਤੁਸੀਂ ਸੰਮਣ ਬੁਰਜ ਤੇ ਚੜ ਜਾਓ, ਉੱਥੇ ਮੋਰੀ ਨਾ ਹੀ ਦੇਖਿਓ, ਕਿਲੇ ਦਾ ਗੇਟ ਖੋਲ ਦਿਓ, ਜਿੰਨੇ ਇੱਥੇ ਬੈਠੇ ਇਹਨਾਂ ਨੂੰ ਘਰਾਂ ਨੂੰ ਤੋਰ ਦਿਓ, ਜਿਹੜੇ ਪੁਲਿਸ ਕਰਮਚਾਰੀ ਆਪਦੇ ਆਪ ਨੂੰ ਕਮਰੇ 'ਚ ਬੰਦ ਕਰ ਦੇਣ, ਮਾਹੌਲ ਉਹੋ ਜਿਹਾ ਬਣਾਓ, ਇਹ ਜਿਹੜਾ ਅੰਦਰ ਘੋੜਾ ਖੜਾ ਦਲਵਾਗ, ਉਹਨੂੰ ਮੈਂ ਬਾਹਰ ਕੱਢੂੰਗਾ, ਉਹ ਤੇ ਮੈਂ ਕਾਠੀ ਪਾਊਂਗਾ, ਉਹ ਤੇ ਮੈਂ ਸਵਾਰ ਹੋਊਂਗਾ, ਮੈਂ ਜਿੱਧਰ ਨੂੰ ਜਾਊਂਗਾ ਤੁਹਾਡਾ ਚੋਰ ਉਧਰ ਨੂੰ ਗਿਆ, ਮੈਂ ਸਾਰਾ ਕੁਝ ਦੱਸੂੰਗਾ। ਆਏ ਗੱਲਾਂ ਦੇ ਵਿੱਚ ਬੰਨ ਲਿਆ, ਜੋਤਸ਼ੀ ਬਣੇ, ਨਜੂਮੀਆਂ ਬਣੇ ਬਹਾਦਰ ਬਿਧੀ ਚੰਦ ਨੇ। ਗੱਲ ਚੰਗੀ ਲੱਗੀ ਸ਼ਾਹਜਹਾਂ ਨੂੰ ਤੇ ਸੂਬਾ ਕਾਸੋ ਬੇਗ ਨੂੰ, ਕਹਿੰਦਾ ਜੀ ਆਪਾਂ ਉਹੋ ਜਿਹਾ ਮਾਹੌਲ ਸਿਰਜਦੇ ਹਾਂ ਜਿਹੜੇ ਜੋਤਸ਼ੀ ਖੋਜੇ ਖਾਜੇ ਘਰ ਬੁਲਾਏ ਸੀ। ਕਹਿੰਦਾ ਜਾਓ ਵੀ ਡੰਡੀ ਪਾਓ, ਕਹਿੰਦਾ ਚਲੇ ਜਾਓ ਕਿਹਾ ਉੱਥੇ, ਉਹ ਭੇਜਦੇ ਹੈ, ਆਪ ਸਾਹਮਣ ਬੋਲ ਤੇ ਚੜ ਗਿਆ ਏ, ਮੋਰੀ ਰਾਹੀਂ ਦੇਖਦਾ ਹੈ, ਤੇ ਬਾਕੀਆਂ ਨੇ ਆਪੋ ਆਪਣੇ ਕਮਰੇ 'ਚ ਬੰਦ ਕਰ ਲਿਆ, ਕੋਈ ਜਿੱਥੇ ਘੋੜੇ ਬੰਨੇ ਉੱਧਰ ਬੰਦ ਹੋ ਗਏ ਹੈ, ਗੇਟ ਖੋਲਤਾ ਏ, ਕਿਲੇ ਦਾ ਗੇਟ ਖੋਲਤਾ ਏ ਲਾਹੌਰ ਵਾਲੇ ਕਿਲੇ ਦਾ ਜਿੱਥੇ ਬੰਦ ਹੈ ਦਲਵਾਗ। ਮਾਹੌਲ ਸਿਰਜਿਆ ਗਿਆ ਉਹ ਜਾ। ਬਹਾਦਰ ਬਿਧੀ ਚੰਦ ਨੇ ਕੀ ਕੀਤਾ, ਜਿੱਥੇ ਘੋੜਾ ਬੰਨਿਆ ਸੀਗਾ ਦਲਵਾਗ, ਉਹਨੂੰ ਬਾਹਰ ਕੱਢਿਆ ਏ, ਉਹ ਤੇ 1.25 ਲੱਖ ਦੀ ਕਾਠੀ ਪਾਈ ਹੈ, ਉਹਦੇ ਉੱਪਰ ਅਸਵਾਰ ਹੋ ਗਿਆ ਏ, ਕਿਲੇ ਵਿੱਚ ਉਹਨੂੰ ਦੜਾਉਂਦਾ ਗਰਮ ਕਰਦਾ ਏ, ਦੇਖਦਾ ਹੁੰਦਾ ਮੋਰੀ ਥਾਣੀ, ਸ਼ਾਹਜਹਾਂ ਦੇਖਦਾ ਏ ਘੋੜੇ ਦਲਵਾਗ ਤੇ ਅਸਵਾਰ ਹੋ ਕੇ। ਸ਼ਾਹਜਹਾਂ ਨੂੰ ਕਹਿੰਦਾ ਮੈਂ ਬਿਧੀ ਚੰਦ ਹੈ, ਮੇਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਦਾ ਸਿੱਖ, ਉਹ ਸਾਡਾ ਤੁਸੀਂ ਸੇਠ ਕਰੋੜੀ ਲੁੱਟਿਆ, ਇਹ ਘੋੜੇ ਉਹਦੇ ਨੇ ਜਿਹਦੀ ਕਰਮ ਲਿਖੇ ਨਾ ਮੋੜੀ, ਮੈਂ ਬਿਧੀ ਚੰਦ ਲੈ ਗਿਆ ਕੌਤਲ ਦਰਿਆਈਆਂ ਦੀ ਜੋੜੀ,
ਪਹਿਲਾ ਘੋੜਾ ਮੈਂ ਘਾਹੀ ਬਣ ਕੇ ਲੈ ਕੇ ਗਿਆ ਏ, ਆ ਦੂਜਾ ਘੋੜਾ ਮੈਂ ਨਜੋਮਿਆ ਜੋਤਸ਼ੀ ਬਣ ਕੇ ਲੈ ਕੇ ਜਾ ਰਿਹਾ ਏ। ਜੇ ਮਾਂ ਦਾ ਦੁੱਧ ਪੀਤਾ ਏ, ਮੈਂ ਭਾਈ ਰੂਪੇ ਚੱਲਿਆ, ਉੱਥੇ ਤੁਹਾਡਾ ਪਿਓ ਤੇ ਸਾਡਾ ਗੁਰੂ ਬੈਠਾ ਏ, ਆ ਜਿਓ ਕਹਿੰਦਾ ਉੱਥੇ ਲੋ ਸੁਣੋ ਬਹਾਦਰ ਵੀ ਨਹੀਂ ਚਾਹੁੰਦਾ, ਸ਼ਰੇਆਮ ਦੂਜਾ ਘੋੜਾ ਸਲਵਾਗ ਲੈ ਕੇ ਜਿਵੇਂ ਅਡਾਰੀ ਮਾਰਦਾ ਮੇਰੇ ਸਾਥੀ ਦੇਖਿਆ।

ਗੁਰੂ ਦਾ ਸਿੱਖ ਲੁੱਟਿਆ ਸੇਠ ਕਰੋੜੀ ਤਾਂ ਅਸੀਂ ਆਪਦੀ ਚੀਜ਼ ਲੈ ਕੇ ਜਾ ਰਹੇ ਹਾਂ ਅਮਾਨਤ ਇਹ ਸਾਡੀ ਮਨ ਸਾਡਾ ਸੇਠ ਲੁੱਟਿਆ ਤੁਸੀਂ ਜੇ ਘੋੜੇ ਵਾਪਸ ਲੈਣੇ ਭਾਈ ਰੂਪੇ ਆ ਜਾਓ ਪੂਰਾ ਡਰੈਸ ਦੱਸ ਕੇ ਘੋੜੇ ਤੇ ਅੱਡੀ ਮਾਰ ਕੇ ਉੱਥੋਂ ਅਸਵਾਰ ਹੋ ਕੇ ਗੁਰੂ ਸਾਹਿਬ ਦੇ ਚਾਨਾਂ 'ਚ ਪਹੁੰਚ ਜਾਂਦਾ ਹੈ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ ਇਤਿਹਾਸ ਗੁਰੂ ਸਾਹਿਬ ਦੇ ਉੱਚੇ ਅਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਓ ਹੁਣ ਛੇ ਪੁਣੀ ਅਨੰਦ ਸਾਹਿਬ ਜਾਪ ਹੋਣਾ ਫਿਰ ਗੁਰੂ ਸਾਹਿਬ ਦੇ ਚਾਨਣ 'ਚ ਅਰਦਾਸ ਹੋਣੀ ਹੈ ਸਾਨੂੰ ਜੋ ਸਮਾਂ ਬਖਸ਼ਿਸ਼ ਕਰਿਆ ਉਹਦੀ ਸਮਾਪਤੀ ਹੈ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਉਰਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਦਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ ਆਪ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦਾ ਸਦਕਾ ਨਗਰ ਦਸਾਂਝ ਕਲਾ ਪੁਆਧਣਿਆਂ ਦੀਆਂ ਸੰਗਤਾਂ ਵੱਲੋਂ ਸਤਿਗੁਰੂ ਜੀ ਹਰ ਸਾਲ ਦੀ ਤਰ੍ਹਾਂ ਬਾਬਾ ਸੰਘ ਢੇਸੀਆਂ ਜੀ ਦੀ ਸਲਾਨਾ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਰੱਖੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸਤਿਗੁਰ ਜੀ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਪਾਵਨ ਬਾਣੀ ਦੀਆਂ ਗੁਰਮਤਿ ਵਿਚਾਰਾਂ ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ ਹੈ ਕਿਰਪਾ ਕਰਨੀ ਸਰਬੱਤ ਦਾ ਗਾਵਿਆ ਸੁਣਿਆ ਥਾਏ ਪਾਉਣਾ ਸਤਿਗੁਰ ਜੀ ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਤਿਗੁਰ ਜੀ ਉਹ ਕਿਰਪਾ ਕਰਨੀ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਗੁਰੂ ਗ੍ਰੀਨ ਵਾਜਪਤਾ ਜੀ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਹੋਈਆਂ ਹਨ ਅਤੇ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਇਕਬਾਲ ਸਿੰਘ ਥਿਆੜਾ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋਈ ਹੈ ਢਿੱਲੋਂ ਪਰਿਵਾਰਾਂ ਵੱਲੋਂ ਰਲ ਮਿਲ ਕੇ ਸਤਿਗੁਰੂ ਜੀ ਅੱਜ ਸ਼ਾਮ ਦੇ ਸਤਿਗੁਰੂ ਜੀ ਅੱਜ ਸਵੇਰ ਦੇ ਦੀਵਾਨਾਂ ਦੀਆਂ ਸੇਵਾਵਾਂ ਹੋਈਆਂ ਕਿਰਪਾ ਕਰਨੀ ਰਹਿਮਤ ਕਰਨੀ ਗੁਰੂ ਗ੍ਰੀਨ ਵਾਜਪਤਾ ਜੀ ਸਭ ਪਰਿਵਾਰਾਂ ਦੀ ਕੀਤੀ ਹੋਈ ਸੇਵਾ ਦਰ ਪ੍ਰਵਾਨ ਕਰਨੀ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭ ਨੂੰ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖਣੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਸੱਖਰ ਵੱਧ ਘੱਟ ਭੁੱਲ ਚੁੱਕ ਮੁਆਫ਼ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤ ਨੂੰ ਅਸੀਸ ਬਖਸ਼ੋ ਸੁੱਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ

बोले सोनिहाल वाहिगुरु जी का खालसा वाहिगुरु जी की फतेह।

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦਾ ਸਦਕਾ ਸਤਿਗੁਰਾਂ ਨੇ ਜੋ ਸੇਵਾਦਾਰਾਂ ਪਾਸੋਂ ਸੇਵਾਵਾਂ ਲਈਆਂ ਹਨ, ਨਗਰ ਦੁਸਾਂਝ ਕਲਾ ਪੁਆਂਦੜਿਆਂ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਬਾਬਾ ਸੰਘ ਢੇਸੀਆਂ ਜੀ ਦੀ ਯਾਦ ਵਿੱਚ ਸਾਧ ਸੰਗਤ ਜੀ ਸਲਾਨਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਹੋਈ ਹੈ, ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਰਤਨ ਸੇਵਾ ਹੋਈ ਹੈ। ਇਸੇ ਤਰ੍ਹਾਂ ਭਾਈ ਇਕਬਾਲ ਸਿੰਘ ਜੀ ਥਿਆੜਾ ਗੁਰੂ ਘਰ ਦੇ ਸੇਵਾਦਾਰ, ਤਿਨ੍ਹਾਂ ਨੇ ਸਾਧ ਸੰਗਤ ਜੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਅਤੇ ਗੁਰੂ ਕੇ ਲੰਗਰਾਂ ਦੀ ਦੀਵਾਨਾਂ ਦੀ ਸੇਵਾ ਪਿਆਰ ਸਤਿਕਾਰ ਸਹਿਤ ਕੀਤੀ ਹੈ। ਇਸੇ ਤਰ੍ਹਾਂ ਢਿੱਲੋਂ ਪਰਿਵਾਰ ਵੱਲੋਂ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਤੋਂ ਉਪਰੰਤ ਦੀਵਾਨਾਂ ਦੀਆਂ ਸੇਵਾਵਾਂ ਹੋਈਆਂ, ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ। ਸਤਿਗੁਰੂ ਜੀ ਸਭ ਸੇਵਾਦਾਰਾਂ ਦੀਆਂ ਸੇਵਾ ਮੰਦਰ ਪ੍ਰਵਾਨ ਕਰਨ ਜੀ, ਸਭ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਨ, ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਅੱਜ ਦੇ ਦਿਨ ਦੀ ਸਮਾਪਤੀ ਹੈ, ਦਿਨ ਦੇ ਦੀਵਾਨਾਂ ਦੀ ਸਮਾਪਤੀ ਹੈ। ਸਾਧ ਸੰਗਤ ਜੀ, ਆਪ ਸਾਰੀਆਂ ਸੰਗਤਾਂ ਪਿਆਰ ਸਹਿਤ ਗੁਰੂ ਕੇ ਲੰਗਰ ਛਕੋ, ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕਰਕੇ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰੋ। ਆਓ ਸਾਧ ਸੰਗਤ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ।
1: ਸਾਜਨਾ

ਸਾਕਸ਼ੀ ਬਾਤਾ ਮਿਲਣ ਨਾ ਜਾਈ ਪਰਮ ਤੜਾ ਨਾਨਕ ਗੁਰਬਿਨ ਨਾਹੀ ਸੁਝੈ ਹਰ ਸਾਜਨ ਸਭ ਕੇ ਨਿਕਟ ਖੜਾ ਹਰ ਸਾਜਨ ਸਭ ਕੇ ਨਿਕਟ ਖੜਾ ਹਰ ਸਾਜਨ ਸਭ

ਸਤਿਗੁਰੁ ਬਿਨ ਮੁਕਤ ਨਾ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸਪਨ ਅਖਨ ਕਟੇ ਸਭ ਤੇਰੇ ਗੁਰ ਨੈਣ ਭੈਣ ਗੁਰ ਗੁਰ ਕਰੋ ਗੁਰ ਨੈਣ ਭੈਣ ਗੁਰ ਗੁਰ ਕਰੋ ਗੁਰੂ ਸਤ ਕਵ ਨਾਲ ਲੈ ਕੇ ਜੇ

ese día

coming in.

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੋਜ਼ਾਨਾ ਹੀ ਆਪਾਂ

Sarsanelli sono.

0: जरा रुकियो, रुक जाओ जी जरा। हाँ हाँ बच्चियों दसो। साईं जी रुक जाओ जरा, साड़ी एक बेनती समझा, मैं हुक्म जान। हाँ हाँ बच्चियों दसो। साईं जी असी एक जलवा देख के आए हैं, नूरानी। एक नूरानी जलवा देख के आए हैं, ते साड़ा दिल करता है तुसी साड़े नाल चलो। बच्चियो की वेख के आए हो, केड़ा जलवा देख के आए हो, किथे देख के आए हो? साईं जी बहुत ही दूर नहीं जाना, ए नजदीक ही जाना है। फिर भी बच्चों दसो तो सही कितने जाना है, किसते दीदार किसते दर्शन करके आए हो? साईं जी असी दर्शन करके आए हाँ धन गुरु नानक साहब सच्चे पातशाह जी की दसवीं जोत दे, दसवीं जोत दे गुरु गोबिंद राय जी दे। बच्चों कितने ऐ साईं जी अपने नजदीक इतने ऐ सडौरा ते ऐ पौंटा साहब नजदीक ही है। अच्छा गुरु नानक साहब सच्चे पातशाह जी की दसवीं जोत गुरु गोबिंद राय जी के दर्शन करके आए हो? हाँ हाँ जरूर चलांगा मैं, चलो चलिए। सडौरे तो साईं जी अपने मुरीदा नू शागिरदा नू नाल लेके ते पौंटा साहब वाल नू तुर पए। साईं जी वाकफ ने धन गुरु नानक साहब सच्चे पातशाह जी तो लैके गुरु गोबिंद सिंह गुरु गोबिंद राय जी महाराज जी गुरु तेग बहादुर साहब सच्चे पातशाह तक, पर हाले दसवें सतगुरां नाल साईं जी का मिलाप नहीं होया। खानदानी पीर ने इस्लाम विच बड़ा नाम है, इन्हों का बड़ा सत्कार है, तुरे जा रहे ने, ते मन विच एक ख्याल आया शायद ये पूरा सतगुरु सिमरन करद्या अभ्यास करद्या मेरी सुरत एक जगह अटक गई है, शायद भला जो होवे ते मेरी इस रुकी हुई सुरत नूं इस अटक नूं गुरु गोबिंद राय दूर कर दें ते मैं सुरत दी परवास नाल अगला सफर कर सकां। सोचते जांदे ने मन विच ख्याल है जिस ते दर्शनां नूं जा रहा हाँ वो इस तरह का हो जिवें आपां पहली बारी किसी जगह पर जाते हाँ तो मन में एक स्केच बन जाता है, ख्याल आ जाता है कि जिथे जा रहे हाँ वो इस तरह का होएगा। साईं जी नाम है इन्हों का पीर बुद्धू शाह, पीर बुद्धू शाह सडौरे वाले। मन में इस तरह का ख्याल लैके कि जिथे जा रहा हाँ वो इस तरह का होएगा, मंजिला मार दे पौंटा साहब आ गए। थोड़ी जी एकाग्रता दे लीजिए, जिमें अज धन सतगुरु श्री गुरु ग्रंथ साहब महाराज अपने विच प्रकाशमान ने उस वेले कलगियां वाले सतगुरु आप विराजमान सन ते ओ पीर जी आ गए। ओ वेखो आ गए, पर होया कि जो रस्ते विच स्केच दिमाग विच सी नक्शा सी कि गुरु इस तरह के होणगे, जो ज़ाहरा तौर पर सामने आके देखिया तो बिल्कुल उसके उल्ट पाए, जो सोचा सी वैसा नहीं सी। किवें जी नाले तो तुरे आ रहे ने शिगिरदा दे नाल, ते मन विच देख सोचन लगे देखण नूं ते सारा तौर ते गुरु मेरे तो छोटी उम्र दे लगदे ने, मेरी सफेद दाढ़ी ते इह ते चढ़दी उम्र दे ने। थोड़ा जिहा इस तरह सोचदे होर अगे आ गए, मन विच ख्याल आया मेरे नाल मेरे शागिर्द ने खानदानी पीर हाँ, ये की सोचणगे साडे पीर ने सफेद दाड़े वाले पीर ने एक नौजवान गुरु ने मत्था टेकिया। इस तरह दियां मन विच उलझना जीयां लैके साईं जी बिल्कुल इत्थे आ गए, इत्थे कलगियां वाले सतगुरां वल वेख्या। डॉक्टर वीर सिंह जी ने लिखिया जी, भाई साहब डॉक्टर वीर सिंह जी ने साईं जी ने मत्था ना टेकिया, ਪੀਰ ਬੁੱਧੂ ਸ਼ਾਹ ਜੀ ਨੇ ਪਹਿਲੀ ਮਿਲਣੀ ਹੈ, ਮੱਥਾ ਨਾ ਟੇਕਿਆ ਕੀਤਾ ਕਿ ਇਸ ਤਰ੍ਹਾਂ ਨਾਲ ਹੱਥ ਅੱਗੇ ਕਰਨਾ। ਐਵੇਂ ਵੈਸੇ ਵੀ ਇਸਲਾਮ ਅੰਦਰ ਇੱਕ ਫਿਰਕਾ ਐਸਾ ਹੈ ਦਸਤ ਬੋਈ ਕਰਦੇ ਨੇ ਜਿਹੜੇ ਦਾ ਉਹ ਹੱਥ ਮਿਲਾਉਂਦੇ ਨੇ। ਪੀਰ ਜੀ ਨੇ ਸਤਿਗੁਰਾਂ ਵੱਲ ਨੂੰ ਇਸ ਤਰ੍ਹਾਂ ਹੱਥ ਅੱਗੇ ਕੀਤਾ। ਵਾਹ ਵਾਹ, ਕਲਗੀਆਂ ਵਾਲੇ ਸਤਿਗੁਰੂ ਉਹਨਾਂ ਦੀ ਬਜ਼ੁਰਗੀ ਦਾ, ਉਹਨਾਂ ਦੀ ਪੀਰੀ ਦਾ ਇਹਤਰਾਮ ਕਰਦੇ ਹੋਏ ਉਹਨਾਂ ਦਾ ਹੱਥ ਆਪਣੇ ਦੋਨਾਂ ਹੱਥਾਂ ਵਿੱਚ ਲਿਆ, ਛਾਤੀ ਨਾਲ ਲਾਇਆ ਅਤੇ ਬਿਲਕੁਲ ਹੌਲੀ ਜਿਹੀ ਆਖਣ ਲੱਗੇ, ਪੀਰ ਜੀ ਇਹ ਇੱਥੇ ਮੇਰੇ ਨਾਲ ਹੀ ਆ ਜਾਓ, ਆਪਣੇ ਨਜ਼ਦੀਕ ਬਿਠਾ ਲਿਆ, ਬਿਲਕੁਲ ਚੁੱਪ ਜਿਵੇਂ ਹੁਣ ਹੈ। ਨਾ ਪੀਰ ਜੀ ਕੁਛ ਬੋਲੇ ਅਤੇ ਨਾ ਸਤਿਗੁਰੂ। ਕੁਝ ਵਕਫੇ ਬਾਅਦ ਪੀਰ ਜੀ ਨੇ ਸਤਿਗੁਰਾਂ ਵੱਲ ਨੂੰ ਮੂੰਹ ਕੀਤਾ, ਆਖਣ ਲੱਗੇ ਜੀ ਅੱਲਾ ਦਾ ਵਸਲ, ਜੀ ਅੱਲਾ ਦਾ ਵਸਲ। ਜਿੰਨਾ ਛੋਟਾ ਸਵਾਲ ਓਨਾ ਹੀ ਛੋਟਾ ਅੱਗੋਂ ਸਤਿਗੁਰਾਂ ਨੇ ਜਵਾਬ ਦਿੱਤਾ। ਪੀਰ ਜੀ ਆਖਣ ਲੱਗੇ ਜੀ ਅੱਲਾ ਦਾ ਵਸਲ। ਸਤਿਗੁਰੂ ਆਖਣ ਲੱਗੇ ਜਿਵੇਂ ਰਾਤ ਨੂੰ ਦਿਨ ਦਾ ਵਸਲ ਮਿਲਾਪ, ਜਿਵੇਂ ਰਾਤ ਔਰ ਦਿਨ ਦਾ ਮਿਲਾਪ। ਫਿਰ ਚੁੱਪ, ਕੋਈ ਗੱਲਬਾਤ ਨਹੀਂ। ਫਿਰ ਥੋੜ੍ਹੇ ਵਕਫੇ ਬਾਅਦ ਪੀਰ ਜੀ ਸੋਚਣ ਲੱਗੇ, ਜਦੋਂ ਰਾਤ ਔਰ ਦਿਨ ਦਾ ਵਸਲ ਹੋਇਆ, ਮਿਲਾਪ ਹੋਇਆ, ਰਾਤ ਤੇ ਬਾਕੀ ਨਾ ਰਹੀ। ਹੈਰਾਨੀ ਵਿੱਚ ਪੁੱਛਣ ਲੱਗੇ ਜੀ ਜਿਵੇਂ ਰਾਤ ਨੂੰ ਦਿਨ ਦਾ ਵਸਲ। ਸਤਿਗੁਰੂ ਆਖਣ ਲੱਗੇ ਹਾਂ ਪੀਰ ਜੀ, ਜਿਵੇਂ ਰਾਤ ਨੂੰ ਦਿਨ ਦਾ ਵਸਲ। ਤੇ ਪੀਰ ਜੀ ਨੇ ਨਾਲ ਹੀ ਆਖ ਦਿੱਤਾ, ਜਦੋਂ ਵਸਲ ਹੋਇਆ ਰਾਤ ਤੇ ਬਾਕੀ ਨਾ ਰਹੀ। ਸਤਿਗੁਰੂ ਆਖਣ ਲੱਗੇ ਪੀਰ ਜੀ ਹਨੇਰੇ ਦਾ ਆਪਣਾ ਕੋਈ ਥਾਂ ਨਹੀਂ, ਸੱਚ ਦਾ ਸੂਰਜ ਚੜ੍ਹੇਗਾ ਹਨੇਰਾ ਦੂਰ ਹੋ ਜਾਏਗਾ। ਤੇ ਪੀਰ ਜੀ ਨੇ ਨਾਲ ਹੀ ਆਖ ਦਿੱਤਾ ਜੀ ਸੂਰਜ ਦਾ ਚੜ੍ਹਨਾ ਤੇ ਆਪਣੇ ਹੱਥ ਵਸ ਨਹੀਂ, ਸੂਰਜ ਦਾ ਚੜ੍ਹਨਾ ਆਪਣੇ ਹੱਥ ਵਸ ਨਹੀਂ। ਬਹੁਤ ਲੰਬੀ ਚੌੜੀ ਗੁਫ਼ਤਗੂ ਹੋਈ ਸਤਿਗੁਰਾਂ ਨਾਲ, ਮੈਂ ਵਿੱਚੋਂ ਵਿੱਚੋਂ ਅਰਜ਼ ਕਰਨਾ। ਸਤਿਗੁਰੂ ਆਖਣ ਲੱਗੇ ਜਦੋਂ ਸੱਚ ਦਾ ਸੂਰਜ ਚੜ੍ਹੇਗਾ ਉਦੋਂ ਅੰਦਰਲਾ ਹਨੇਰਾ ਦੂਰ ਹੋਵੇਗਾ। ਪੀਰ ਜੀ ਆਖਣ ਲੱਗੇ ਜੀ ਮੈਂ ਸਮਝਿਆ ਨਹੀਂ। ਸਤਿਗੁਰੂ ਆਖਣ ਲੱਗੇ ਵਾਹ ਪੀਰ ਜੀ, ਦੁਨੀਆ ਨੂੰ ਪੈ ਸਮਝਾਉਂਦੇ ਹੋ ਅਤੇ ਆਪ ਨਹੀਂ ਸਮਝੇ। ਮੈਂ ਚੱਲਦਿਆਂ ਚੱਲਦਿਆਂ ਇੱਕ ਬੇਨਤੀ ਕਰਦਾ, ਸ਼ਾਇਦ ਪਹਿਲੇ ਦਿਨਾਂ ਚਰਸ ਕੀਤੀ ਸੀ। ਆਪਾਂ ਅਕਸਰ ਸੁਣਦੇ ਹਾਂ ਪਰਮਾਤਮਾ ਹਿਰਦੇ ਵਿੱਚ ਵਸਦਾ ਹੈ, ਬਾਣੀ ਗੁਰੂ ਜੀ ਤੇ ਆਖਦੇ ਨੇ ਹੱਥ ਪਾਉਂ ਤੇ ਨੇੜੇ, ਇੰਨੇ ਤੇ ਹੱਥ ਤੇ ਪੈਰ ਵੀ ਨਜ਼ਦੀਕ ਨਹੀਂ ਜਿੰਨਾ ਪਰਮਾਤਮਾ ਨਜ਼ਦੀਕ ਹੈ। ਹੱਥ ਪਾਉਂ ਤੇ ਨੇੜੇ, ਘੱਟ ਘੱਟ ਮੈਂ ਹਰਜੂ ਬਸੇ ਸਭ, ਫਿਰ ਨਜ਼ਰ ਕਿਉਂ ਨਹੀਂ ਆਉਂਦਾ ਜੀ? ਇੰਨਾ ਨਜ਼ਦੀਕ ਨਜ਼ਰ ਕਿਉਂ ਨਹੀਂ ਆਉਂਦਾ? ਕਿਸੇ ਫਿਲੋਸਫਰ ਨੇ ਬਹੁਤ ਕਮਾਲ ਦੀ ਬਾਤ ਲਿਖੀ, ਆਖਣ ਲੱਗਾ ਨਜ਼ਰ ਆਏਗਾ, ਬਿਲਕੁਲ ਨਜ਼ਰ ਆਏਗਾ, ਕੁਝ ਕਰਨਾ ਪਏਗਾ। ਕੀ ਕਰਨਾ ਪਏਗਾ? ਆਖਣ ਲੱਗਾ, ਉਰਦੂ ਵਿੱਚ ਹੈ ਜੀ, ਦਿਲ ਕਾ ਹੁਜਰਾ ਸਾਫ ਕਰ ਜਾ ਨਾ ਕਿ ਆਨੇ ਕੇ ਲਈ। ਹੁਜਰਾ ਮੈਨੇ ਘਰ, ਵਿਹੜਾ, ਦਿਲ ਸਾਫ ਕਰ ਲਓ। ਦਸਵੇਂ ਤੋਂ ਪਹਿਲਾਂ ਵੀਰ ਜੀ ਵਿਆਖਿਆ ਕਰ ਰਹੇ ਸਨ ਕਿ ਮਨ ਮੈਦਾਨ ਕਰ, ਟੋਏ ਟਿੱਬੇ ਮੈਦਾਨ, ਸਾਫ ਸੁਥਰਾ ਕਰ ਲਓ। ਅੱਛਾ ਜੀ, ਦਿਲ ਕਾ ਹੁਜਰਾ ਸਾਫ ਕਰ ਜਾ ਨਾ ਕੇ ਆਨੇ ਕੇ ਲਈ। ਜਾਣਾ ਮੈਨੇ ਪਿਆਰਾ, ਜਾਣਾ ਮੈਨੇ ਬਿਲਵ, ਜਾਣਾ ਮੈਨੇ ਪ੍ਰੀਤਮ ਪਰਮਾਤਮਾ। ਕੱਲ ਸ਼ਬਦ ਪੜ੍ਹਿਆ ਸੀ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜ, ਜਾਨੀ ਅੜਾ। ਸਤਿਗੁਰਾਂ ਨੇ ਜਾਨੀ ਕਰਕੇ ਅੱਖਰ ਵਰਤਿਆ ਜੀ, ਹੈ ਜਾਨੀ ਅੜਾ ਹਰ ਜਾਨੀ ਅੜਾ, ਨੈਣ ਅਲੋਇੜਾ ਹਰ ਜਾਨੀ ਅੜਾ। ਉੱਥੇ ਕਹੀਏ ਜੀ, ਦਿਲ ਕਾ ਹੁਜਰਾ ਸਾਫ ਕਰ ਜਾ ਨਾ ਕੇ ਆਨੇ ਕੇ ਲੀਏ, ਅਰੇ ਧਿਆਨ ਗੈਰੋਂ ਸੇ ਉਠਾ ਉਸਕੇ ਬਿਠਾਨੇ। ਘਰ 'ਚ ਆਏ ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਖੰਡ ਪਾਠ ਸਾਹਿਬ ਆਰੰਭ ਹੋਇਆ। ਟੱਬਰ ਦੇ ਜੀ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਸੁਣ ਕੇ ਉੱਠ ਕੇ ਚਲੇ ਗਏ, ਰਿਸ਼ਤੇਦਾਰੀ ਨਿਭਾਉਣ 'ਚ ਲੱਗੇ ਰਹੇ। ਤਿੰਨ ਦਿਨ ਕਿਸੇ ਨੇ ਆ ਕੇ ਬਾਣੀ ਨਾ ਸੁਣੀ, ਪਾਠ ਨਾ ਸੁਣਿਆ। ਜਿਸ ਵੇਲੇ ਨੌਵੇਂ ਮਹੱਲੇ ਦੇ ਸਲੋਕ ਆਏ ਅਤੇ ਘਰ ਦਾ ਬਜ਼ੁਰਗ ਆ ਕੇ ਚੌਰ ਦੀ ਸੇਵਾ ਕਰਨ ਲੱਗ ਪਏ, ਤਿੰਨ ਦਿਨ ਤਾਂ ਕੋਲ ਹੀ ਨਾ ਆਏ। ਸਤਿਗੁਰਾਂ ਦੇ ਆਉਣ ਦਾ ਲਾਹਾ ਤਾਂ ਹੋਇਆ, ਪਰ ਪੂਰਾ ਫੈਜ਼ਯਾਬ ਤਾਂ ਹੁੰਦੇ ਜੇ ਟੱਬਰ ਦੇ ਜੀ ਬੈਠ ਕੇ ਬਾਣੀ ਸੁਣਦੇ। ਤਿੰਨ ਦਿਨ ਸਤਿਗੁਰਾਂ ਨੇ ਜੀਵਨ ਸਫਲਾਉਣ ਦੀਆਂ ਕਿਹੜੀਆਂ ਜੁਗਤਾਂ ਦੱਸੀਆਂ, ਉਹ ਸੁਣਦੇ, ਪਰ ਟੱਬਰ ਤੇ ਬਾਹਰ ਪਕੌੜਿਆਂ ਤੇ ਜਲੇਬੀਆਂ 'ਚ ਹੀ ਰਹਿ ਗਏ ਨਾ। ਜਿਸਲੇ ਬਾਣੀ ਗੁਰੂ ਜੀ ਦਾ ਘਰ ਵਿੱਚ ਪਾਠ ਹੋ ਰਿਹਾ ਹੈ ਤੇ ਪਹਿਲਾ ਕੰਮ, ਸਭ ਤੋਂ ਅੱਵਲ ਕੰਮ, ਸਤਿਗੁਰਾਂ ਦੇ ਪਾਸ ਬੈਠ ਕੇ ਬਾਣੀ ਸਰਵਣ ਕਰੀਏ। ਇਹ ਨਾ ਹੋਵੇ ਕਿ ਸਤਿਗੁਰੂ ਆਏ ਪਰ ਪੂਰੇ ਫੈਸਲਾ ਵਸੀ ਨਾ ਹੋ ਸਕੇ। ਦਿਲ ਕਾ ਹੁਜਰਾ ਸਾਫ ਕਰ, ਜਾਨਾ ਕੇ ਆਨੇ ਕੇ ਲੀਏ, ਅਰੇ ਧਿਆਨ ਗੈਰੋਂ ਸੇ ਉਠਾ, ਉਸਕੇ ਬਿਠਾਨੇ ਕੇ ਲੀਏ। ਪਰ ਸਾਡੀ ਕੀ ਹਾਲਤ ਹੈ, ਏਕ ਦਿਲ ਲੱਖੋਂ ਤਮੰਨਾ, ਇਸ ਪੇ ਵੀ ਜ਼ਿਆਦਾ ਹਵਸ। ਜਿਹਦੇ ਕੋਲ ਸੌ ਹੈ ਉਹ ਕਹਿੰਦਾ ਸ਼ਾਮ ਤੱਕ ਹਜ਼ਾਰ ਹੋ ਜਾਏ, ਹਜ਼ਾਰ ਵਾਲਾ ਕਹਿੰਦਾ ਹੈ ਲੱਖ ਹੋ ਜਾਏ, ਲੱਖ ਵਾਲਾ ਦਸ ਲੱਖ, ਸਟਾਕ ਮਾਰਕੀਟ ਇੰਨੀ ਉੱਚੀ ਹੋ ਜਾਏ ਸ਼ਾਮ ਤੱਕ ਇੱਕ ਕਰੋੜ ਹੋ ਜਾਏ, ਕਰੋੜ ਵਾਲਾ 10 ਕਰੋੜ, ਵਧੀ ਵਧੀ ਜਾ ਰਿਹਾ। ਲੂਣ ਵਾਲਾ ਪਾਣੀ ਪੀਣ ਨਾਲ ਪਿਆਸ ਨਹੀਂ ਬੁਝਦੀ। ਏਕ ਦਿਲ ਲੱਖੋਂ ਤਮੰਨਾ, ਇਸ ਪੇ ਵੀ ਜ਼ਿਆਦਾ ਹਵਸ, ਫਿਰ ਠਿਕਾਣਾ ਹੈ ਕਹਾਂ ਉਸਕੇ ਬਿਠਾਣੇ। ਉਹ ਆ ਕੇ ਬੈਠੇ ਤੇ ਕਿੱਥੇ ਬੈਠੇ, ਇਹਨੂੰ ਤੇ ਸਾਫ ਕਰੋ। ਪੀਰ ਜੀ, ਜਿਸਲੇ ਸੱਚ ਦਾ ਸੂਰਜ ਉਦੈ ਹੋਏਗਾ ਉਸਲੇ ਅੰਦਰਲਾ ਹਨੇਰਾ ਦੂਰ ਹੋ ਜਾਏਗਾ, ਅੰਦਰਲੇ ਚਾਨਣ ਔਰ ਬਾਹਰਲੇ ਚਾਨਣ ਦਾ ਮਿਲਾਪ ਹੋ ਜਾਏਗਾ। ਪੀਰ ਜੀ ਆਖਣ ਲੱਗੇ, ਸੱਚ ਦਾ ਸੂਰਜ ਕਿਵੇਂ ਚੜ੍ਹੇ? ਸਤਿਗੁਰੂ ਆਖਣ ਲੱਗੇ, ਪੀਰ ਜੀ ਸੰਗਤ ਕਰਿਆ ਕਰੋ। ਤੇ ਪੀਰ ਜੀ ਨੇ ਨਾਲ ਹੀ ਆਖ ਦਿੱਤਾ, ਜੀ ਸੰਗਤ ਵਿੱਚ ਤੇ ਆ ਗਿਆ ਹਾਂ। ਸਤਿਗੁਰੂ ਆਖਣ ਲੱਗੇ, ਸੱਚ ਦਾ ਸੂਰਜ ਚੜ੍ਹੇਗਾ, ਸੰਗਤ ਕਰਿਆ ਕਰੋ। ਆਖਣ ਲੱਗੇ, ਜੀ ਸੰਗਤ ਵਿੱਚ ਤੇ ਆ ਗਿਆ ਹਾਂ। ਸਤਿਗੁਰੂ ਮੁਸਕਰਾਏ, ਆਖਣ ਲੱਗੇ, ਪੀਰ ਜੀ ਆ ਤੇ ਗਏ ਹੋ ਪਰ ਹਉਮੈ ਹੰਕਾਰ ਦੀ ਸੰਜੋ ਪਾ ਕੇ। ਇੱਕ ਲੋਹੇ ਦਾ ਬਸਤਰ ਜਿਹੜੇ ਯੋਧੇ ਮੈਦਾਨ ਵਿੱਚ ਪਾ ਕੇ ਜਾ, ਆ ਤੇ ਗਏ ਹੋ ਪਰ ਹਉਮੈ ਹੰਕਾਰ ਦੀ ਸੰਜੋ ਪਾ ਕੇ। ਜੀ ਕਿਵੇਂ? ਸਤਿਗੁਰੂ ਆਖਣ ਲੱਗੇ, ਮਨ ਵਿੱਚ ਭਰਮ ਆ ਗਿਆ, ਗੁਰੂ ਤੇ ਛੋਟੀ ਉਮਰ ਦਾ ਹੈ ਮੇਰੇ ਤੋਂ, ਕਿਵੇਂ ਮੱਥਾ ਟੇਕ। ਮਨ ਵਿੱਚ ਇਹ ਹਉਮੈ ਆ ਗਈ, 250 ਮੁਰੀਦ ਆਏ ਨੇ, ਮੱਥਾ ਟੇਕਾਂਗਾ ਕੀ ਸਮਝਣਗੇ। ਪੀਰ ਜੀ ਇਹ ਹਉਮੈ ਹੰਕਾਰ ਦੀ ਸੰਜੋ ਉਤਾਰ ਕੇ ਆਓ, ਸੰਗਤ ਵਿੱਚ ਆਓਗੇ, ਅੰਦਰਲੇ ਸੱਚ ਔਰ ਬਾਹਰਲੇ ਸੱਚ ਦਾ ਮਿਲਾਪ ਹੋਏ ਜਾ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਲਿਖਿਆ, ਆਖਣ ਲੱਗੇ ਪੀਰ ਜੀ ਅੰਦਰੋਂ ਤੇ ਨਿਭ ਗਏ, ਅੰਦਰੋਂ ਤੇ ਮੱਥਾ ਟੇਕ ਦਿੱਤਾ ਪਰ ਜ਼ਾਰਾ ਤੌਰ ਤੇ ਨਹੀਂ। ਹੋਇਆ ਕੀ ਜੀ, ਜਿਸਲੇ ਸਤਿਗੁਰਾਂ ਨੇ ਆਖਿਆ ਸੰਗਤ ਵਿੱਚ ਆਓ ਤੇ ਪੀਰ ਜੀ ਸਤਿਗੁਰਾਂ ਕੋਲ ਉੱਠੇ ਤੇ ਮੁੜ ਸਾਹਮਣੇ ਆ ਗਏ। ਮੇਰੇ ਵੱਲ ਤਵੱਜੋ ਦੇਣਾ ਜੀ, ਸਾਹਮਣੇ ਆ ਗਏ, ਲੰਮਾ ਕੱਦ ਪੀਰ ਜੀ ਦਾ, ਪੀਰ ਬੁੱਧੂ ਸ਼ਾਹ ਜੀ, ਤੇ ਇਸ ਤਰ੍ਹਾਂ ਝੁੱਕ ਗਏ ਜਿਵੇਂ ਬਹੁਤ ਹੀ ਖੂਬਸੂਰਤ ਹੈਂਡ ਰਾਈਟਿੰਗ ਵਾਲੇ ਨੇ ਅੱਖਰਾਂ ਦੇ ਸਿਰਾਂ ਤੇ ਸਿਹਾਰੀ ਤੇ ਬਿਹਾਰੀ ਵਾਹੀ ਹੁੰਦੀ, ਸਿਹਾਰੀ ਸਿੱਧੀ ਉੱਪਰੋਂ ਚੁੱਕੀ ਹੋਈ, ਬਿਹਾਰੀ ਸਿੱਧੀ ਉੱਪਰੋਂ ਚੁੱਕੀ ਹੋਈ। ਸਤਿਗੁਰਾਂ ਨੇ ਦੋਨਾਂ ਬਾਜ਼ੂਆਂ ਤੋਂ ਪਕੜਿਆ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਲਿਖਿਆ, ਸਤਿਗੁਰਾਂ ਜੀ ਛਾਤੀ ਨਾਲ ਲਾਇਆ ਪੀਰ ਬੁੱਧੂ ਸ਼ਾਹ ਜੀ ਨੂੰ, ਜਿਸਲੇ ਕੰਢ ਤੇ ਹੱਥ ਫੇਰਿਆ ਤੇ ਪੀਰ ਜੀ ਨੂੰ ਇਉਂ ਲੱਗਾ ਜਿਵੇਂ ਅੰਦਰੋਂ ਕੁਝ ਕੁਝ ਜਾ ਰਿਹਾ ਹੈ ਤੇ ਸੱਚ ਦਾ ਸੂਰਜ ਉਦੈ ਹੋ ਰਿਹਾ, ਕੁਝ ਕੁਝ ਜਾ ਰਿਹਾ ਹੈ ਤੇ ਸੱਚ ਦਾ ਸੂਰਜ ਉਦੈ ਹੋ ਰਿਹਾ ਹੈ। ਪੀਰ ਜੀ ਸੰਗਤ ਕਰਿਆ ਕਰੋ। ਆਪਾਂ ਵੀ ਰੋਜ਼ਾਨਾ ਸੰਗਤ ਕਰਦੇ ਹਾਂ, ਥੋੜ੍ਹਾ ਜਿਹਾ ਮੇਰੀ ਬੇਨਤੀ ਸੁਣਨਾ ਜੀ। ਭਾਈ ਗੁਰਦਾਸ ਜੀ ਦਾ ਇੱਕ ਪ੍ਰਮਾਣ ਦਿੱਤਾ ਸੀ, ਕਹਿ ਕੇ ਸਮਾਪਤੀ ਕਰਾਂ। ਭਾਈ ਸਾਹਿਬ ਜੀ, ਭਾਈ ਸਾਹਿਬ ਜੀ ਨਹੀਂ, ਭਾਈ ਗੁਰਦਾਸ ਜੀ, ਭਾਈ ਗੁਰਦਾਸ ਜੀ, ਦੁਨੀਆਂ ਦੇ ਰਿਸ਼ਤਿਆਂ ਵਿੱਚੋਂ ਕਿਹੜਾ ਰਿਸ਼ਤਾ ਸੰਗਤ ਔਰ ਗੁਰਸਿੱਖ ਦੇ ਬਰਾਬਰ, ਰਿਸ਼ਤੇ ਦੇ ਬਰਾਬਰ ਪੈਰਲਲ ਖਲੋ ਸਕਦਾ ਹੈ? ਕਿਸ ਨਾਲ ਉਸਦੀ ਤੁਲਨਾ ਕਰ ਸਕਦੇ ਹਾਂ? ਭਾਈ ਸਾਹਿਬ ਜੀ ਕੋਈ ਰਿਸ਼ਤਾ ਹੈ? ਭਾਈ ਸਾਹਿਬ ਆਖਣ ਲੱਗੇ, ਕਿਹੜੇ ਕਿਹੜੇ ਰਿਸ਼ਤੇ ਵੇਖੇ? ਆਖਣ ਲੱਗੇ, ਦਾਦਕੇ 3 ਪੁਸ਼ਤਾਂ ਪਿਛਲੀਆਂ ਦੇਖ ਲਈਆਂ, ਨਾਨਕੇ ਨਾਨਕੇ ਪਰਿਵਾਰ ਦੀਆਂ 3 ਪੁਸ਼ਤਾਂ ਵੇਖ ਲਈਆਂ, ਸਹੁਰਾ ਪਰਿਵਾਰ ਵੀ ਵੇਖ ਲਿਆ, ਸਾਨੂੰ ਤੇ ਕੋਈ ਐਸਾ ਨਹੀਂ ਲੱਭਾ। ਭਾਈ ਗੁਰਦਾਸ ਜੀ ਕਹਿਣ ਲੱਗੇ, ਬਿਲਕੁਲ, ਦੁਨਿਆਵੀ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਐਸਾ ਨਹੀਂ ਜਿਸ ਨੂੰ ਸੰਗਤ ਦੇ ਔਰ ਗੁਰਸਿੱਖ ਦੇ ਰਿਸ਼ਤੇ ਦੇ ਪੈਰਲਰ ਰੱਖ ਕੇ ਦੇਖ ਸਕੀਏ। ਭਾਈ ਸਾਹਿਬ ਨੇ ਕਵਿਤ ਉਚਾਰਨ ਕੀਤਾ ਜੀ, ਨਹੀਂ ਦਦ ਸਾਰ, ਦਦ ਸਾਰ ਦਾਦ ਕੇ, ਨਹੀਂ ਦਦ ਸਾਰ ਪਿਤਾ ਪਿਤਾਮਾ ਪਰ ਪਿਤਾਮਾ। ਦਾਦਕਿਆਂ ਵਿੱਚ ਕੀ ਵੇਖਿਆ ਜੀ? ਬਾਪ, ਦਾਦਾ, ਪੜਦਾਦਾ, 3 ਪੁਸ਼ਤਾਂ ਵੇਖੀਆਂ, ਕੋਈ ਨਹੀਂ ਲੱਭਾ।
1: ਨਹੀਂ ਦਦ ਸਾਰ
0: ਪਿਤਾ ਪਿਤਾ ਮਾਂ ਪਰ ਪਿਤਾ ਮਾਂ ਸੱਜਣ ਕੁਟੰਬ ਸੁਖ ਬਾਧਵ ਨਾ ਭਰਾਤਾ ਹੈ। ਦਾਦਕਿਆਂ ਵਿੱਚ ਤੇ ਕੋਈ ਨਹੀਂ ਲੱਭਿਆ। ਭਾਈ ਸਾਹਿਬ ਜੀ ਨਾਨਕਿਆਂ ਵਿੱਚ ਵੇਖਿਆ? ਭਾਈ ਸਾਹਿਬ ਨੇ ਤੁਕ ਉਚਾਰਨ ਕੀਤੀ ਕਵਿਤ ਦੀ, ਅਗਲੀ ਆਖਣ ਲੱਗੇ ਨਹੀਂ ਨਾਨਸਾ ਨਾਨਕਿਆਂ ਵਿੱਚ ਮਾਤਾ ਪਰ ਮਾਤਾ ਬ੍ਰਿਧ ਮਾਤਾ ਮਾਂ ਨਾਨੀ ਪੜ ਨਾਨੀ ਨਹੀਂ ਨਾਨਸਾ ਮਾਤਾ ਪਰ ਮਾਤਾ ਬ੍ਰਿਧ ਮਾਤਾ ਨਾਨਕਿਆਂ ਦੇ ਰਿਸ਼ਤੇ ਭਾਈ ਸਾਹਿਬ ਨੇ ਗਿਣੇ ਫਿਰ ਕਿਹੜੇ ਜੀ? ਮਾਮੋ ਮਾਮੀ ਮਾਸੀ ਮੌਸਾ ਬਿਬਿਧ ਲਿਖਿਆਤਾ ਹੈ। ਨਾਨਕਿਆਂ ਵਿੱਚ ਵੀ ਕੋਈ ਨਹੀਂ। ਇੱਕ ਤੀਸਰਾ ਰਹਿ ਗਿਆ ਸਹੁਰੇ ਪਰਿਵਾਰ ਦਾ, ਆਖਣ ਲੱਗੇ ਨਹੀਂ ਸਸੁਰਾਲ ਸਾਸ ਸਾਰੋ ਸਾਰੀ। ਸਹੁਰਿਆਂ 'ਚ ਸੱਸ ਸਹੁਰਾ ਸਾਰਾ ਸਾਰੀ, ਜਦੋਂ ਅੱਖਰ ਬੋਲੀ 'ਚੋਂ ਦੂਸਰੀ ਬੋਲੀ 'ਚ ਜਾਂਦਾ ਹੈ ਉਹਦੇ ਸਪੈਲਿੰਗ ਬਦਲ ਜਾਂਦੇ ਨੇ, ਸਾਲਾ ਸਾਲੀ। ਇਹ ਸਹੁਰੇ ਪਰਿਵਾਰ ਦੇ ਦੇਖ ਲਏ, ਆਖਣ ਲੱਗੇ ਇਹਨਾਂ 'ਚ ਵੀ ਕੋਈ ਰਿਸ਼ਤਾ ਐਸਾ ਨਹੀਂ ਜਿਹੜਾ ਗੁਰਸਿੱਖ ਦੇ ਔਰ ਸੰਗਤ ਦੇ ਰਿਸ਼ਤੇ ਦੇ ਬਰਾਬਰ ਰੱਖ ਸਕੀ। ਆਖਣ ਲੱਗੇ ਨਹੀਂ ਸਸੁਰਾਲ ਸਾਸ ਸਸੁਰਾ ਸਾਰੋ ਸਾਰੀ ਨਹੀਂ ਬਿਰਤੀ ਸਰ ਔਰ ਜਾਚਕ ਨਾ ਜਾਤਾ ਹੈ। ਕੋਈ ਨਹੀਂ ਭਾਈ ਸਾਹਿਬ ਆਖਣ ਲੱਗੇ, ਸਮਾਪਤੀ ਕੀਤੀ ਕਵਿਤ ਦੀ, ਆਖਣ ਲੱਗੇ ਅਸਨ ਬਸਨ ਧਨ ਧਾ ਕੋਈ ਨਹੀਂ ਦੇਖੀ ਕਾਹੂ ਮੈਲਾ ਦੇਖਿਓ ਅਸਨ ਬਸਨ ਧਨ ਧਾ ਕਾਹੂ ਮੈਂ ਨਾ ਦੇਖਿਓ ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਜਿੱਦਾਂ ਸਿੱਖ ਦਾ ਔਰ ਸੰਗਤ ਦਾ ਰਿਸ਼ਤਾ ਹੈ, ਇੱਦਾਂ ਦਾ ਨਾ ਦਾਦਕਿਆਂ ਵਿੱਚ ਕੋਈ ਹੈ, ਨਾ ਨਾਨਕਿਆਂ ਵਿੱਚ ਕੋਈ ਹੈ, ਨਾ ਹੀ ਸਹੁਰਾ ਪਰਿਵਾਰ 'ਚ। ਇਹ ਯੂਨੀਕ ਰਿਸ਼ਤਾ ਹੈ, ਇਹਦੇ ਵਰਗਾ ਹੋਰ ਕੋਈ ਨਹੀਂ। ਭਾਈ ਗੁਰਦਾਸ ਜੀ ਦੇ ਇੱਕ ਕਵਿਤ ਦੀ ਆਖਰੀ ਤੁਕ, ਸਮਾਂ ਹੈ ਜੀ ਹੈ ਹੋ ਗਿਆ? ਅੱਛਾ, ਭਾਈ ਗੁਰਦਾਸ ਜੀ ਦਾ ਇੱਕ ਕਵਿਤ ਹੋਰ ਜੀ, ਆਖਣ ਲੱਗੇ ਕਦੀ ਕਿਸ਼ਤੀ ਵੇਖੀ ਹੈ? ਇੱਥੇ ਤੁਹਾਡੇ ਚਲਦੀ ਹੈ, ਨਨੈਮੋ ਨੂੰ ਜਾਂਦੀ ਹੈ ਵਿਕਟੋਰੀਆ ਫੈਰੀ ਬੋਟ, ਉਹ ਸਾਰੀ ਪਾਣੀ ਦੇ ਵਿੱਚ ਹੁੰਦੀ ਹੈ ਪਰ ਦੋ ਉਂਗਲਾਂ ਪਾਣੀ ਤੋਂ ਬਾਹਰ ਹੁੰਦੀ ਹੈ। ਉਹ ਦੋ ਉਂਗਲਾਂ ਪਾਣੀ ਤੋਂ ਬਾਹਰ ਹੋਣ ਕਰਕੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਅਤੇ ਉੱਧਰੋਂ ਇੱਧਰ ਸਾਜ਼ੋ ਸਮਾਨ ਨਾਲ ਆ ਜਾਂਦੀ ਹੈ। ਦੋ ਉਂਗਲਾਂ ਉਹਦਾ ਪਾਣੀ ਤੋਂ ਬਾਹਰ ਹੋਣਾ ਲਾਜ਼ਮੀ ਹੈ, ਨਹੀਂ ਤਾਂ ਉਰਦੂ ਦਾ ਇੱਕ ਸ਼ਾਇਰ ਕਹਿੰਦਾ ਹੈ ਜੇ ਉਹ ਦੋ ਉਂਗਲਾਂ ਵੀ ਪਾਣੀ ਵਿੱਚ ਚਲੀਆਂ ਗਈਆਂ ਨਾ ਤਾਂ ਜੋ ਡੂਬੇਗੀ ਕਸ਼ਤੀ ਤਾਂ ਡੂਬੋਗੇ ਸਾਰੇ, ਨਾ ਤੁਮੀ ਬਚੋਗੇ ਨਾ ਸਾਥੀ ਤੁਮਾਰੇ। ਤਰਨ ਲਈ ਦੋ ਕੁ ਉਂਗਲਾਂ ਉਹਦਾ ਪਾਣੀ ਤੋਂ ਬਾਹਰ ਹੋ ਜਾਣਾ, ਬਾਹਰ ਜਾਣਾ ਜ਼ਰੂਰੀ ਹੈ। ਇੱਕ ਹੋਰ ਬਾਤ, ਕਿਸ਼ਤੀ ਨੇ ਤਰਨਾ ਵੀ ਪਾਣੀ ਦੇ ਵਿੱਚ ਹੀ ਹੈ, ਬਰੇਤੇ 'ਚ ਨਹੀਂ, ਸੁੱਕੇ 'ਚ ਨਹੀਂ ਤਰੇਗੀ, ਪਾਣੀ ਵਿੱਚ ਹੋਣਾ ਵੀ ਜ਼ਰੂਰੀ ਹੈ ਤਰਨ ਲਈ। ਭਾਈ ਗੁਰਦਾਸ ਜੀ ਆਖਣ ਲੱਗੇ ਜੈਸੇ ਬੋਝ ਭਰੀ ਨਾ ਪਾਣੀ ਨਾਲ ਭਰੀ ਹੋਈ ਕਿਸ਼ਤੀ ਆਗਰੀ ਤੋਂ ਬਾਹਰ ਹੋਏ ਦੋ ਉਂਗਲਾਂ ਪਾਣੀ ਤੋਂ ਬਾਹਰ। ਇਹਦੇ ਦੂਜੇ ਅਰਥ ਵੀ ਮੈਂ ਸੁਣੇ ਨੇ ਕਿ ਗ੍ਰਸਤ ਵਿੱਚ ਰਹਿੰਦਿਆਂ ਦੋ ਕੁ ਉਂਗਲਾਂ ਨਿਰਲੇਪ ਉੱਪਰ ਰਹਿਣਾ, ਜੋ ਕਮਲ ਰਹੇ ਵਿੱਚ ਪਾਣੀ ਹੈ, ਕਮਲ ਜਿਉਂ ਜਿਉਂ ਪਾਣੀ ਉੱਤੇ ਹੋਈ ਜਾਂਦਾ ਕਮਲ ਵੀ ਉੱਚਾ ਹੋਈ ਜਾਂਦਾ। ਰਹਿਣਾ ਗ੍ਰਸਤ ਵਿੱਚ ਹੀ ਹੈ ਪਰ ਲਿਪਟਣਾ ਨਹੀਂ।
1: ਜੈਸੇ ਬੋਝ ਭਰੀ ਨਾ ਆਗਰੀ ਤੇ ਬਾਹਰ ਹੋਏ
0: ਦੋ ਉਂਗਲਾਂ ਬਾਹਰ ਹੋਇਆ ਕਿ
1: ਪਾਰ ਪਰੇ ਪੂ
0: ਸਭੇ ਕੁਸ਼ਲ ਬੇਹਾਤ ਹੈ। ਦੋ ਉਂਗਲਾਂ ਪਾਣੀ ਤੋਂ ਬਾਹਰ ਅਤੇ ਸਾਰੇ ਮੁਸਾਫਰ ਸਾਜ਼ੋ ਸਮਾਨ ਨਾਲ ਇੱਕ ਕਿਨਾਰਿਓਂ ਦੂਜੇ ਕਿਨਾਰੇ ਪਹੁੰਚ ਗਏ। ਦੂਜੀ ਮਿਸਾਲ,
1: ਜੈਸੇ ਏਕਾ ਹਾਰੀ ਇੱਕ ਘਰੀ ਪਾਕਸ਼ਾਲਾ ਬੈ
0: ਇੱਕ ਵੇਲੇ ਖਾਣ ਵਾਲਾ ਪਾਕਸ਼ਾਲਾ ਰਸੋਈ ਕਿਚਨ ਲੰਗਰ ਵਿੱਚ ਗਿਆ ਅਤੇ ਉਹਨੇ ਬਿੰਦ ਝੱਟ ਦਾ ਸਮਾਂ ਉੱਥੇ ਲਾਇਆ, ਪ੍ਰਸ਼ਾਦਾ ਛਕਿਆ, ਸਾਰੇ ਦਿਨ ਦਾ ਕੰਮ ਮੁੱਕ ਗਿਆ, ਬਾਰ ਬਾਰ ਕਿਚਨ 'ਚ ਆਉਣ ਦੀ ਲੋੜ ਨਹੀਂ ਪਈ।
1: ਜੈਸੇ ਏਕਾ ਹਾਰੀ ਇੱਕ ਘਰੀ ਪਾਕਸ਼ਾਲਾ ਬੈ जैसे राज द्वार जा कट जोहार जन।
0: जोहार मैंने बेनती, राज द्वार जाके अज की बोली च इंडिया दे सावना कह लो जैसे राज लिख के भी आ गया जी। राजे दे कोल वेले दे ऑफिसर एमपी एमएलए कोल जाके बिंद चटली जोहार बेनती की जी मेरी सीवी देख लो, मेरे सर्टिफिकेट्स देख लो, मैनू मेरी बेनती है योग्यता अनुसार मैनू कोई नौकरी दे दे। उन्हें देखे उहदे सीवी देखी साइन किते बिंद चट दा मिंत तरला उम्र भर लई प्रशादे पक्के हो नौकरी लग गई। भाई गुरदास जी
1: जैसे राज द्वार जा करत जोहार जन एक करी पाछे देश भोगता है पाता है।
0: आखन लगे
1: आठ ही पहर
0: अठा पैरां विचों
1: आठ ही पहर सात घरी में जो एक घरी
0: कितनी छोट मिल गई। अठा ही पैरां विचों सठा ही घड़ियां विचों एक घड़ी ते कढ़ लो कादे ले जी संगत करनी।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਗਰੇਵਾਲ ਪਰਿਵਾਰ ਵੱਲੋਂ ਜੋ ਬੱਚੀ ਦੇ ਸ਼ਗਨ ਦਾ ਅੱਜ ਪ੍ਰੋਗਰਾਮ ਹੈ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਹਨ। ਆਪ ਸੰਗਤਾਂ ਜੋ ਚਾਹ ਪਾਣੀ ਛਕ ਲਿਆ ਹੈ ਥੱਲੇ ਹਨ, ਉਹਨਾਂ ਨੂੰ ਬੇਨਤੀ ਹੈ ਕਿ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਆ ਕਰਕੇ ਬੈਠ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਸਰਵਣ ਕਰਕੇ ਆਪਣੇ ਜੀਵਨ ਦੇ ਪਲਾਂ ਨੂੰ ਸਫਲਾ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ

ਐਸਦ ਜਤੀ ਦਾਤੇ ਹਰ ਸਿਮਰਨ ਨੀਚ ਹੁਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲੇ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਨਾ ਸਰਣ ਤੁਮਾਰੀ ਆਇਓ। ਨਾਨਕ ਕੇ ਪ੍ਰਭ ਸਾਥ ਅਸਟ ਪਦੀ। ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨੂਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਯਾਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲਾਏ। ਜੈ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਦਾਰੀ। ਅਨ ਪੁਨਹਿ ਚਰਨ ਕਰਤ ਨਹੀਂ ਤਰਾਏ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹ ਸੁਖ ਹਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋੜੀ ਬੰਧਨਾ ਪਰਾਏ, ਹਰ ਕਾ ਨਾਮ ਜਪਤ ਨਿਸਤਰਾਏ। ਅਨਕ ਮਾਇਆ ਰੰਗ ਦਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਕਾਵੈ। ਜੇ ਮਾਰਗੇ ਉਜਾਤ ਅਕੇਲਾ, ਤੈ ਹਰ ਨਾਮ ਸੰਗ ਹੋ ਸੁਹੇ ਲੈ। ਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ। ਛੂਟ ਨਹੀਂ ਕੋਟ ਲਖ ਬਾਹੀ, ਨਾਮ ਜਪਤੈ ਪਾਰ ਪਰਾਹੀ। ਅਨਕ ਬਿਗਨ ਜਾਇ ਸੰਘਾਰੈ, ਹਰ ਕਾ ਨਾਮ ਤਤਕਾਲ ਉਦਾਰੈ। ਅਨਕ ਜੋਨ ਜਨਮੈ ਮਰ ਜਾ, ਨਾਮ ਜਪਤ ਪਾਵੈ ਬਿਸਰਾਮ। ਹਉ ਮੈਲਾ ਮਲਕਬ ਹੋ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਹੋਵੈ। ਐਸਾ ਨਾਮ ਜਪਉ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ। ਜੇ ਮਾਰਗ ਕੇ ਗਨਿ ਜਾਹੇ ਨਾ ਕੋ ਸਾਉ, ਹਰ ਕਾ ਨਾਮ ਉਹਾਂ ਸੰਗ ਤੋਸਾ। ਜੇ ਪੈਂਡੈ ਮਹੰਦ ਗੁਬਾਰਾ, ਹਰ ਕਾ ਨਾਮ ਸੰਗ ਉੱਜਿਆ ਰਾਹ। ਜਹਿ ਜਹਾਂ ਪੰਥ ਤੇਰਾ ਕੋਨਾ ਸਿੰਘਾਂ ਨੂੰ, ਹਰ ਕਾ ਨਾਮ ਤਹਿ ਨਾਲ ਪਛਾਣੂ। ਜਹਿ ਮਹਾਂ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮਿਉ ਪਰਿਸ਼ਾਮ। ਜਹਾਂ ਤ੍ਰਿਖਾ ਮਨ ਤੁਜਿਆ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ। ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਦਰੇ ਜਨ ਕੋਟ। ਹਰ ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤੇ ਰੰਗੇ ਕੈ, ਨਾਨਕ ਜਨ ਕੈ ਬਿਰਤ ਬਵੇਕੈ। ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਵ ਪਰੈ ਨ ਭੰਗ।

ਹਰ ਨਾਮ ਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜ਼ੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓ ਸੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ

ਸੁਹੈ ਭਰਭੂਮ ਦਾਨ ਨਿਓਲੀ ਕਰਮ ਕਰੈ ਬਹੁਆ ਸੁਨਜੈਨ ਮਾਰਗ ਸੁਨਜ ਮਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀਓ ਮੈਂ ਮੈਲ ਨਾ ਜਾਵੈ ਹਰ ਕਾ ਹਰ ਕੇ ਨਾਮ ਸੰਸਰ ਕਸ਼ ਨਾ

ਬੋਲੇ ਸਹਿ ਸੁਭਾਇ। ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕਿਸੇ ਵਾਲਾ ਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਤਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹਉ ਮਹਿਸ਼ੂਰੈ, ਜੇ ਕੋ ਜਨਮ ਮਰਨ ਤੇ ਡਰਾਇ ਸਾਜਨਾ ਕੀ ਸਰਨੀ ਪਰਾਇ, ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾ ਕੈ ਬਲ ਬਲ ਜਾ ਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗਜਾ ਕਾ ਮਿਟਿਆ ਅਭਿਮਾਨ, ਆਪ ਸਕਾਉ ਜੋ ਜਾਣੈ ਨੀਚਾ ਸੋ ਗਨੀਏ ਸਭ ਦੇ, ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਭੇਖੈ ਸਗਲ ਸ੍ਰੇਸ਼ਟ ਸਾਜਨਾ, ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪ ਪੁੰਨ ਨਹੀਂ ਲੈ ਪਾਵ, ਨਿਰਧਨ ਕਉ ਧਨ ਤੇਰੋ ਨਾਉ, ਨਿਥਾਵੇ ਕਉ ਨਾ ਤੇਰਾ ਥਾਉ, ਨਿਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਥਰ ਘਟਾ ਕਉ ਦੇਵ ਅਹੁਦਾਨ, ਕਰਨ ਕਰਾਵ ਨਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਾਨੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤਤ ਤੁਮਤੇ ਹੋ, ਨਾਨਕ ਕਬਰ ਨਾ ਜਾਣ ਸਕੋਏ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮਹਿ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਤਮ ਥਾਨ, ਨਾਨਕ ਜੇ ਘਟ ਵਸੈ ਹਰ ਨਾਮ ਸਲੋਕ, ਨਿਰਗੁਣੀਆ ਅਨਿਆ ਸੋ ਪ੍ਰਭ ਸਦਾ ਸਮਾਨ, ਜਿਨ ਕੀਆ ਤ ਸਚੀਤ ਰੱਖ, ਨਾਨਕ ਨਿਭੀ ਨਾਲ ਅਸ਼ਟਪਦੀ, ਰਮਈਆ ਕੇ ਗੁਣਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭਗਨ ਮਹਿਜਨੈ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਵਨ ਭੋਜਨ ਸੁਖ ਸੂਦ, ਬਿਰਦ ਭਇਆ ਉਪਰ ਸਾਕ ਸੈਨ, ਮੁਖ ਪਿਆਉ ਬੈਠ ਕਉ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲੇ ਹੋ ਤਾਉ ਨਾਨਕ ਸੀਜੈ, ਜੇ ਪ੍ਰਸਾਦ ਧਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਮੰਤਾ ਸੰਹਸੈ, ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ, ਪਵਨ ਪਾਪ ਕਉ ਮੁੱਲਾ, ਜੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮਗਰੀ ਸੰਗਸਾਤ ਬਸਾ, ਦੀਨੇ ਹਸ ਪਾਵ ਕਰ ਨੇਤਰ ਰਸਨਾ, ਤਸਹਿ ਤਿਆਗ ਅਵਰ ਸੰਗਰਚਨਾ, ਐਸੇ ਦੋਖ ਮੂੜਨ ਵਿਆਪੇ, ਨਾਨਕ ਕਾਢ ਲਿਓ ਪ੍ਰਭ ਆਪੇ, ਆਦਿ ਅੰਤ ਜੋ ਰਾਖਨ ਹਾਰ, ਤਿਸ ਸਿਉ ਪ੍ਰੀਤ ਨ ਕਰੈ ਗਵਾਰ, ਜਾ ਕੀ ਸੇਵਾ ਨਵ ਨਿਤ ਪਾਵੈ, ਤਾ ਸਿਉ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸੋ ਸਦਾ ਹਜੂਰੇ, ਤਾ ਕਉ ਅੰਧਾ ਜਾਣ ਤਦੂਰੇ, ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਸਹਿ ਵਿਸਾਰੈ ਮੁਗਧ ਹੋ ਜਾਣ, ਸਦਾ ਸਦਾ ਭੁੱਲਣ ਹਾਰ, ਨਾਨਕ ਰਾਖਨ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗਰਚੈ, ਸ਼ਾਹ ਸਾਧ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਓਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇ ਪੋਤਾ ਰਹਿ ਧੋਏ ਗਰ ਤਾ ਭਰੀ ਪ੍ਰੀਤ, ਭਸਮ ਸੰਗ ਹੋਏ ਅੰਤਕੂਪ ਮੈਂ ਪਤ ਬਿਕਰਾਲ, ਨਾਨਕ ਕਾਢ ਲੇ ਉਹ ਪ੍ਰਭ ਦਇਆਲ, ਕਰਤੂਤ ਪਸ਼ੂ ਕੀ ਮਾਨ ਸਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਨ ਮਾਇਆ, ਸ਼ਬਸ ਨਾਹੀਂ ਕਰ ਕਸ਼ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਪ ਸੁਆਨ, ਅੰਤਰ ਅਗਨ ਬਾਰ ਤਨ ਸੁਆਂਗਲ ਪਾਤ,

ਕਹਾ ਬੁਝਾਰਤ ਬੂਝੈ ਡੋਰਾ। ਨਿਸ ਕਹੀਏ ਤਉ ਸਮਝੈ ਭੋਰਾ, ਕਹਾ ਬਿਸ਼ਨਪਤ ਗਾਵੈ ਗੁਣ ਜਤਨ ਕਰਾਏ ਤਉ ਭੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋ ਤੂ ਹਾਉ ਸੁਗਵਨ ਕਰਤਾਰ ਕਰੁਣਾ ਮੈਂ। ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੋ ਆਵੈ ਨਚੀਤ, ਜੋ ਬੈਰਾਈ ਤਾਸਿਓ ਪ੍ਰੀਤ, ਬਲੂਆ ਕੇ ਗ੍ਰਹਿ ਪਿਤ੍ਰ ਬਸੈ, ਅੰਧ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨ।

ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲਏ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋਗ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਬਸਤਰਾ ਮਿਥਿਆ ਰੰਗ ਸੰਗ ਮਾਇਆ ਬੇਖਾਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪ ਸੁਪ੍ਰਕਰਤ ਗੁਮਾਨ ਅਸਥਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀ ਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਣੈ ਮਿਥਿਆ ਪਰ ਦਰਬ ਕਉ ਹਿਰਹਿ ਮਿਥਿਆ ਨੇਤਰ ਭਗਤ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨ ਸੁਆਦ ਮਿਥਿਆ ਚਰਨ ਪਰ ਵਿਕਾਰ ਕਾਉ ਧਾਵ ਹੈ ਮਿਥਿਆ ਮਨ ਪਰ ਲੋਭ ਲੁਭਾਵ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸਲੇਤ ਬੇਕਾਰਾ ਬਿਨ ਬੂਝੇ ਮਿਥਿਆ ਸਭ ਭਏ

ਨਾ ਜੋ ਖੇਤੀ ਜਾ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜਿਉ ਕਿਰਪਨ ਕੀ ਨਿਰਾਰਥ ਦਾਮ ਧਨ ਧਨ ਤੇਜਨ ਜੇ ਘਟ ਬਸਿਓ ਹਰ ਨਾਵ ਨਾਨਕ ਦਾ ਕੈ ਬਲ ਬਲ ਜਾਉ ਰਹਿ ਤਵਰ ਕਸ਼ਵਰ ਕਮਾਵਤ ਮਨ

ਬਸੈ ਨਿਰੰਕਾਰ ਦਸਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕੁੰਜਨ ਚਰਨ ਪਰਤ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪ ਹੈਮਾਨੈ ਆਪੈ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਪਾਪ ਸਿਆਣ ਸ਼ਗਲ ਤੇ ਰਹਿਤ ਸਭ ਕਸ ਜਾਣੈ ਆਤਮ ਕੀ ਰਹਿ ਜਿਸ ਭਾਵੈ ਤਿਸ ਲੈ ਲੜ ਲਾਏ ਥੰਤ ਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ

ਜੇ ਪ੍ਰਸਾਦ ਬਸਹਿ ਸੁਖ ਮੰਦਰ ਉਤ ਸਹਿ ਧਿਆਇ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਉਤ ਸਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆ ਮਨਜੋਗ ਜੇ ਪ੍ਰਸਾਦ ਪਾਠ ਕੰਬਰ ਰੰਡਾਵੈ ਸਹਿ ਧਿਆ ਕਤੇ ਅਮਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੋਈ ਜੇ ਮਨ ਆੜ ਪੈਰ ਤਾ ਕਾ ਜਸ ਗਾਵੀ ਜੈ ਜੇ ਪ੍ਰਸਾਦ ਤੁਝ ਸਭ ਕੋ ਮਨੈ ਮੁਖ ਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੂ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਨ ਪਾਵਹਿ ਨਾਨਕ ਪਤ ਸੇਤੀ ਘਰ ਜਾਵਹਿ ਜੇ ਪ੍ਰਸਾਦ ਅਰੋ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭੁ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਣ ਪਹਿਰੀ ਜੇ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਹਸਤ ਸਵਾਰੀ ਮਨ ਤਿਸ ਪ੍ਰਭ ਕਹੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਹੀ ਪ੍ਰਭ ਆਪਣੇ ਮਨਾਮ ਜਿਨ ਤੇਰੀ ਮਨ ਬੰਧ ਬਨਾਈ ਉਠ ਬੈਠ ਸਤ ਸਹਿ ਧਿਆਈ ਤਸਹਿ ਧਿਆਏ ਜੋ ਏਕ ਅਲਖ ਹੈ ਇਹਾ ਹੁਆ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੈ ਪੁੰਨ ਬਵਦਾਨ ਮਨ ਆੜ ਪੈਰ ਕਰ ਤਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਉ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਪੇਖੈ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤਰ ਚਲਹਿ ਜੇ ਪ੍ਰਸਾਦ ਸੰਪੂਰਨ ਫਲਹਿ ਜੇ ਪ੍ਰਸਾਦ ਪਰਮਗਤ ਪਾਵਹਿ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗ ਹੋ ਜੇ ਪ੍ਰਸਾਦ ਤੂੰ ਪ੍ਰਗ ਸੰਸਾਰ ਤਿਸ ਪ੍ਰਭ ਕਉ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕਉ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਸਹਿ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾ ਸੁਰਾ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪੈ ਜਪ ਸੋਏ ਆਪ ਜਪਾਏ ਜਪੈ ਸੋਨਾ ਆਉਂਗਾ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਮਧਾਨ ਪ੍ਰਭ ਤੇਰੀ ਮਾਇਆ

ਸੁਣ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੂ ਜਲ ਹੋਤ ਸਾਧ ਸੰਗ ਮਲ ਸੰਗ ਲੀਕ ਹੋਤ ਸਾਧਕ ਸੰਗ ਮਿਟਾਇਆ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁੱਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਵੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧ ਕੀ ਸੁਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗਮ ਤਰਸ ਪੁੰਚਾ ਸਾਧ ਸੰਗ ਹੋਈ ਸਭ ਕੀਰੀਅਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਕਤ ਹੁੰਦਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਾਪ ਸੁਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾ ਪੁਨੀਤ ਸਾਧ

ਸਾਧ ਕੇ ਸੰਗ ਸਦਾ ਸੁਪਾ ਵੈਸਾ ਸੰਗ ਧਰਮ ਸਾਧ ਸੰਗ ਬਸਤ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧ ਕੇ ਸੰਗ

ਹੈ ਕੁਰਬਾਨ। ਸਾਧਕੈ ਸੰਗ ਸਭ ਕੁਲ ਉਧਾਰ ਹੈ, ਸਾਧ ਸੰਗ ਸਾਧ ਜਨਮੀਤ ਕੁਟੁੰਬ ਨਿਸਤਾਰ ਹੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰਦੇਵਾ, ਸਾਧਕ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕੈ ਸੰਗ ਸਰਬ ਥਾਨ ਗਮ। ਨਾਨਕ ਸਾਧਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨਹੀਂ ਕਛ ਕਾਰਨ ਦਰਸ਼ਨ ਭੇਟ ਹੋ ਨਿਹਾਲ, ਸਾਧਕੈ ਸੰਗ ਕਲੂਖਤ ਹਰੈ, ਸਾਧਕੈ ਸੰਗ ਨਰ ਪਰ ਹਰੈ, ਸਾਧਕ ਸੰਗ ਇਹ ਹੁਆ ਸੁਹੇਲਾ, ਸਾਧ ਸੰਗ ਵਿਛੁਰਤਰ ਮੇਲਾ। ਜੋ ਇੱਛੈ ਸੋਈ ਫਲ ਪਾਵੈ, ਸਾਧਕ ਸੰਗ ਨ ਬਿਰਥਾ ਜਾਵੈ, ਪਰ ਬ੍ਰਹਮ ਸਾਧ ਰਿਤ ਬਸੈ, ਨਾਨਕ ਕੁਦਰੈ ਸਾਧ ਸੁਣ ਰਸੈ, ਸਾਧਕੈ ਸੰਗ ਸੁਣੂ ਹਰ ਨਾਵ, ਸਾਧ ਸੰਗ ਹਰ ਕੇ ਗੁਣ ਗਾਵ, ਸਾਧਕੈ ਸੰਗ ਨਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧਕੈ ਸੰਗ ਲਗੈ ਬ੍ਰਹਮ ਮੀਠਾ, ਸਾਧੂ ਕੈ ਸੰਗ ਘੜ ਘੜ ਡੀਠਾ, ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗਤ ਭਈ ਅਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧਕ ਮਹਿਮਾ ਬੇਦ ਨਾ ਜਾਣੈ, ਜੇਤਾ ਸੁਣਹਿ ਤੇਤਾ ਬਖਿਆ ਨਹਿ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਉਚਤੇ ਉੱਚੀ, ਸਾਧ ਕੀ ਸੋਭਾ ਮੂਚਤੇ ਮੂਚੀ, ਸਾਧ ਕੀ ਸੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਵਰਨਾ ਪੇਖਾ ਏਕ ਸੁ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸਪਦੀ, ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲਾ ਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੌਸੋ, ਬ੍ਰਹਮ ਗਿਆਨੀ ਕਹਿ ਦ੍ਰਿਸ਼ਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ,

0: ਕੀਨਾ ਬ੍ਰਹਮ ਗਿਆਨੀ ਕੀ ਸਾਵੇ ਪਰਮਾਇਆ ਬ੍ਰਹਮ ਗਿਆਨੀ ਤੇ ਗਾਈ ਪੁਰਾਣਾ ਭਇਆ ਬ੍ਰਹਮ ਗਿਆਨੀ ਸਦਾ ਸੁੰਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ਬ੍ਰਹਮ ਗਿਆਨੀ ਕਾ ਨਾ ਹੀ ਧੰਦਾ ਬ੍ਰਹਮ ਗਿਆਨੀ ਨੇ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੁਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਦਜਾਗ ਬ੍ਰਹਮ ਗਿਆਨੀ ਅਭੁਤ ਤਿਆਗ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਹਿ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾਵੇਤਾ ਬ੍ਰਹਮ ਗਿਆਨੀ ਏਕ ਸੰਗੇਤਾ ਬ੍ਰਹਮ ਗਿਆਨੀ ਕਹਿ ਹੋਏ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਵ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ਼ਨ ਬੜ ਭਾਗੀ ਪਾਈ ਹੈ ਬ੍ਰਹਮ ਗਿਆਨੀ ਕਹੋ ਬਲ ਬਲ ਜਾਈਏ ਬ੍ਰਹਮ ਗਿਆਨੀ ਕਹੋ ਖੋਜੈ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ
1: ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀਮਤ ਕੌਣ ਵਿਖਾਉਂਦਾ ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਦਰਾਂ ਪਾਰ ਨਾਨਕ ਬ੍ਰਹਮ ਗਿਆਨੀ ਕਾ ਸਦਾ ਨਮਸਕਾਰ ਬ੍ਰਹਮ ਗਿਆਨੀ ਸਾ ਸਿਰ ਕਾ ਕਰਤਾ ਬ੍ਰਹਮ ਗਿਆਨੀ ਸਾ ਜੀਵੈ ਨਿਮਰਤਾ ਬ੍ਰਹਮ ਗਿਆਨੀ ਮੁਕਤਾ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ ਬ੍ਰਹਮ ਗਿਆਨੀ ਅਨਾਥ ਕਾ ਨਾ ਬ੍ਰਹਮ ਗਿਆਨੀ ਕਾ ਸਗੂ ਬ੍ਰਹਾਤ ਬ੍ਰਹਮ ਗਿਆਨੀ ਕਾ ਸਗਲਾਕਾਰ ਬ੍ਰਹਮ ਗਿਆਨੀ ਆਨਰੰਕਾਰ ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਤਨੀ ਸਲੋਕਾ ਪੁਰ ਤਾਰਾ ਜੂਮ ਤਰਨਾ ਸਰਬ ਮੈਂ ਭੇਖਿਆ ਭਗਵਾਨ ਨਿਮ ਕਾ ਨਿਮ ਠਾਕੁਰ ਨਮਸਕਾਰ ਨਾਨਕ ਯੋ ਅਪਰਸ ਸਗਲ ਨਿਸਤਾਰ ਇਸ਼ਟਮਨੀ ਮਿਥਿਆ ਨਾਹੀ ਰਸਨਾ ਪਰਸਾ ਮਨ ਮੈ ਪ੍ਰੀ ਨਿਰੰਜਨ ਦਰਸਾ ਪਾਰ ਤ੍ਰਿਆ ਰੂਪ ਨ ਭੇਖਿਆ ਨੇਤਰ ਸਾਰ ਗਿਟਾ ਸੰਸਾਹੀ ਕਰਣਾ ਸੁਣੀ ਕਾਹੂ ਕੀ ਨਿੰਦਾ ਸਭ ਤੇ ਜਾਣੀ ਆਪਸ ਕੂ ਮੰਦਾ ਗੁਰਪ੍ਰਸਾਦ ਵਿਖਿਆ ਬਰਹਰ ਮਨ ਕੀ ਵਾਸਨਾ ਮਨ ਤੇ ਡਰੈ ਇੰਦਰੀ ਜੇ ਪੰਜ ਦੋ ਤੇ ਰਹਿਤ ਨਾਨਕ ਗੁਰਮ ਦੇਖੋ ਐਸਾ ਪਰਸ ਬੈਸਨੋ ਸੋ ਜਿਸੀ ਉਮਰ ਸੋ ਬਰਸਾਨਾ ਵਿਸ਼ਨ ਕੀ ਮਾਇਆ ਤੇ ਹੋਈ ਭਿੰਨ ਕਰਮਾ ਕਰਤ ਹੂਆ ਨੇ ਕਰਮਾ ਤੇ ਬੈਨੂ ਕਾ ਨਿਰਮਲ ਧਰਮ ਕਾਹੂ ਫਲ ਕੀ ਸ਼ਾਨੀ ਬਾਸ਼ਾ ਕੇਵਲ ਭਗਤ ਕੀਰਤਨ ਸੰਗਰਾਚਾ।

ਸਾਸਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾਰੰ ਸਗਤ ਆਗੈ ਦੁਖਕਾ ਸੰਗ ਮੰਦੇ ਮਨਸਾ ਸਗਲਾ ਪ੍ਰਭ ਕਰ ਪੂਜਾ ਸਗਲ ਭਾਰ ਬ੍ਰਹਮ ਸਾ ਸੰਗ ਪਾਪਾ ਮਰਖੂਵੈ ਤੇ ਭਗਵਤੀ ਕੀ ਮਧੂਤ ਮਹੋਵੈ ਭਗਵੰਤ ਕੀ ਟਾਲ ਕਰੈ ਨੈਨੀ ਮੰਦਰੇ ਅਰਪਾ ਬਿਸਨ ਮਰੀਤ ਹਰ ਕੇ ਚਰਨ ਹਿਰਦੇ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਾ ਜੁਮਨ ਪ੍ਰਬੁੱਧ ਰਾਮ ਨਾਮ ਆਤਮ ਸੁਧਾ ਰਾਮ ਨਾਮ ਸਾਰ ਸੁਬੀਵੈ ਉਸ ਪੰਡਿਤ ਕੈ ਵਧੇ ਜਾ ਜੀਵੈ ਹਰ ਕੀ ਕਥਾ ਹਿਰਦੇ ਵਸਾਵੈ ਸੋ ਪੰਡਾ ਵਰਜੂਨ ਆਵੈ ਵੇਦ ਬ੍ਰਾਂ ਸਿਮਰਤ ਬੁੱਝੈ ਮੂਲਾ ਸੁਖ ਮਾ ਜਾਣੇ ਅਸੂਲ ਚੌਵਰ ਨਾ ਕੋ ਦੇ ਉਪਦੇਸ਼ ਨਾਨਕੇ

0: ਸੰਗ ਬਾਬਾ ਜਨ ਗੁਰੂ ਏ ਕਰ ਕਿਰਪਾ ਅੰਦਰੇ ਉਤਾਰ ਪਾਸ ਪਰੇਦ ਮੂੰਹ ਬਾਸਰ ਕੋ ਤਾਰ ਸਰਬ ਰੋਕਾਇ ਉਦਨਾ ਕਲਿਆਣ ਰੂਹ ਮੰਗਲ ਗੁਣ ਗਾਮ ਕਾਹੂ ਜੁਗਤ ਕਦੇ ਨਾ ਪਾਈਆ ਧਰਮ ਦਾਨ ਤਿਸ ਮਿਲੈ ਜਿਨ ਖਿਆ ਤਨ ਕਰਮ ਜਿਸ ਕਾ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ
1: ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਬਿਯੋਗ ਤੈਸਾ ਸਵਰਨ ਤੈਸੀ ਅਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਹੋ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਰੇ ਠਾਉ ਜਿਤ ਜਿਤ ਘਰ ਰੱਖੈ ਤੈਸਾ ਤਿਨ ਨਾਉ ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫਨ ਹੋਗ ਪਸਰਿਓ ਆਪ ਹੋਇ ਅਣਥ ਤਰੰਗ ਲਖੀ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ ਔਸਤ ਗ੍ਰਹਿ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿ ਅਨਕ ਪ੍ਰਕਾਰ ਸਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਪ੍ਰਮੇਹ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਵਕਾ ਵਿਚਾਰੇ ਕਈ ਕੋਟ ਨਵਤਨ ਨਾਮ ਤਿਆਵਹਿ ਕਈ ਨਾਨਕ ਕਰਤੇ ਕਾ ਅੰਤ ਨਾ ਪਾਵਹਿ ਕਈ ਕੋਟ ਭਇ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਿਆਤਮ ਨਿਕੋਰ ਕਈ ਕੋਟ ਪਰ ਦਰਬ ਕੋਹਿ ਰਹੇ ਕਈ ਕੋਟ ਪਰ ਦੁਖ ਨਾ ਕਰੇ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜ ਰਸ ਉਗੀ ਕਈ ਕੋਟ ਪੰਖੀ ਸਰਪਿ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਣ ਪਾਣੀ ਪੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਤਾਰ ਨਾਨਕ ਜਿਸ ਜਿਸ ਪਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਿ ਤਰ ਸਾਸਤ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੀਰ ਸਵਰਨ ਥੀਵੇ ਕਈ ਕੋਟ ਜਾਖੇ ਕਿ ਨਿਰਭੇ ਸਾਚ ਕਈ ਕੋਟ ਭੂਤ ਪ੍ਰੇ ਸੂਕਰ ਮੇਰੇ ਗਾਚ ਸਭ ਤੇ ਨਿਰੈ ਸਭ ਤੇ ਦੂਰ ਨਾਨਕ ਆਪ ਤਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੇ ਕਈ ਕੋਟ ਬਹੁ ਜੋ ਨਿਫਿਰ ਹੈ ਕਈ ਕੋਟ ਬੈਠਤੀ ਖਾਹੇ ਕਈ ਕੋਟ ਕੱਲ ਹੈ ਥੱਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤਾ ਜਹਿ ਜਹਿ ਪਾਣਾ ਤਹਿ ਤਹਿ ਰਾਖੇ ਨਾਨਕ ਸਭ ਕਿਛ ਪ੍ਰਭ ਕਹਿ ਹਾਥੇ ਕਈ ਕੋਟ ਭਏ ਭੈ ਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੇ ਕਈ ਕੋਟ ਪ੍ਰਭ ਕੋ ਖੋਜੰਤੇ ਆਤਮਹਿ ਪਾਰ ਬ੍ਰਹਮ ਰਹੰਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਵਿਨਾਸਾ ਕਈ ਕੋਟ ਮੰਗ ਹੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਤਨ ਧੰਨਾ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਯੁਗ ਕੀਨੋ ਵਿਸਥਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੀ ਸਮਾਤ

ਜੋ ਤਿਸ ਭਾਵੈ ਸੋਈ ਹੋ ਗਖਿਰ ਮੈਂ ਥਾ ਪਿਉ ਥਾਪਨ ਹਰ ਅੰਤ ਨੇ ਕਿਛ ਪਾਰਾ ਬਾਰਾ ਹੁਕਮੇ ਤਾਰ ਤਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੇ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਮਹਿ ਰਿਆ ਸਮਾਈ ਪ੍ਰਭਾਵੈ ਮਨ।

ਦੁਹਾ ਸਿਰਿਆ ਕਾਇਆ ਪਾਪ ਸੁਆਮੀ ਖੇ ਲੈ ਬਿਕਸੈ ਅੰਤਰ ਜਾਮੀ ਜੋ ਭਾਵੈ ਸੋ ਘਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੋ ਮਾਨੁਖ ਤੇ ਕਿਆ ਹੋਇ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕਹਾਤ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਆਨ ਜਾਣਤ ਵਿਖਿਆ ਮਹਿਰ ਚੈ ਜੇ ਜਾਣਤੇ ਆਪਣੇ ਆਪ ਬਚੈ ਪਰਮੇ ਭੂਲਾ ਦਹਿ ਦਿਸ ਤਾਵੇ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸ ਆਪਣੇ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਰ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਜਾਵੈ ਤਿਸ ਤਤਕਾਲ ਦੇ ਤਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸੀਸ ਤਾ ਕਾ ਦੇਖਾ ਨ ਕਰੈ ਜਗਦੀਸਾ ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਨਾਈ ਨਾਨਕ ਜੀ ਵੈ ਦੇਖ ਬੜਾਈ ਇਸ ਕਾ ਬਲ ਨਾਹੀ ਇਸ ਹਾਥ ਕੰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਵਪਰਾ ਜੀਓ ਜੋ ਤਿਸ ਭਾਵੈ ਸੋਈ ਪੰਥੀਓ ਕਬਹੂ ਊਚ ਨੀਚ ਮਹਿ ਬਸੈ ਕਬਹੂ ਸੋਗ ਹਰਖ ਰੰਗ ਹੱਸੈ ਕਬਹੂ

ಸಲೋಕಾ ಸುಖೀ ಬಸಮಸಕೀನಿಯಾಪನಿವಾರತಲೇ ಬಡೇ ಬಡೇ ಅಹಂಕಾರಿಯ ನಾನಕ ಗರ್ ಬಗಲೇ ಅಷ್ಟಪದಿ ಜಿಸ ಕೈ ಅಂತರ ರಾಜ ಅಭಿಮಾನ ಸೋ ನರಪತಿ ಹೋ ಸುವಾನ ಜೋ ಜಾನೇ ಮೈ ਜੋ ਬਨਵੰਤ ਸੋ ਹੋਵਤ ਬਿਸਟਾ ਕਾ ਜਾਂਤਾ ਆਪ ਸਕੋ ਕਰਮਵੰਤ ਖਾਵੈ ਜਨਮ ਰਹਿ ਬਹੁ ਜੋਨ ਪਰਮਾਵੈ ਤਨ ਭੂਮਿਕਾ ਜੋ ਕਰੇ ਗੋ ਮਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਜਿਸਕਾ ਹਿਰਦੈ ਗਰੀਬੀ ਵਸਾਵੈ ਨਾਨਕੀ ਹੈ ਮੁਕਤਾ ਗੈ ਸੁਖ ਪਾਵੈ ਤਨ ਹੰਤਾ ਹੋਏ ਕਰ ਗਰਵਾਵੈ ਤ੍ਰਿਣ ਸਮਾਨ ਕਰ ਸੰਗ ਨਾ ਜਾਵੈ ਬਹੁ ਲਸਕਰਮਾ ਨੂੰ ਕੁਪਰ ਕਰੇ ਆਸ ਪਰ ਪੀਤਰਤਾ ਕੋਏ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਖਿਨਵੈ ਹੋਏ ਜਾਏ ਪਸਵੰਤ ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਜ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਕਾ ਮਿਟੈ ਅਭਿਮਾਨ ਸੋਨਾ ਸੋ ਜਨ ਦਾਨਕ ਦਰਗਹਿ ਪਰਵਾਨ ਕੋਟ ਕਰਮ ਕਰੈ ਹੋ ਧਾਰੇ ਸਰਮ ਪਾਵੈ ਸਗਲੇ ਬਿਰਥਾਰੇ ਅਨੇਕ ਤਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨੇਕ ਜਤਨ ਕਰ ਆਤਮ ਨਹੀਂ ਦਰਵੈ ਕਰ ਦਰਗਹਿ ਕਹੋ ਕੈਸੇ ਗਵੈ ਆਪ ਸਕੋ ਜੋ ਭਲਾ ਕਹਾਵੇ ਤੇ ਸਹਿ ਭਲਾਈ ਨਿਕ ਨਾ ਆਵੈ ਸਰਬ ਕੀ ਰੇਂਜਾ ਕਾ ਮਨ ਹੋਏ ਕਹੋ ਨਾਨਕਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਗਛ ਹੋਏ ਤਬ ਇਸ ਕਹੋ ਸੁਖ ਨਾਹੀ ਕੋ ਹੋਏ ਜਾਵੇ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਤਾਰੈ ਕੋ ਵੈਰੀ ਮੀਤ ਤਬ ਲਗ ਨਹੀਂ ਚਲਣਾ ਹੀ ਚੀਤ ਜਬ ਲਗ ਮੋਹ ਮੰਗਣ ਸੰਗ ਮਾਏ ਤਬ ਲਗ ਧਰਮ ਰਾਜ ਦੇ ਸਜਾਏ

ਅਨੇਕ ਭੋਗ ਵਿਖਿਆ ਕੇ ਕਰੈ ਨ ਤ੍ਰਿਤਾ ਵਿਖਾ ਵਿਖਾ ਪਮਰੈ ਬਿਨਾ ਸੰਤੋਖ ਨਹੀਂ ਕਹੁ ਰਾਜਾ ਸੁਪਨ ਮਨੋਰਥ ਪ੍ਰਿਥੇ ਸਭ ਕਾ ਜਾਇ ਨਾਮ ਰੰਗ ਸਰਬ ਸੁਖੋ ਏ ਬੜ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕਰ ਜਾਪ ਕਰਨ ਕਰਾਵਨ ਕਰਨ ਹਾਰਿ ਕਹਾ ਵਿਚਾਰ ਜੈਸੀ ਦ੍ਰਿਸ਼ ਕਰੇਤਾ ਸਾ ਹੋਇਆ ਪੇ ਆਪ ਆਪ ਪ੍ਰਾਪਤ ਹੋਏ ਜੋ ਕਿਚਕੀ ਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਕਹਿ ਸੰਗ ਪੂਜਾ ਦੇਖੈ ਕਰੈ ਵਿਵੇਕਾ ਪੈ ਏਕਾ ਪੈ ਅਨੇਕਾ ਮਰੈ ਨਵਿਨ ਸਹਿ ਅਵੈ ਨਾ ਜਾਏ ਨਾਨਕ ਸਦੀ ਰਹਿ ਸਮਾਏ ਆ

ਉਸ ਤੇ ਭਿੰਨ ਕਹੋ ਕਿਛ ਹੋਏ ਥਾਂ ਤਨੰਤਰੀ ਕੈ ਸੋਏ ਆਪਣੇ ਚਰ ਤਿਆਗ ਕਰਨੇ ਹਰ ਕੌਤ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿਨੇ ਵੇਲੇ ਚੀਨਾ ਭਲਾ ਭਲਾ ਭਲਾ ਤੇਰੇ ਰੂਪ ਸੁੰਦਰ ਅਪਾਰ ਅਨੁਪਾ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਗੜਗੜ ਸੁਣੀ ਸਰਵਨ ਮਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕਾ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਕਿਨਿੰਦਾ ਨਾਨਕਾ ਬਹੁਰ ਬੌਰੇ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮਤੋਏ ਮਲੀਨ ਸੰਤ ਕੈ ਦੁਖਨ ਸੋ ਬਾਤੇ ਹੀਨ ਸੰਤ ਕੇ ਹਤੇ ਕੋ ਰਖੈ ਨਾ ਕੋਏ ਸੰਤ ਕੈ ਦੁਖਨ ਥਾਨ ਪ੍ਰਸਤ ਹੋਏ ਸੰਤ ਕਿਰਪਾ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕੈ ਦੁਖਨ ਕਾਗ ਜਿਉ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰ ਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਪਾਵੈ ਤੋਏ ਪੀਗਤ ਪਾਹੇ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖੇਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖਿਆਰ ਦੀਨ ਸੰਤ ਕੇ ਨਿੰਦਕ ਕਉ ਸਰਵ ਰੋਗ ਸੰਤ ਕੇ ਨਿੰਦਕ ਕਉ ਸਦਾ ਬਿਜੋਗਾ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਤੋ ਉਸਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤਾ ਸੰਤ ਕੇ ਦੁਖੀ ਕਉ ਡਾਨ ਲਾਗੈ ਸੰਤ ਕੇ ਦੁਖੀ ਕਉ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨ ਮੈਂ ਮਰਾਇ ਸੰਤ ਕੀ ਦੁਖ ਨਾ ਸੁਖ ਤੇ ਟਰਾਏ ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਲੇ ਮਿਰਾਏ ਸੰਤ ਕਾ ਦੁਖੀ ਅੱਧ ਬੀਜ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਤਾ ਜੋ ਸਾਸ ਬਿਨਾ ਮਿਰਤ ਕੀ ਲੋਤਾ ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ ਆਪਣ ਬੀਜਾ ਪੇ ਹੀ ਖਾਏ ਸੰਤ ਕੇ ਦੁਖੀ ਕੋ ਅਵ ਨਾ ਰਖਨਹਾਰ ਨਾਨਕ ਸੰਤ ਭਾਵੈ ਤਲੇ ਉਭਾਰ ਸੰਤ ਕਾ ਦੁਖੀ ਉਹ ਬਿਲ ਲਾਏ ਜੋ ਜਲ ਵੀ ਹੁਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵ ਕੀ ਦਨੀ ਧਰ ਪਾਏ ਸੰਤ ਕਾ ਦੁਖੀ ਛੁਟਾਏ ਕੇਲਾ ਕਿਉ ਬੂਆਟ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤਾ ਕਿਰਤ ਨਿੰਦਕ ਕਾ ਤੁਰ ਹੀ ਪਿਆ ਨਾਨਕ ਜੋਤ ਸਵਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕਾ ਦੁਖੀ ਕਉ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਬੂਝੈ ਨਾ ਯਾਸਾ ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ ਸੰਤ ਕੇ ਦੁਖ ਨ ਤ੍ਰਿਸ਼ੈ ਕੋਏ ਜੈਸਾ ਭਾਵੈ ਤਸਾ ਕੋਈ ਹੋਏ ਪਿਆ ਕਿਰਤ ਨਾ ਮਿਟੈ ਕੋਈ ਨਾਨਕ ਜਾਣੇ ਸੱਚਾ ਸੋਏ ਸਭ ਘਟ ਤਿਸਕੇ ਉਹ ਕਰਨ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਹ ਸਤਿ ਕਰੋ ਦਿਨ ਰਾਤ ਤਿਸਹਿ ਤਿਆ ਬਹੁ ਸਾਸ ਗਿਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕ੍ਰਿਤਾ ਸਾ ਕੋ ਥੀਆ ਆਪਣਾ ਖੇਲ ਆਪ ਕਰਨ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੈ ਤਿਸ ਆਪਣਾ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕਾ ਤਜ ਹੋ

ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋਇ ਕਹਿ ਭਗਵਾਨ ਜਿਸ ਕਹਿ ਦੀਆ ਰਹਿ ਅਗਾਏ ਬਹੁਰ ਤ੍ਰਿਸ਼ਨ ਲਾਗੇ ਆਏ ਮਾਰੇ ਰੱਖੇ ਕੋ ਆਪ ਮਾਨੁ ਕਹਿ ਕਿਛੁ ਨਾਹੀ ਹਾਥ ਤਿਸਕਾ ਹੁਕਮ ਬੂਝਿ ਸੁਖੋਇ ਤਿਸਕਾ ਨਾਮ ਰੱਖ ਕੰਠ ਪੁਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਇ ਉਸਤ ਮਨ ਮੈਂ ਕਾ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਲਸਣਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇ ਜੀਓ ਨੈ ਨਹੁ ਭੇਖ ਠਾਕੁਰ ਕਾ ਰੰਗ ਸਾਧ ਸੰਗ ਬੁਝੈ ਸਭ ਸੰਗ ਚਰਨ ਚਲੋ ਮਾਰੋ ਗੋਬਿੰਦ ਮਿਟਹਿ ਪਾਪ ਜਪਿਆ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਗੁਜਰ ਮਥਾ।

ਮਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਪਛਾਣੇ ਤੇ ਉਤ ਕੀ ਉਹ ਸੋ ਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਨ ਜਾਣਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜਾਏ ਤਿਸ ਕੀ ਜਾਣੋ ਤਿਸ ਨਾ ਬੁਝਾਏ ਸਾਰ ਸੰਗ ਹਰ ਹਰ ਜਸ ਕਹਿਤ ਸਰ ਰੋਗ ਤੇ ਉਹ ਹਰ ਜਨ ਰਹਿਤ ਅੰਦਨ ਕੀਰਤਨ ਕੇਵਲ ਵਖਿਆਨ ਕ੍ਰਿਸ਼ਨ ਮੈਂ ਸੋਈ ਨਿਰਵਾਨ ਏਕ ਉੱਪਰ ਜਿਸ ਜਨ ਕੀ ਆਸਾ ਨਾਨਕ ਕੱਟੀਐ ਤਿਸ ਕੀ ਕੱਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਸਹਿਣ ਲਾਗੇ ਦੁਖਾ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹਿਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੁ ਕਿਸ ਤੇ ਡਰੈ ਜੈਸਾ ਸਾਹ ਤੈਸਾ ਦ੍ਰਿਸ਼ ਆਇ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧ ਸੋਧ ਸੀਜਿਆ ਗੁਰਪ੍ਰਸਾਦ ਤਾ ਸਬੁਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੁਖ ਸੁਖ ਮੈਂ ਸੋਈ ਅਸਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਰਿਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟਿਆ ਨਿਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟਾ ਆਪੇ ਆਪ ਸਗਲ ਮੈਂ ਆਪ ਨਿਕ ਜੁਗਤ ਰਚ ਥਾਪ ਥਾਪ ਬਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹੋ ਬ੍ਰਹਮੰਡ ਅਲਖ ਭੇਵ ਪੁਰਖ ਪ੍ਰਤਾਪ ਆਪ ਜਪਾਈ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੁਸੋਭਾ ਵੰਤ ਸਗਨ ਸੰਸਾਰ ਦ੍ਰੈ ਤਨਵੰਤਾ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਬੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਪਏ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਬੜ ਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਸ ਪੁਰਖ ਕਹੋ ਤਿੰਨ ਪੁਰਖ ਕਹੋ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੈ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੈ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦੇਸ਼ਾਨਾ ਜਿਸ ਤੇ ਉਪਜੇ ਤੇ ਸਮਾਏ ਸਮਾਇਓ ਸੁਖ ਨਿਦਾਨ ਉਨਹੂ ਬਣਿਆ ਆਏ

ਗਾਂਢ ਹਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਛ ਕਾਮ ਗਤ ਨਾਨਕ ਜਪੇ ਕਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾ ਤਬ ਕਿਛ ਤਿਸਕਾ ਦੀਆ ਦਰਬੈ

ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮਹਿ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸਤੇ ਬਰਹਿ ਨਾਹੀ ਕਿਛੁ ਕੋਇ ਸਰਬਨੰਤਰ ਕੋ ਸੋਇ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹਿਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾਧ ਤੇਰੇ ਕੀ ਚਾਨੀ ਪਾਓ ਨਾਨਕ ਮਨ ਅਨਰਾਓ ਮਨਸਾ ਪੂਰਨ ਸਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਭਨ ਜਾ ਕੇ ਨੇਤਰ ਪੂਰ ਤਿਸਕਾ ਮੰਤਨ ਜਾਣੇ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਨਿਆ ਹਿਤ ਘਰ ਤਾਕੈ ਰਾਜ ਮਹਿ ਰਾਜ ਜੋਗ ਮਹਿ ਜੋਗੀ ਤਾ ਮੈਂ ਤਪੀਸਰ ਗਏ ਸਮੈ ਭੋਗੀ ਤਹਿ ਤਹਿ ਭਗਤਾ ਸੁਖ ਪਾਇਆ ਨਾਨਕ ਪੁਰਖ ਕਾ ਨਿਯੰਤਰਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇ ਵਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਭੋਈ ਆਪਣੇ ਸੂਤਾ ਸਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ ਕੇ ਤਿਹ ਗੁਣ ਮੈਂ ਜਾ ਕਉ ਪਰਮਾਏ ਜਨਮ ਨੇ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜਾ ਸਜਣਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੀਕ ਰਹੇ ਕਰੰਗ ਨਾਨਾ ਬਿਦ ਕੀਨੋ ਵਿਸਾਰ ਪ੍ਰਭ ਬਿਨਾ ਸੇਖ ਅੰਗਾਰ ਨਾਨਾ ਚਲਤ ਕਰੇ ਖਿਨਵਾਏ ਪੂਰੇ ਪੂਰਨ ਸਭ ਠਾਏ ਨਾਨਾ ਬਿਦ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਖਰਨਾਓ

ਨਾਮ ਕੇ ਧਾਰੇ ਪੁਰੀ ਸਾ ਭਾਵਨਾ ਨਾਮ ਕੇ ਸੰਗ ਉਦਰੇ ਸੁਨ ਸਰਾਵਨਾ ਕਰ ਕਿਰਪਾ ਜਿਸ ਆਪਣਾ ਨਾਮ ਲਾਏ ਨਾਨਕ ਚੌਥੇ ਪਦਮਾਇ ਸੋ ਜਨਗਤ ਪਾਏ ਰੂਪ ਸਤਜਾ ਕਾ ਸਤਿਅ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤਜਾ ਕੀ ਬਾਣੀ ਸਤਪੁਰਖ ਸਭ ਮਾਹਿ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਤਾ ਸਤ ਕਰਣੀ ਨਿਰਮਲ ਨਿਰਮਲੀ ਜਿਸਹਿ ਬੁਝਾਇ ਤਿਸਹਿ ਸਫਲੀ ਸਤਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤਨਾਮ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੂਝਾ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣ ਆਪਣੀ ਮਿਤ ਗਤ ਜਿਸ ਕੇ ਸਿਰ ਸੁਕਰਨ ਹਾਰਿਆ ਬਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਜੋ ਨਾਨਕ ਦੁਖ ਭਵ ਸੁਵਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੁਵਟ ਭਾਗੀ ਜਨ ਕੈ ਸੰਗੇ ਕਿਰਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ।

ਭੈ ਸਚ ਅਸ਼ਟਪਦੇ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸਨ ਸਤ ਸਤ ਪੇਖਨ ਹਾਰ ਨਾਮ ਸਤ ਸਤਿਆਵਨ ਹਾਰ ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੇ ਸ਼ਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਜਸਮਤਾ ਭੋਜਨ ਹਰ ਕਉ ਸਤ ਸਭ ਹੋਏ ਜਾ ਕੈ ਹਿਰਦੈ ਬਸੈ ਵਿਸਵਾਸ ਪ੍ਰਭ ਭੋਜਨ ਹਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਰੂਪ ਹਿਰਦੈ ਜਨ ਮਾਨਿਆ ਕਨ ਕਰਾਵ ਤਨ ਮੂਲ ਪਛਾਨਿਆ ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜੇ ਸਮਾਏ ਸਮਾਨਾ ਵਸਤ ਮਾਹੇ ਦੇ ਵਸਤ ਗੜਾਈ ਤਾਉ ਕਪਿ ਨਿਰਾ ਕਹਿ ਨਾ ਜਾਇ ਪੂਜਾ ਭੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲੀਤ ਠਾਕੁਰ ਕਾ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਪ੍ਰਪਾਲਨ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਸ ਸਾਸ ਮਹਾਰਾਏ ਆਪਣੇ ਜਨ ਕਾ ਪਰਦਾ ਟਾਕੈ ਆਪਣੇ ਸੇਵਕ ਕੀ ਸਰਬ ਰਾਖੈ ਆਪਣੇ ਦਾਸ ਕਹੋ ਦੇ ਵਡਾਈ ਆਪਣੇ ਨਾ ਸੇਵਕ ਕਹੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤ ਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋਈ ਨਾ ਪੂਛੈ ਪ੍ਰਭ ਕੇ ਸੇਵਕ ਪੁੱਛਦੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸਕਰ ਕੂਟ ਲਖੈ ਜਿਸ ਕਾ ਸਾਸ ਨ ਕਾਢਤ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਵਹੁ ਪਾਤ ਤਿਸਕੇ ਕਰਤ ਵਿਰਥੇ ਜਾਤ ਮਾਰੈ ਨ ਰਖੈ ਅਵਰ ਨ ਕੋਏ ਸਰਬ ਜੀ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਮਨ ਤੰਤਰ ਪੀਐ ਨਾ ਅਮ੍ਰਿਤਨ ਜਿਨ ਗੁਰਮੁਖ ਪਾਇਆ ਤਿਸ ਕਿਛੇ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ ਨਾਮ ਰਸ ਜੋਜਾਂ ਤ੍ਰਿਪਤਾਨੇ ਮਾਤਾ ਨਾਮ ਮਹਿ ਨਾਮ ਸਮਾਨੇ ਉਠਤ ਬੈਠਤ ਸੁਭਤ ਨਾਮ ਕਉ ਨਾਨਕ ਜਨ ਕੈ ਸਦਕਾਮ ਬੁਲਹੁ ਜਸ ਜੇ ਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤਾ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸੁਰ ਹੈ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਾ ਏਕ ਨਾ ਜਾਣਾਉ ਆਠ ਪਹਿਰ ਪ੍ਰਾਪੇ ਇੱਕ ਵਸੈ ਜੁਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਉਠ ਲੇ ਮਨ ਤਨ ਆਪਣਾ ਤਿੰਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ ਤਿਸਕੀ ਸਰਨ ਸਰਵ ਸੁਖ ਪਾਵੇ ਆਵ ਤਿਸਕੇ ਦਰਸ ਸਭ ਪਾਪ ਮਿਟਾਵੇ ਅਵਰੇ ਸਿਆਨਬ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਤ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾ ਹੋ ਤਿਸਕਾ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸਿਵ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਿਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕੱਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕਹੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਾਲਤ ਪਰਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀਅ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਵਕ ਜੋਰ ਹੈ ਗੁਰ ਕੀ ਆਗਿਆ ਮਨ ਮਹਿ ਸਹੈ ਆਪਸ ਕੋ ਕਰ ਕਛ ਨ ਜਨਾਵੈ ਹਰ ਹਰ ਨਾਮ ਰਿਦੈ ਸਤਿ ਆਵੈ ਮਨ ਵਿਚੈ ਸਤਿਗੁਰ ਕੈ ਪਾਤਿ ਸੇਵਕ ਕੇ ਕਾਰਜ ਰਾਸਾ ਸੇਵਾ ਕਰਤ ਹੋਏ ਨੇ ਕਾਮੀ ਤਿਸਕਾ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ

ਹਰ ਮਿਨਿ ਦਾਨ ਜੀ ਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬਾਰ ਰਹਮ ਏਕੈ ਆਪ ਨਹੀਂ ਕਛ ਪਰਮਾ ਸਹਿਸ ਸਿਆਣਪ ਲਿਆ ਨ ਜਾਈਐ ਨਾਨਕ ਐਸਾ ਗੁਰਪਟ ਭਾਗੀ ਪਾਈਐ ਸਫਲ ਦਰਸ਼ਨ ਭੇਗਤ ਪੁਨੀਤ ਪਰ ਸਤ ਚਰਨ ਗਤ ਨਿਰਮਲ ਲੀਤ ਭੇਟ ਸੰਗਰਾਮ ਗੁਣ ਵਿਪਾਰ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਬਚਨ ਘਾਲਿਆ ਗਾਨੇ ਮਨ ਸੰਤੋਖਾ ਦੰਪਤੀਆਂ ਨੇ ਪੂਰਾ ਗੁਰਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਭੇਖਿਆ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਸਲੈ ਮਿਲਾਏ ਜਿਹਵਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਬ੍ਰਹਮ ਨਿਰਮਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੇ ਨਾ ਪਾਈ ਆਨਕ ਭਗਤ ਮੰਦਰ ਨਿਤ ਕਰੇ ਚਨ ਕਮਲ ਹਿਰਦੈ ਸਿਮਰੈ ਸਤਿ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ

ਸਾਚੁਭ ਦੇ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਲੇ ਮਨ ਮੈ ਰਾਖਿਆ ਹਰੇਕ ਅੰਧਕਾਰ ਦੀਪਕ ਪਰਗਾਸੇ ਨਾਨਕ ਪਰਮ ਬਹੁ ਦੁਖ ਤੈ ਤਿਨਾ ਸੇ ਤਪ ਤਮਾਹੀ ਠਾਰ ਵਰਤਾਈ ਅਨੰਤ ਭਇਆ ਦੁਖ ਨਾ ਠੇ ਭਾਈ ਜਨਮ ਮਨ ਕੇ ਮਿਟੇ ਅੰਦੇਸੀ ਸਾਧੂ ਕੇ ਪੂਰਨ ਉਪਦੇਸੇ ਪਉ ਚੁਕਾ ਨਿਰਪਉ ਹੋਏ ਬਸੇ ਸਗਲ ਵਿਆਧਮਾ ਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਬ ਨਾਮ ਮੁਰਾਰੀ ਥਿਤ ਪਾਈ ਚੁੱਕੇ ਪ੍ਰਮ ਗਬਨ ਸੁਨ ਨਾਨਕ ਹਰ ਜਸ ਸ੍ਰਵਨਾ ਨਿਰਗੁਣ ਆਪ ਸਰਗੁਰ ਪੀ ਹੋਏ ਕਲਾ ਧਾਰ ਜਿਸ ਸਗਰੀ ਮੋਹ ਹੋਈ ਆਪਣੇ

ਏਕੋ ਸੋਏ ਓਤ ਪੋਤਰ ਵਿਆ ਰੂਪ ਵਰੰਗ ਭਏ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੇ ਕਲ ਤਾਰੇ ਨਾਨਕ ਅਨਕ ਬਾਰ ਨਾਨਕ ਪਲਿਹਾਰੀ ਸਲੋਕ ਸਾਥ ਨਾ।

ਸੰਤ ਜਨਾ ਮਿਲ ਕਰੋ ਵਿਚਾਰ ਇੱਕ ਸਿਮਰੇ ਨਾਮ ਆਧਾਰ ਅਵਰ ਪਾਪ ਸਮੀਤ ਵਿਸਾਰ ਚੰਨ ਕਮਲ ਮੈਂ ਧਾਰ ਹਉ ਕਰਨ ਕਾਰਨ ਸੁਪਰਾਪ ਸਮਰੱਥ ਦ੍ਰਿੜ ਕਰ ਗਹ ਹੋ ਨਾਮ ਹਰ ਵਥ ਇਹੋ ਤਨ ਸੁੰਚਹੋ ਹੋਵੋ ਭਗਵੰਤ ਸੰਤ ਜਨਾ ਕਰ ਨਿਰਮਲ ਮੰਤੇ ਕਸ ਰੱਖੋ ਮਨ ਮਾਏ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਕੁੰਟ ਉਠਤਾ ਵੈ ਸੋ ਤਨ ਹਰ ਸੇਵਾ ਤੇ ਪਾਵ ਹੈ ਜਿਸ ਕੋ ਨਿਤ ਬਾਂਝੈ ਮੀਤ ਸੋ ਸੁਖ ਅਨਕ ਜਿਸ ਸੁਖ ਕੋ ਨਿਤ ਬਾਂਝੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੁਭਾ ਕਰੇ ਭਲੀ ਕਰਨੀ ਸਾ ਸੁਭਾ ਬਜਰ ਕੀ ਸਾਨੀ ਅਨਕ ਭਾਵੀ ਰੋਗ

ਸਾਹਿਬ ਤਿਆ ਬਿਠਾਏ ਤਾਂ ਕੋ ਵਿਘਨ ਲਾਗੈ ਕੋਈ ਜਾ ਕਰੇ ਦੇ ਵਿਸਾ ਹਰ ਸੋਏ ਕਲ ਦਾਤੀ ਹੰਡਾ ਗੁਰੂ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਇਆ ਤੁਮ ਪ੍ਰਗਾਸ ਤਿਤ ਕਰ ਜਾਏ ਵਸੈ ਅਬਿਨਸੀ ਕਹੁ ਨਾਨਕ ਹਟੀ ਜਾ ਵਸੀ ਤਤ ਵਿਚਾਰ ਕਹਿ ਜਨ ਸਚਾ ਜਨਮ ਰਹਿ ਸੁਖ ਸੁਖਚਾ ਆਵਾਗਮਨ ਮਿਠੇ ਪ੍ਰਭ ਸੇਵ ਆਪ ਤਿਆਗ ਸਾਨੂੰ ਗੁਰਦੇਵ ਹੋਏ ਔਰ ਤੋਂ ਜਨਮ ਕਾ ਹੋਏ ਵਿਨਾਸ ਇਓ ਰਤਨ ਜਨਮ ਕਹੋਏ ਬਿਨਾ ਉਧਾਰ ਹਰ ਹਰ ਸਿਮਰ ਪਾਣੇ ਆਧਾਰ ਅਨਕ ਭਾਵਨਾ ਛੁਟਨ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਪੰਚਿਤ ਨਾਨਕ ਫਲ ਪਾਏ ਸਾਂਗਰਾ ਚਾਲਸ ਤੇਰਾ ਤਨਾ ਤੂੰ ਕਿਆ ਲਪਟਾ ਵਹਿ ਮੂਰਖ ਮਨਾ ਸੁੱਤ ਮੀਤ ਕੁਟਾ ਬਿਆਰ ਬਨਤਾ ਇਨ ਤੇ ਕਹੋ ਤੁਮ ਕਬਰ ਸਨਾਥਾ ਰਾਜ ਰੰਗ ਮਾਇਆ ਵਿਸਾਰ ਇਨ ਤੇ ਕਹੋ ਕਵਨ ਛੁਟਕਾਰ ਹਰ ਅਸ ਹਸਤੀ ਰਥ ਸਵਾਰੀ ਝੂਠਾ ਡਾਂਬ ਝੂਠ ਪਾ ਸਾਰੀ ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਬਿਸਾ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲਿਹ ਆਨੇ ਭਗਤ ਬਿਨਾ ਬਾਡੂ ਬੇਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤਾ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਕਿਰ ਵਿਗ ਜਾਹੇ ਆਪ ਜਪਹੁ ਅਵਰਾ ਨਾਮ ਜਪਾਵੋ ਸੁਨਤ ਕਹਿ

ਹੋਹੇ ਅਚਿੰਤ ਬਸੈ ਸੁਖ ਨਾਲ ਸਾਸਕਰਾ ਸਰਨਾਮ ਸੰਭਾਲ ਚੜ ਸਿਆਨਵ ਸਗਰੀ ਮਨਾ ਸਾਰ ਸੰਗ ਪਾਵੇ ਸਚ ਤਨਾ ਹਰ ਪੂੰਜੀ ਸੰਚ ਕਰਿਓ ਵਿਵਹਾਰੀ ਹਸੋ ਦਰਗਹਿ ਜੈਕਾਰ ਸਨ ਨਿਰੰਤਰੇ ਕੋ ਦੇਖੋ ਨਾਨਕ ਜਾ ਕੇ ਮਸਤਕ ਲੇਖ ਇੱਕੋ ਜਾਪੇ ਕੋ ਸਾਲਾ ਏਕ ਸਿਮਰੇ ਕੋ ਮਨ ਆਹੇ ਕਿਸਕੇ ਗੁਣ ਗਾਓ ਅਨੰਤ ਮੰਤਨ ਜਾਪੇ ਭਗਵੰਤਾ ਏਕੋ ਏਕ ਹਰਿ ਆਪ ਪੂਰਨ ਪੂਰੇ ਪ੍ਰਭ ਆਪ ਅਨਿਕ ਵਿਸਾਰੇ ਤੇ ਭਏ ਕਰਾਦ ਪ੍ਰਾਚਿਤ ਗਏ ਮਾਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਜਾਤਾ ਸਲੋਕਾ।

ਲਾਗ ਬੜ ਭਾਗੇ ਜਪਿਆ ਪ੍ਰਭ ਸੋਏ ਨਾਨਕ ਨਾਮ ਤੇ ਸੁਖ ਹੋਏ ਸਿਵ ਕੇ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਿਆਲ ਸਭ ਕੀ ਨ ਸਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਨ ਦੁਖ ਭਰਮ ਗਿਆ ਇਚ ਮੁਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਜੋਰੀ ਜਿਸ ਕਾ ਸਾਥ ਨੇ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਖ ਬਿਸਰਜ ਕਾਲ ਨ ਪਾਨੈ ਸੁਖ ਬਿਸਰਜ ਕੀ ਆ ਜਾਣੈ ਸੁਖ ਬਿਸਰਜ ਜਨ ਸਭ ਕਿਛ ਦੀਆ ਸੁਖ ਬਿਸਰਜ ਜੀਵਨ ਜੀਆ ਸੁਖ ਬਿਸਰੈ ਜਗਨ ਮਹਿ ਰਾਖੈ ਗੁਰਪ੍ਰਸਾਦ ਕੋ ਬੇਲਾ ਲਖੈ ਸੁਖ ਬਿਸਰੈ ਜਿਵਿਕਤੇ ਕਾਢੈ ਜਨਮ ਜਨਮ ਕਾ ਟੂਟਾ ਕਾਢੈ ਗੋਰੇ ਪੂਰੈ ਤਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰਿਓ ਕਾਮ ਅੰਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੈ ਨਾਮ ਜਪਾਵੋ ਭਗਤ ਭਾਏ ਤਰੀਆ ਸੰਸਾਰ ਬਿਨ ਭਗਤੀ ਤਨੋ ਸੀ ਚਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਟ ਤੇ ਜਾਤ ਪਾਏ ਬਿਸਰਾਮ ਸਗਲ ਦੂ ਕਹੋ ਬਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਜਾਓ ਮੰਤਨ ਅੰਤਰਿਤ ਸੁਆਓ ਨੇਤਰੋ ਪੇਖ ਦਰਸਖ ਹੋਏ ਮਨ ਬਿਗਸੈ ਸਾਧ ਚਨ ਤੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਇਕ ਬਸ ਦੀਜੈ ਕਰਮਯਾ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸਾਂ ਦੀਨ ਦਇਆਲ ਭਗਤ ਪੁੱਛਰ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ

ਸਭ ਨਿਰਗੁਣਿਆ ਨੀਚੇ ਜਾਨ ਨਾਨਕ ਅੰਮ੍ਰਿਤਸਰ ਪੁਰਖ ਪ੍ਰਧਾਨ ਸਰਬ ਵੈਕੁੰਠ ਮੁਕਤ ਮੁਖ ਪਾਏ ਏਕ ਨਿਮ ਖਰ ਕੇ ਗੁਣ ਗਾਏ ਅਨੇਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਵਿਸਰਨ ਜਪ ਤਿਆਰ ਅਰਨੀਤਾ ਭਲੀ ਸੋ ਕਰਨੀ ਭਲੀ ਸੋ ਕਰਨੀ ਸੋ ਬਾਤਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹ ਨਿਵਾਸ ਸਰੁ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕ ਆਪੇ ਹੀ ਪ੍ਰਜਾ ਪ੍ਰਿਸਪਦੀ ਜਬ ਅਕਾਰ ਕਾਸ਼ਨਾ ਦਿਸ਼ੇਤਾ ਪਾਪਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੇ ਸੰਗ ਮਾਤਾ ਜਬ ਇਸਕਾ ਵਾਰਨ ਚਿਹਨ ਜਾਪਤ ਤਬ ਹਰਖ ਸੋਗ ਕਹਿ ਕੇ ਸਹਿ ਵਿਆਪਤ ਜਯ ਆਪਨ ਆਪ ਆਪ ਪਾਰ ਬ੍ਰਹਮ ਤਹਿ ਬੋ ਤਬ ਮੋਹ ਕਹਾ ਕੇ ਸੋਭਤ ਪਰਮਾ ਆਪਨ ਖੇਲ ਆਪ ਵਰਤੀ ਜਾ ਨਾਨਕ ਕਰਨ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੋ ਕੇ ਸਿਖੋ ਗਨੀ ਜਬ ਏਕਾ ਅਰਗ ਮੈਂ ਪਾਰ ਤਬ ਨਰਕ ਸੁਰਗ ਕਹੋ ਕਹੋ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਕਤ ਕਹੋ ਕੇ ਤਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਨ ਚਰਿਤ ਆਪ ਕਰਨੇ ਹਾਰ ਨਾਨਕ ਠਾਕੁਰ ਅਗ ਮੈਂ ਪਾਰ ਅਵਿਨਾਸੀ ਸੁਖਿਆਪਨ ਆਸਨ ਤੈ ਜਨਮਨ ਕੋਕਾ ਅਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਭਿਗਤ ਗੋਚਰ ਵੇਖਾ ਤਬ ਚਿੱਤਰ ਗੁਪਤ ਕਿਸ ਪੁੱਛਤ ਲੇਖਾ ਜਬ ਨਾਥ ਨਿਰੰਜਨ ਗੋਚਰੇ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਚਰਜਾ ਨਾਨਕ ਆਪਨ ਰੂਪਾ ਪੀ ਉਪਰ ਜਾ ਜਹ ਨਿਰਮਲ

ਇਲ ਸੰਗੋਚੈ ਤਉ ਨਾਨਕੇ ਕਹਿ ਜਾਇ ਅਭਿਗਤ ਭਗਤ ਤੈ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ ਦੁਹੁ ਪਾਖ ਕਾ ਆਪੈ ਤਨੀ ਉਨਕੀ ਸੁਭਾਉ ਰੂਹ ਬਰੀ ਆਪੈ ਕੌਤ ਕਰੈ ਅਨੰਦ ਚੋਜ ਆਪੈ ਰਸ ਭੋਗ ਨਿਰਜੋਗ ਜਿਸ ਭਾਵੈ ਤਿਸ ਆਪਣ ਨਾਹਿ ਲਾਵੈ ਜਿਸ ਭਾਵੈ ਤਿਸ ਖੇਲ ਖੇਲਾਵੈ ਬੀ ਸੁਮਾਰੇ ਅਥਾਹ।

ਪਾਣੇ ਲਈ ਸਮਾਏ ਤੁਮ ਤੇ ਪਹਿਨਾ ਨਹੀਂ ਕਿਛ ਹੋਏ ਆਪਨ ਸੂ ਸਭ ਜਗਤ ਪਰੋਏ ਜਾ ਕਬਰਾਉ ਜੀਉ ਆ ਬੁਝਾਏ ਜੇ ਸਚ ਸਾਮ ਸੋਈ ਜਨ ਪਾਏ ਸੋ ਸਮਦਰਸੀ ਤਤਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀਅ ਜੰਤਰ ਦਵਤਾ ਕਹਿ ਹਾਥ ਦੀਨ ਦਿਆਲ ਅਨਾਥ ਕੁਨਾਥ ਜਿਸ ਰਾਖੈ ਤਿਸ ਕੋਇ ਨਾ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਇਸ ਤਜ ਅਵਰ ਕਾ ਕੋ ਜਾਏ ਸਭ ਸਰੇਖ ਨਿਰੰਜਨ ਰਾਏ ਜੀਅ ਕੀ ਜੁਗਤ ਜਾ ਕਹਿ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਨ ਆਪ ਅੰਤਰ ਜਾਮੀ ਰਹੋ ਬਿਆਪ ਪ੍ਰਤ ਪਾਲੈ ਜੀਅਨ ਬਹੁ ਭਾਤ ਜੋ ਜੋ ਰਚਿਓ ਸਤ ਸਹਿ ਧਿਆਤ ਤਿਸ ਜਿਸ ਭਾਵੈ ਤਿਸ ਲੈ ਵੇਲਾਏ ਭਗਤ ਕਰੇ ਅਰਕੇ ਗੁਣ ਗਾਏ ਮਾਨੇ ਅੰਤਰ ਵਿਸ਼ਵਾਸ ਕਰ ਮਾਨਿਆ ਕਨਹਾ ਨਾਨਕ ਇੱਕ ਜਾਣਿਆ ਜਨ ਲਾਗਾਰੇ ਕਹਿ ਨਾਏ ਤਿਸਕੀ ਆਸਨ ਵਰਤੀ ਜਾਏ ਸੇਵਕ ਕਹੋ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀ ਪਰ ਲੋਕ ਸੋਹਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਰ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ

ਅੰਤ ਪੂਰੇ ਗੁਰ ਕੀ ਪੂਰੀ ਦਿਖਿਆ, ਜਿਸਮਨ ਬਸਤ ਸਤ ਪ੍ਰੀਖਿਆ, ਮਨ ਤਨ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਪਉ ਜਾਏ, ਸਚ ਵਪਾਰ ਕਰੋ ਵਪਾਰੀ, ਦਰਗਹਿ ਨਿਵੈ ਖੇਪ ਤੁਮਹਾਰੀ, ਏਕਾ ਟੇਕ ਰਖੋ ਮਨ ਮਾਹੇ, ਨਾਨਕ ਭਉ ਨਯਾ ਵਹਿ ਜਾਹਿ, ਤਿਸ ਤੇ ਦੂਰ ਕਹਾ ਕੋ ਜਾਏ, ਉਬਰੈ ਰਾਖਨ ਹਾਰ ਧਿਆਏ, ਨਿਰ ਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੇ ਤਸਨਾਹੀ ਦੁਖ, ਨਾਮ ਜਪਤ ਮਨੋ ਵਸੂਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ, ਸਿਰ ਉੱਪਰ ਠਾਡਾ ਗੁਰ ਸੂਰਾ, ਨਾਨਕ ਤਾ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਵੇਖਤ, ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਰੂਪ, ਧਨ ਸੇਵਾ ਸੇਵਕ ਪਰਵਾਨ, ਤਰਜਾਮੀ ਪੁਰਖ ਪ੍ਰਧਾਨ, ਜਿਸਮਨ ਬਸੈ ਸੋ ਤਨ ਹਾਲ, ਤਾ ਕਹਿ ਨਿਖ ਨਿਆਵਤ ਕਾਲ, ਅਮਰ ਭਏ ਅਮਰਾ ਪਦ ਪਾਇਆ, ਸਾਹ ਸੰਗਰਾਨ ਕਰ ਧਿਆਇਆ ਸਲੋਕ,

ਪਰ ਘੜ ਘੜ ਪਿਆ ਪ੍ਰਹਿ ਭਗਵੰਤ ਧਰਨ ਮਾਹ ਆਕਾਸ ਪਿਆਲ ਸਰਬ ਰੋਗ ਪੂਰਨ ਪ੍ਰਤਪਾਲ ਬਾਨ ਤਿੰਨ ਪਰਬਤ ਹੈ ਪਾਰ ਬ੍ਰਹਮਾ ਜੈਸੀ ਆ ਗਿਆ ਤੈਸਾ ਕਰਮਾ ਮੋਹਣ ਪਾਣੀ ਪੈ ਸੰਤਰ ਮਾਹੇ ਚਾਰ ਕੁੰਡ ਦੇ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋ ਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀ ਅਸੂ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲਾ ਕਬੂ ਡੋਲੈ ਸਰਬ ਕਲਾ ਖਰਖੀ ਲੈ ਖੇਲ ਮੋਲ ਨਾ ਪਈਏ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਜੋਤ ਧਾਰ ਰਿਹੋ ਸਵਾਮੀ ਉਤਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਿਨਾ ਕੈ ਪੇਖਨ ਸਭ ਬ੍ਰਹਮ ਸੰਤ ਜਿਨਾ ਕੇ ਹਿਰਦੈ ਸਭ ਧਰਮ ਸੰਜਨਾ ਪੁਨ ਸੁਣੈ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਹਿਰਤ ਸਤ ਬਚਨ ਸਾਧੂ ਸਭ ਕਹਿਤਾ ਜੋ ਜੋ ਹੋਏ ਸੋਈ ਸੁਖਮਾਨੇ ਕਰਨ ਕਰਾਵ ਨਹਾਰ ਪ੍ਰਭ ਜਾਨੇ ਅੰਤਰ ਬਾਹ ਬਸੇ ਬਾਹਰ ਪਿਓ ਹੀ ਨਾਨਕ ਦਸ ਦੇਖੋ ਸਮ ਹੋਈ ਆਪ ਸਤ ਸੀ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਪਾਵੈ ਤਾ ਕਰੇ ਵਿਸਥਾਰ ਤਿਸ ਪਾਵੈ ਤਾ ਏਕ ਅੰਕਾਰ ਅਨਿਕ ਕਲਾ ਲਖੀ ਨਹਿ ਜਾਏ ਤੇ ਜਿਸ ਪਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਭਰਪੂਰ ਤ੍ਰਿਗਜ ਆਪ ਜਨਾਏ ਨੰਤ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ

ਮਾਇਆ ਸਭ ਕਹਿ ਮੱਧ ਅਲਿਪਤੁ ਰਹੈ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਪਾਵੈ ਤਲੇ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰੇ ਕਹੋ ਕਿਨੇ ਕਛ ਕਰਾ ਆਪ ਭਲਾ ਕਰਤੂ ਤਿਆ ਤਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਉਹ ਤੇ ਪੁੱਤਰਾ ਆਪਣ ਸੰਗਰਾਚ ਤਾਂ ਕੀ ਗਤਮਿਤ ਕਹੀ ਨਾ ਜਾਏ ਦੂਸਰੋ ਦੱਸੋ ਜੀ ਪਾਏ ਤਿਸਕਾ ਕੀ ਆ ਸਭ ਪਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਇਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤੀ ਸ੍ਰੀ ਦਾ ਭਗਵਾਨ।

ਬਾਰ ਨਾਨਕ ਜੀ ਕਾ ਇਹ ਅਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤੇ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਗਾ ਹਰ ਰੰਗ ਜੈ ਜੈ ਸਬਦ ਅਨਾਹਦ ਵਾਜੈ ਸੁਨ ਸੁਨ ਅਨੰਦ ਕਰੇ ਪ੍ਰਭ ਗਾ ਜੈ ਪ੍ਰਗਟੇ ਗੋਪਾਲ ਮਹਾਤ ਕਿਆ ਮਾਥੇ ਨਾਨਕ ਉਦਰੇ ਤਿਨ ਕਾਏ ਸਾਥੇ

ਪਰਿਵਾਰ ਪਰਿਆ ਸਬਦ ਗਾਬੜਿਆਇਆ ਸਬਦ ਹੋਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਏ।

ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਹੇ ਰੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੀ ਸਭ ਦੁੱਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ ਸਭ ਥਾਈ ਹੋਈ ਸਹਾਇ

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ

ਚੇਤਿਆ ਮਨ ਕਾ ਸਦਕਾ ਸਰਬ ਸੁਖ ਵਹ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੀਕ ਤੀਕ ਫਤਿਹ।

ਤ੍ਰਿਪਤੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਸੇ ਪਰਿਵਾਰਾਂ ਨੂੰ ਖੁਸ਼ੀਆਂ ਦੇ ਸਮੇਂ ਬਖਸ਼ੇ ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕ ਲੇਟ ਸਰਦਾਰ ਨਾਗਰ ਸਿੰਘ ਜੀ ਗਰੇਵਾਲ

ਕੁਲਜੀਤ ਦੀ ਬੇਟੀ, ਬੀਬਾ ਕੁਲਜੀਤ ਕੌਰ ਗਰੇਵਾਲ, ਬੱਚੀ ਦੇ ਨਾਨਾ ਲੇਟ ਸਰਦਾ ਕਸ਼ਮੀਰ ਸਿੰਘ ਕੰਗ, ਨਾਨੀ ਤਰਸੇਮ ਕੌਰ ਕੰਗ, ਇਸੇ ਤਰ੍ਹਾਂ ਲੜਕੀ ਪਰਿਵਾਰ ਵੱਲੋਂ ਸਰਦਾਰ ਜਸਵੰਤ ਸਿੰਘ ਕੰਦੋਲਾ, ਬੀਬੀ ਬਲਬੀਰ ਕੌਰ ਕੰਦੋਲਾ ਦੇ ਸਪੁੱਤਰ ਸਰਦਾਰ ਮਨਦੀਪ ਸਿੰਘ ਕੰਦੋਲਾ, ਮਾਤਾ ਕਵਲਜੀਤ ਕੌਰ ਕੰਦੋਲਾ ਦੇ ਸਪੁੱਤਰ ਕਾਕਾ ਜਸਰਾਜ ਸਿੰਘ ਕੰਦੋਲਾ, ਸੱਚੇ ਪਾਤਸ਼ਾਹ ਜੀ ਬੱਚੇ ਦੇ ਨਾਨਾ ਸਰਦਾਰ ਇਕਬਾਲ ਸਿੰਘ ਸਹੋਤਾ, ਨਾਨੀ ਬੀਬੀ ਕਸ਼ਮੀਰ ਕੌਰ ਸਹੋਤਾ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਬੀਬਾ ਕੁਲਜੀਤ ਕੌਰ ਗਰੇਵਾਲ ਅਤੇ ਕਾਕਾ ਜਸਰਾਜ ਸਿੰਘ ਕੰਦੋਲਾ ਨੂੰ ਸ਼ਗਨ ਦੀ ਰਸਮ ਅਦਾ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਸੇਵ ਪਰਿਵਾਰਾਂ ਨੇ ਆਪ ਜੀ ਦਾ ਚਰਨਾਂ ਦਾ ਉਟਾਸਰਾ ਲੈਂਦੇ ਹੋਏ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਹੋਏ, ਅੱਖਰ ਵਾਧਾ ਘਾਟਾ ਪੰਚਗਮਾਪ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਦੋਨਾਂ ਪਰਿਵਾਰਾਂ ਦੀ ਆਰੰਭੇ ਹੋਏ ਕਾਰਜ ਰਾਸ ਕਰਨੇ, ਕਾਰਜਾਂ ਵਿੱਚ ਸਫਲਤਾਈਆਂ ਬਖਸ਼ਣੀਆਂ ਦੋਨਾਂ ਹੀ ਪਰਿਵਾਰਾਂ ਵੱਲੋਂ, ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਤ ਪੱਤ ਮਾਣ ਸਰਕਾਰ ਪ੍ਰਦਾਨ ਕਰਦੇ ਹੋਏ ਕਾਰਜ ਰਾਸ ਕਰਨੇ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ।

ਕਰਨੀ ਸਭ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਕਰੋਂ ਸਿੱਖੀ ਸਿਦਕਾ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਬਖਸ਼ਣੀ ਖਾ

ਸਿੰਘ ਕੰਦੋਲਾ ਨੂੰ ਸ਼ਗਨ ਪਾਉਣ ਦੀ ਰਸਮ ਅਦਾ ਕਰਨ ਦੀ ਆਗਿਆ ਬਖਸ਼ਣੀ। ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਸੇ ਪਰਿਵਾਰਾਂ ਦੀ ਕਾਰਜ ਰਾਸ ਕਰਨੀ,

ਫਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਤਰਜੀ ਹਰੇਕ ਟੇਕ ਤੂੰ ਲਾਹੇ ਵਿੜਾਣੀਆ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ, ਅੱਜ ਅਸੀਂ ਸਾਰੇ ਬਹੁਤ ਹੀ ਖੁਸ਼ੀਆਂ ਭਰੇ ਸਮੇਂ 'ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਪਾ ਰਹੇ ਹਾਂ। ਸਾਡੇ ਅਤਿ ਸਤਿਕਾਰਯੋਗ ਸਰਦਾਰ ਜਸਵੀਰ ਸਿੰਘ ਗਰੇਵਾਲ, ਬੀਬੀ ਪਰਮਿੰਦਰ ਕੌਰ ਗਰੇਵਾਲ, ਉਹਨਾਂ ਦੀ ਬੇਟੀ ਬੀਬੀ ਕੁਲਜੀਤ ਕੌਰ ਗਰੇਵਾਲ ਅਤੇ ਸਰਦਾਰ ਮਨਦੀਪ ਸਿੰਘ ਜੀ ਕੰਦੋਲਾ, ਬੀਬੀ ਕਮਲਜੀਤ ਕੌਰ ਕੰਦੋਲਾ ਦੇ ਸਪੁੱਤਰ ਕਾਕਾ ਜਸਰਾਜ ਸਿੰਘ, ਉਹਨਾਂ ਦੇ ਸ਼ਗਨ ਦੀ ਖੁਸ਼ੀ ਦੇ ਅੰਦਰ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਕਰਕੇ ਸੇਹ ਪਰਿਵਾਰ ਨੇ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਾਏ। ਗੁਰੂ ਦੀ ਚਰਨਾਂ ਦਾ ਆਸਰਾ ਲਿਆ, ਗੁਰੂ ਸਾਹਿਬ ਜੀ ਕਿਰਪਾ ਕਰਨ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਆਉਣ ਵਾਲੇ ਕਾਰਜਾਂ ਵਿੱਚ ਸਤਿਗੁਰੂ ਆਪ ਸਹਾਈ ਹੋ ਕੇ ਕਾਰਜ ਰਾਸ ਕਰਨ। ਖਾਲਸਾ ਦੀਵਾਨ ਸੈਟੀ ਦੇ ਸਮੂਹ ਸੇਵਾਦਾਰਾਂ ਵੱਲੋਂ ਅਤੇ ਖਾਲਸਾ ਦੀਵਾਨ ਸੈਟੀ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਉਹਨਾਂ ਵੱਲੋਂ ਗਰੇਵਾਲ ਪਰਿਵਾਰ ਅਤੇ ਕੰਦੋਲਾ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਇੱਥੇ ਸਿਰਫ ਅਤੇ ਸਿਰਫ ਪ੍ਰਸ਼ਾਦ ਵਰਤੇਗਾ, ਬੱਚਿਆਂ ਨੂੰ ਜੋ ਸ਼ਗਨ ਪਾਉਣ ਦੀ ਰਸਮ ਹੈ ਉਹ ਟੈਂਟ ਵਿਖੇ ਹੋਵੇਗੀ। ਸੋ ਸਾਰਿਆਂ ਨੇ ਪ੍ਰਸ਼ਾਦ ਲੈ ਕੇ ਬੜੇ ਪਿਆਰ ਦੇ ਨਾਲ, ਜਿਸ ਤਰ੍ਹਾਂ ਆਪ ਗੁਰੂ ਦੀ ਹਜ਼ੂਰੀ ਵਿੱਚ ਸੱਜਿਓ, ਇਸੇ ਤਰ੍ਹਾਂ ਬੜੇ ਪਿਆਰ ਦੇ ਨਾਲ ਜਾਣਾ ਹੈ। ਸਾਰਿਆਂ ਨੇ ਗੁਰੂ ਵੱਲ ਨੂੰ ਪਿੱਠ ਨਹੀਂ ਕਰਨੀ, ਇਹ ਬੇਨਤੀ ਨੂੰ ਪ੍ਰਵਾਨ ਕਰਨਾ। ਬਾਕੀ ਜੋ ਸ਼ਗਨ ਦੀ ਰਸਮ ਹੈ ਉਹ ਟੈਂਟ ਵਿਖੇ ਹੋਵੇਗੀ, ਸਾਰਿਆਂ ਨੇ ਉੱਥੇ ਹਾਜ਼ਰੀ ਭਰਨੀ ਹੈ। ਨਾਲੇ ਬੱਚਿਆਂ ਨੂੰ ਆਸ਼ੀਰਵਾਦ ਦਿਓ। ਪਰਿਵਾਰ ਵੱਲੋਂ ਗੁਰੂ ਕਾ ਲੰਗਰ ਵੀ ਤਿਆਰ ਹੈ, ਸਾਰਿਆਂ ਨੇ ਲੰਗਰ ਛੱਕ ਕੇ ਜਾਣਾ। ਗਰੇਵਾਲ ਪਰਿਵਾਰ ਅਤੇ ਕੰਦੋਲਾ ਪਰਿਵਾਰ ਵੱਲੋਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਾਰੀਆਂ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਪ੍ਰਸ਼ਾਦ ਲਓ। ਫਿਰ ਆਪ ਜੀ ਟੈਂਟ ਵਿਖੇ ਜਾ ਕਰਕੇ ਸ਼ਗਨ ਪਾਉਣ ਦੀ ਜੋ ਹੈ ਪਰਿਵਾਰਾਂ ਵੱਲੋਂ ਰਸਮ ਹੋਵੇਗੀ। ਸੋ ਆਓ ਗੁਰਬਾਣੀ ਦੇ ਕੀਰਤਨ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਤੰਤਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰੀ ਅੰਦਰ ਗੁਰਬਾਣੀ ਦੇ ਨਾਲ ਜੁੜ ਬੈਠੇ ਸੀਗੇ, ਸੁਖਮਨੀ ਸਾਹਿਬ ਦੇ ਜਾਪ ਹੋਏ ਹਨ। ਸੋ ਹੁਣ ਆਪਾਂ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਨਾਲ ਜੁੜਨਾ ਕਰ ਰਹੇ ਹਾਂ। ਸੋ ਬੇਨਤੀ ਹੈ ਜੀ, ਕਿਰਪਾ ਕਰਕੇ ਆਪਣੀ ਗੱਲਾਂ ਨੂੰ ਸੰਕੋਚ ਕਰੋ, ਕਿਉਂਕਿ ਤੰਤਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤਖ਼ਤ ਸਜਿਆ ਹੋਇਆ ਹੈ। ਸੋ ਹੱਥ ਜੋੜ ਕੇ ਬੇਨਤੀ ਹੈ ਜੀ, ਕਿਰਪਾ ਕਰਕੇ ਆਪਣੀ ਗੱਲਾਂ ਨੂੰ ਸੰਕੋਚ ਕਰੋ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਮੁੱਖ ਰੱਖਦੇ ਹੋਏ

ਮਹੱਲਾ ਪਹਿਲਾ ਸੋਹਣਾ ਵੱਡਾ ਅੱਖ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੇਤਾ ਕੇ ਵਡਚੀਰਾ ਰਹਾਉ

ਨਾਹੀ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ

ਅਸਾ ਮਹੱਲਾ ਪਹਿਲਾ ਆਖਾ ਜੀਵਾ ਮਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖ ਖਾਏ ਚਲੀਐ ਦੁਖ ਸੋ ਕਿਉਂ ਮਿਸਰੈ ਮੇਰੀ ਮਾਏ

ਖਸਮ ਵਿਸਾਰਹਿ ਤੇ ਕਮ ਜਾਤ, ਨਾਨਕ ਨਾਮੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ।